ਤੁਸੀਂ ਟਿਊਨ ਕੀਤਾ 100.2 ਮੈਗਾਹਰਟਸ ਤੇ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ। ਅੱਜ ਐਤਵਾਰ ਹੈ ਤੇ ਸਕਸ਼ਮਵਤ 1948 ਦੇ ਅਸ਼ਾੜ ਦੇ ਮਹੀਨੇ ਦੀ 14 ਤੇ ਜੂਨ ਦੇ ਮਹੀਨੇ ਦੀ 28 ਤਰੀਕ ਹੈ। ਇਸ ਵੇਲੇ ਸਵੇਰ ਦੇ 5:56 ਹੋ ਰਹੇ ਨੇ ਤੇ ਹੁਣ ਸਾਡੀ ਅੱਜ ਦੀ ਸਵੇਰ ਦੀ ਸਭਾ ਦਾ ਆਗਾਜ਼ ਹੁੰਦਾ ਹੈ। ਅਸੀਂ ਆਪਣੇ ਸਾਰੇ ਸਰੋਤਿਆਂ ਦਾ ਅੱਜ ਦੀ ਸਭਾ ਵਿੱਚ ਨਿੱਘਾ ਸਵਾਗਤ ਕਰਦੇ ਹਾਂ।

0: ਦੇਖੋ ਇਹ ਤਾਂ ਜਿੱਦਾਂ ਕਹਿੰਦੇ ਵੀ ਸਾਹਮਣੇ ਅੱਖਾਂ ਬੰਦ ਕਰਕੇ ਤਾਂ ਕੰਮ ਚੱਲਣਾ ਨਹੀਂ ਨਾ, ਸਮੱਸਿਆ ਸਾਡੇ ਸਾਹਮਣੇ ਖੜੀ ਹੈ, ਜੇ ਅਸੀਂ
1: ਕਬੂਤਰ
0: ਅੱਖਾਂ
1: ਕਬੂਤਰ ਤਰ੍ਹਾਂ ਅੱਖਾਂ ਬੰਦ ਕਰ ਲਓ, ਮੁਸੀਬਤ ਨਹੀਂ ਟਲਦੀ।
0: ਕਦ ਤੱਕ ਅੱਖਾਂ ਬੰਦ ਕਰਾਂਗੇ, ਕਦ ਤੱਕ ਅੱਖਾਂ ਬੰਦ ਕਰਾਂਗੇ? ਸੋ ਇਸ ਕਰਕੇ ਭਾਈ ਜੇ ਅਸੀਂ ਅੱਜ ਹੀ ਅੱਖਾਂ ਖੋਲ੍ਹ ਲਾਂਗੇ, ਅੱਖਾਂ ਖੋਲ੍ਹਣ ਦਾ ਮਤਲਬ ਇਹੀ ਹੈ ਕਿ ਜਿਹੜੀ ਸਮੱਸਿਆ ਸਾਨੂੰ ਪਤਾ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਸਾਡੇ 'ਤੇ ਭਾਰੂ ਹੋ ਸਕਦੀ ਹੈ, ਅੱਜ ਉਹਦੇ ਕਿਸੇ ਵੀ ਤਰ੍ਹਾਂ ਕੋਈ ਹੱਲ ਇਹ ਨਹੀਂ ਹੈ ਸਾਡੇ ਕੋਲ, ਹੱਲ ਨਹੀਂ ਹੈ, ਹੱਲ ਵੀ ਹੈਗੇ ਤੇ ਉਹ ਅੱਜ ਨਹੀਂ ਤੇ ਕੱਲ ਹੋਊ ਤਾਂ ਹੱਲ ਤਾਂ ਹੋਊਗਾ ਨਾ। ਸੋ ਇਸ ਕਰਕੇ ਹੱਲ ਹੱਲ ਆਪਾਂ ਨੂੰ ਜਾਣ ਦੀ ਲੋੜ ਹੈ। ਹੁਣ ਆਪਾਂ ਸਾਰੇ ਜਾਣਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਗਰਮੀ ਦੇ ਵਧਣ ਨਾਲ ਹਰ ਜੀਆ ਜਨ ਤੇ ਪ੍ਰਭਾਵ ਪੈਂਦਾ, ਖਾਸ ਕਰਕੇ ਜਦੋਂ ਆਪਾਂ ਆਪਣੀ ਕਿਸਾਨੀ ਵੱਲ ਦੇਖਦੇ ਹਾਂ। ਫਲਦਾਰ ਬੂਟੇ ਜਿਹੜੇ ਨਵੇਂ ਲਾਏ ਆ ਉਹਨਾਂ ਦੀ ਗੱਲ ਕਰ ਲਈਏ, ਚਾਹੇ ਪੁਰਾਣੇ ਬੂਟਿਆਂ ਦੀ ਗੱਲ ਕਰ ਲਈਏ,
1: ਅਸਰ ਪੈਂਦਾ,
0: ਅਸਰ ਪੈਂਦਾ ਹੈ, ਖਾਸ ਕਰਕੇ ਨਵੇਂ ਬੂਟਿਆਂ ਦੀ ਤਾਂ ਬਹੁਤ
1: ਗਰਮੀ ਦਾ
0: ਨਾ
1: ਮਾੜਾ ਅਸਰ ਪੈਂਦਾ। ਹੁਣ ਦੇਖੋ ਕਈ ਵਾਰ ਨਾ ਰੁੜੀਆ ਰਾਮ ਜੀ, ਤੁਸੀਂ ਬਾਗ ਜਾਓ, ਆਪਣੇ ਜਿਹੜਾ ਫਲ ਲੱਗਾ ਹੋਊ ਨਾ ਉਹ ਫਟਣਾ ਸ਼ੁਰੂ ਹੋਜੂ
0: ਹੋ ਜੂਗਾ ਜੀ
1: ਗਰਮੀ ਨਾਲ, ਉਹਦੇ ਵੱਲ ਵੀ ਧਿਆਨ ਦੇਣ ਦੀ ਲੋੜ ਆ। ਤੇ ਜਿਹੜਾ ਹੁਣ ਤੁਸੀਂ ਨਵੇਂ ਬਾਗ ਦੀ ਗੱਲ ਕੀਤੀ ਹੈ ਵੀ ਬਾਗ ਨੇ ਕੋਈ ਅੱਜ ਬੂਟਾ ਲਾਇਆ ਤੇ ਅੱਜ ਆਪੋ ਆਮਦਨ ਥੋੜਾ ਆਉਣਾ ਹੀ ਹੈ, ਥੋੜਾ ਸਮਾਂ ਲੱਗਣਾ ਹੈ।
0: ਬਿਲਕੁਲ ਜੀ, ਤਿੰਨ ਚਾਰ
1: ਇਹ ਸਮੇਂ ਦੇ ਦੌਰਾਨ ਆਪਾਂ ਵਿੱਚ ਕੁਝ ਫਸਲਾਂ ਵੀ ਲੈ ਸਕਦੇ ਹਾਂ ਰੁੜੀਆ ਰਾਮ ਜੀ।
0: ਉਹਦਾ ਇਹੀ ਹੈ ਸੰਧੂ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਹ ਫਸਲਾਂ ਇੱਕ ਬਹੁਤ ਵਧੀਆ ਹੱਲ ਹੈ ਗਰਮੀ ਦੇ ਪ੍ਰਭਾਵ ਨੂੰ ਘਟਾਉਣ
1: ਘਟਾਉਣ ਦਾ,
0: ਕਿਉਂਕਿ ਜੇ ਨਰੋਲ ਬਾਗਬਾਨੀ ਆਪਾਂ ਕਰਦੇ ਹਾਂ ਤੇ ਉਹਦੇ ਸਮੱਸਿਆ ਬਹੁਤ ਜ਼ਿਆਦਾ ਆ ਜਾਂਦੀ ਹੈ ਗਰਮੀ।
1: ਹਾਂ, ਕਈ ਵਾਰ ਵਾਰਾ ਵੀ ਨਹੀਂ ਖਾਂਦੀ ਜੀ,
0: ਵਾਰਾ ਵੀ ਨਹੀਂ ਖਾਂਦੀ। ਤੇ ਦੂਜਾ ਇਹ ਹੈ ਕਿ ਜਦੋਂ ਅਸੀਂ ਫਸਲਾਂ ਲੈਂਦੇ ਹਾਂ ਉਹਦੇ ਨਾਲ ਜ਼ਮੀਨ ਦਾ ਜਿਹੜਾ ਤਾਪਮਾਨ ਹੈ ਜਾਂ ਜ਼ਮੀਨ ਦਾ ਜਿਹੜਾ ਵਾਤਾਵਰਨ ਹੈ ਉਹ ਠੀਕ ਰਹਿੰਦਾ ਹੈ।
1: ਹਾਂ, ਪਰ ਉਹਦੇ ਲਈ ਵਿਉਂਤਬੰਦੀ ਬਹੁਤ ਜ਼ਰੂਰੀ ਹੈ,
0: ਬੜੀ ਜ਼ਰੂਰੀ, ਬੜੀ ਜ਼ਰੂਰੀ।
1: ਕਿਉਂਕਿ ਕਈ ਵਾਰ ਦੇਖੋ ਨਾ ਕਿ ਫਸਲ ਨੂੰ ਪਾਣੀ ਦੀ ਲੋੜ ਨਹੀਂ,
0: ਹਾਂ,
1: ਪਰ ਬੂਟੇ ਨੂੰ ਹੈਗੀ ਹੈ,
0: ਹੈਗੀ ਹੈ ਜੀ, ਉਹ ਤਾਂ ਵਿਉਂਤਬੰਦੀ
1: ਤੇ ਜੇ ਆਪਾਂ ਨਹੀਂ ਕਰਾਂਗੇ ਤੇ ਫਿਰ ਸਮੱਸਿਆ ਆਜੂਗੀ।
0: ਹਾਂ,
1: ਇਸ ਕਰਕੇ ਪੂਰਾ ਜਿੱਦਾਂ ਕਹਿੰਦੇ ਪੂਰੀ ਪਲੈਨਿੰਗ ਬਣਾ ਕੇ ਚੱਲੋ,
0: ਬਾਗਬਾਨੀ
1: ਬਾਗ ਦਾ ਬੂਟਾ ਵੱਖਰਾ ਪਾਣੀ ਲਾਣਾ ਤੇ ਜਿਹੜੀ ਫਸਲ ਬੀਜਣੀ ਉਹਨੂੰ ਵੱਖਰਾ ਪਾਣੀ,
0: ਇਸੇ ਕਰਕੇ
1: ਕੋਈ ਸਮੱਸਿਆ ਨਾ ਆਏ।
0: ਮਾਰ ਇਸੇ ਕਰਕੇ ਕਹਿੰਦੇ ਆ ਸੰਧੂ ਸਾਹਿਬ, ਇਹਦੀ ਲੇਆਊਟ ਬਣਾਓ ਪਹਿਲਾਂ ਬਾਗਬਾਨੀ ਦੀ, ਬੂਟਾ ਜਿਹੜਾ ਆਪਾਂ ਲਾਉਣਾ ਹੈ ਉਹ ਕਿਸ ਵਿੱਥ ਤੇ ਲਾਉਣਾ ਹੈ ਤੇ ਫਸਲ ਜਿਹੜੀ ਹੈ ਉਹ ਤੋਂ ਕਿੰਨੀ ਦੂਰੀ ਤੇ ਰੱਖਣੀ ਹੈ, ਇਹ ਫੇਰ ਹੀ ਜਿਹੜਾ ਪ੍ਰਬੰਧ, ਕਿਉਂਕਿ ਪ੍ਰਬੰਧ ਤਾਂ ਅਲੱਗ ਅਲੱਗ ਹੀ ਕਰਨਾ ਪੈਣਾ, ਜਿੱਦਾਂ ਤੁਸੀਂ ਜ਼ਿਕਰ ਵੀ ਕੀਤਾ ਹੈ, ਨਿਰਾਪੁਰਾ ਪਾਣੀ ਨਹੀਂ, ਬੂਟੇ ਦੀਆਂ ਹੋਰ ਵੀ ਖੁਰਾਕੀ ਲੋੜਾਂ ਨੇ, ਉਹਨਾਂ ਨੂੰ ਵੀ ਆਪਾਂ ਪੂਰਾ ਕਰਨਾ, ਫਸਲ ਦੀਆਂ ਲੋੜਾਂ ਹੋਰ ਨੇ ਤੇ ਬੂਟੇ ਦੀਆਂ ਲੋੜਾਂ ਹੋਰ ਨੇ, ਸੋ ਇਸ ਕਰਕੇ ਉਹਨਾਂ ਦੇ ਵਿੱਚ ਸਮਤਾ ਬਣਾ ਕੇ ਆਪਾਂ ਨੂੰ ਚੱਲਣਾ ਪੈਣਾ,
1: ਚੱਲਣਾ ਪੈਣਾ ਜੀ। ਦੇਖੋ ਪਾਣੀ ਵੀ ਹੁੰਦਾ ਨਾ, ਇਹ ਹਲਕਾ ਹਲਕਾ ਲਾਈਏ ਜੀ,
0: ਬਿਲਕੁਲ
1: ਲੋੜ ਦੇ ਮੁਤਾਬਕ। ਹੁਣ ਤਾਂ ਦੇਖੋ ਰੁੜੀਆ ਰਾਮ ਜੀ ਆ ਗਏ ਜਿਹਨੂੰ ਕਹਿੰਦੇ ਆ ਫਰਟੀਗੇਸ਼ਨ, ਕਿ ਪਾਣੀ ਤੇ ਨਾਲ ਖਾਦ ਦੋਨੋਂ ਕੰਮ ਚੱਲ ਜਾਂਦੇ ਹੈਗੇ, ਜਿਹੜੀ ਡ੍ਰਿਪ ਇਰੀਗੇਸ਼ਨ ਆ ਨਾ ਇਹ ਤਾਂ ਬਹੁਤ ਹੀ ਵਧੀਆ ਬਾਗਬਾਨੀ ਵਾਸਤੇ।
0: ਬਿਲਕੁਲ ਜੀ, ਸਬਜ਼ੀਆਂ ਤੇ ਬਾਗਬਾਨੀ ਦੇ ਵਿੱਚ ਤਾਂ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਵਰਦਾਨ ਹੈ ਇਹ ਚੀਜ਼,
1: ਪਾਣੀ ਦੀ ਬੱਚਤ,
0: ਪਾਣੀ ਦੀ ਬੱਚਤ ਔਰ ਝਾੜ ਵੱਧ ਹੈ,
1: ਹਾਂ, ਨਾਲੇ ਜਿਹਨੂੰ ਲੋੜ ਆ ਨਾ, ਜਿੰਨਾ ਲੋੜ ਆ ਓਨਾ ਪਾਣੀ ਲਾਓ। ਖੁੱਲਾ ਪਾਣੀ ਲਾਵਾਂਗੇ ਇੱਕ ਤਾਂ ਪਾਣੀ ਦੀ ਦੇਖੋ ਬਰਬਾਦੀ, ਦੂਸਰਾ ਕਿ ਉਹ ਜਦੋਂ ਪਾਣੀ ਲੱਗਿਆ ਤਾਂ ਘਾਹ ਫੂਸ ਉੱਗੂਗਾ, ਉਹਨੂੰ ਮਾਰਨ ਵਾਸਤੇ ਫੇਰ ਆਪਾਂ ਨੂੰ ਯਤਨ ਕਰਨੇ ਪੈਣਗੇ,
0: ਕਰਨੇ ਪੈਣਗੇ। ਦੇਖੋ ਇੱਕ ਅਹਿਮ ਗੱਲ ਹੁੰਦੀ ਹੈ ਕਿ ਅੱਜ ਤਾਂ ਚਲੋ ਸਮਾਂ ਜਿਹੜਾ ਹੈ ਸਾਡੇ ਕੋਲ ਉਹ ਸਮਾਂ ਨਹੀਂ ਹੈ ਕਿ ਹੁਣ ਆਪਾਂ ਪ੍ਰਬੰਧ ਕਰੀਏ, ਬਾਗਾਂ ਦੇ ਵਿੱਚ ਜਿਹੜੀ ਹਵਾ ਰੁਕੂ ਬਾੜ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਵਰਦਾਨ ਸਾਬਤ ਹੁੰਦੀ ਹੈ। ਇਸੇ ਕਰਕੇ ਆਪਾਂ ਕਹਿੰਦਾ ਵੀ ਭਾਈ ਬਾਗ ਸਥਾਪਿਤ ਕਰਨ ਤੋਂ
1: ਪਹਿਲਾਂ
0: ਬੂਟੇ ਪਾਉਣ ਤੋਂ ਪਹਿਲਾਂ ਸਾਨੂੰ ਹਵਾ ਰੁਕੂ ਬਾੜ ਦਾ ਪ੍ਰਬੰਧ ਕਰਨਾ ਚਾਹੀਦਾ, ਫਿਰ ਹਵਾ ਰੁਕੂ ਬਾੜ ਦਾ ਜਦੋਂ ਆਪਾਂ ਪ੍ਰਬੰਧ ਕਰ ਲੈਂਦੇ ਹਾਂ ਉਹਦੀ ਦੇਖ ਰੇਖ ਵੀ ਕਰਨੀ ਹੈ, ਇਹ ਨਹੀਂ ਹੈ ਵੀ ਬਾੜ ਲਾ ਦਿੱਤੀ ਅਸੀਂ ਭੁੱਲ ਜਾਈਏ,
1: ਨਾ ਨਾ ਨਾ।
0: ਤੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੈ ਜਿਹੜੀਆਂ ਸਾਨੂੰ ਹਵਾ ਰੋਕੂ ਬਾੜ ਤੋਂ ਅੰਦਰ ਨੂੰ ਆਉਣਗੀਆਂ, ਕੀਟ ਪਤੰਗ ਦੀ ਆਪਾਂ ਗੱਲ ਕਰ ਲਈਏ, ਬਿਮਾਰੀਆਂ ਦੀ ਗੱਲ ਕਰ ਲਈਏ, ਜਿੰਨੀ ਅਸੀਂ ਧਿਆਨ ਬੂਟਿਆਂ ਦਾ ਦੇਣਾ ਹੈ, ਬਾਗ ਦਾ ਦੇਣਾ ਹੈ, ਓਨਾ ਹੀ ਹਵਾ ਰੋਕੂ ਬਾੜ ਦਾ ਦੇਣਾ ਹੈ।
1: ਬਿਲਕੁਲ ਬਿਲਕੁਲ, ਆ ਸਫੈਦੀ ਦੇਖੋ ਕਈ ਕਿਸਾਨ ਵਰ ਕਰ ਦਿੰਦੇ
0: ਆ ਜੀ, ਬਿਲਕੁਲ
1: ਬੜੀ ਵਧੀਆ ਲੱਗਦੀ, ਹਾਂ, ਇਹ ਕੋਈ ਦੇਖੋ ਖੂਬਸੂਰਤੀ ਵਾਸਤੇ ਨਹੀਂ ਹੁੰਦੀ, ਇਹ ਜਿੱਦਾਂ ਆਪਾਂ ਕਹਿੰਦੇ ਹਾਂ ਨਾ ਵੀ ਸਫੈਦ ਕੱਪੜੇ ਪਾਓ ਗਰਮੀ 'ਚ, ਇਹ ਜਿਹੜਾ ਨਾ ਸੂਰਜ ਨੂੰ ਦੂਰ ਧੱਕਦੇ ਗਰਮੀ ਨੂੰ,
0: ਬਿਲਕੁਲ,
1: ਤੇ ਜਿਹੜੇ ਦੂਜੇ ਗੂੜੇ ਰੰਗ ਹੁੰਦੇ ਆ ਉਹਨੂੰ ਸੁੱਕਦੇ ਆ, ਇਸ ਕਰਕੇ ਗਰਮੀ ਜ਼ਿਆਦਾ ਲੱਗਦੀ ਹੈਗੀ ਹੈ। ਇਸ ਕਰਕੇ ਆਪਾਂ ਕਹਿੰਦੇ ਹਾਂ ਵੀ ਤਣੇ ਦੇ ਆਲੇ ਦੁਆਲੇ ਜਿਹੜੀ ਆ ਸਫੈਦੀ ਕਰ ਦਿਓ, ਅਤੇ ਹੋ ਸਕੇ ਤੇਰਾ ਆਪਣਾ ਨਾ ਇੱਕ ਹੋਰ ਕੰਮ ਕਰ ਸਕਦੇ ਹਾਂ ਕਿ ਅਖਬਾਰ ਹੈ ਕੋਈ ਉਹ ਬਲੇਡ ਦੀ ਏ, ਜਾਂ ਬੋਰੀਆਂ ਬਲੇਡ ਸਕਦੇ ਹਾਂ ਜੀ, ਗਿੱਲੀਆਂ ਕਰ ਦਿਓ ਹੌਲੀ ਹੌਲੀ, ਤਾਂ ਕਿ ਪਾਣੀ ਜਿਹੜਾ ਹੈਗਾ ਉਹ ਲੋੜ ਦੇ ਮੁਤਾਬਕ ਜਿਹੜਾ ਬੂਟੇ ਨੂੰ ਮਿਲਦਾ ਰਹੂਗਾ ਜੀ।
0: ਹੁਣ ਤੁਸੀਂ ਆਹ ਜ਼ਿਕਰ ਕੀਤਾ ਹੈ ਵੀ ਆਪੇ ਫਸੜੀਏ ਤੈਨੂੰ ਕੌਣ ਛੁਡਾਵੇ, ਕਲੀ ਦਾ ਜ਼ਿਕਰ ਕੀਤਾ ਹੈ ਚੂਨੇ ਦਾ, ਪਹਿਲੇ ਸਮਿਆਂ ਦੇ ਵਿੱਚ ਲੋਕ ਜਿਹੜੇ ਮਕਾਨ ਬਣਾਉਂਦੇ ਸੀ, ਹਰ ਦੀਵਾਲੀ ਦੁਸ਼ਹਿਰੇ ਜਾਂ ਕੁਛ ਕਿਸੇ ਵੀ ਤਿਉਹਾਰ ਦੇ ਉੱਤੇ ਵੱਡੇ ਤਿਉਹਾਰ ਦੇ ਉੱਤੇ
1: ਕਰਦੇ ਸੀ,
0: ਘਰਾਂ ਦੇ ਵਿੱਚ ਕਲੀ ਕਰਾਉਂਦੇ ਸੀ,
1: ਹੁਣ ਵੀ ਕਰਦੇ ਆ
0: ਹੁਣ
1: ਕਈ
0: ਵੀ
1: ਵਾਰ।
0: ਕਰਦੇ ਹੈ, ਪਰ ਹੁਣ ਜਦੋਂ ਦਾ ਰੰਗ ਰੋਗ ਨੂੰ ਹੋਣ ਲੱਗ ਗਿਆ, ਇੱਕ ਤਾਂ ਅਸੀਂ ਪਹਿਲਾਂ ਘਰ ਹੀ ਮਕਾਨ ਹੀ ਪੱਕੇ ਕਰ ਲਏ, ਪੱਥਰ ਹੈ ਸੀਮੈਂਟ ਆ ਉਹਨੂੰ ਤਾਂ ਤਪਣਾ ਹੀ ਤਪਣਾ ਹੈ, ਉਹ ਤੋਂ ਅਸੀਂ ਰੰਗ ਕਰ ਦੇਣਾ, ਉੱਪਰੋਂ ਰੰਗ ਗੂੜਾ ਕਰ ਦਿੰਦੇ ਹਾਂ, ਹੈ ਕਿ ਨਹੀਂ? ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਵੀ ਕਿਤੇ ਨਾ ਕਿਤੇ ਮਹੱਤਵ ਸੀ ਇਸ ਨੂੰ ਘਟਾਉਣ ਦੇ ਵਿੱਚ। ਜਿੱਦਾਂ ਆਪਾਂ ਕਹਿੰਦੇ ਹਾਂ ਕਿ ਚੂਨਾ ਜਿਹੜਾ ਹੈ ਜੋ ਅਸੀਂ ਤਣਿਆਂ ਦੇ ਦੁਆਲੇ ਫੇਰ ਦਿੰਦੇ ਹਾਂ ਅਤੇ ਗਰਮੀ ਦਾ ਪ੍ਰਭਾਵ ਜਿਹੜਾ ਉਹ ਸਾਰਾ ਖਤਮ ਕਰ ਦਿੰਦਾ,
1: ਨਾਲੇ ਜਿਹੜਾ ਕੀਟ ਪਤੰਗ ਆ ਨਾ ਉਹ ਥੱਲੋਂ ਜ਼ਮੀਨ ਤੋਂ ਉੱਪਰ ਨਹੀਂ ਚੜੂਗਾ।
0: ਹਾਂ ਬਿਲਕੁਲ ਬਿਲਕੁਲ,
1: ਉਹ ਤਾਂ ਬਚਾਅ ਵੀ ਹੋ ਜਾਂਦਾ ਆ। ਇੱਕ ਗੱਲ ਹੋਰ ਦੇਖੋ ਕਿ ਕੁਛ ਤਾਂ ਹੁਣ ਆਪਾਂ ਕਹਿੰਦੇ ਹਾਂ ਮਾਹਰ ਆਪਾਂ ਨੂੰ ਵੀ ਬਾਗ ਵਿੱਚ ਜਿਹੜੇ ਬੂਟਿਆਂ ਦੇ ਆਪਣੇ ਫਲ ਲਈਏ, ਅਤੇ ਅਮਰੂਦ ਦਾ ਤਾਂ ਬਿਲਕੁਲ ਹੀ ਲੈਣਾ ਚਾਹੀਦਾ ਜੀ।
0: ਮੈਂ ਕਿਹਾ ਜੀ ਦੇਖੋ ਜੇ ਤੁਸੀਂ ਫਸਲ ਲੈਣੀ ਹੈ ਅਗਲੀ ਤੇ ਇਹ ਫਲ ਤੁਸੀਂ ਝਾੜ ਦਿਓ।
1: ਹਾਂ ਵਿਰਲਾ ਕਰ ਦਈਏ,
0: ਵਿਰਲਾ ਕਰ ਦਈਏ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਬਰਸਾਤੀ ਹੈ, ਬਰਸਾਤੀ ਫਲ ਜਿਹੜਾ ਕੱਢ ਕੇ ਲੈ ਕੇ ਜਾਣਾ ਕਿਤੇ ਹਾਰੀ ਸਾਰੀ ਦਾ ਕੰਮ ਹੈ,
1: ਸੁੰਡੀ ਪਾ ਦਿੰਦੀ ਹੈ,
0: ਸੁੰਡੀ ਪੈ ਜਾਂਦੀ ਹੈ,
1: ਖਰਾਬ ਹੋ
0: ਇਸ ਕਰਕੇ। ਔਰ ਤੁਸੀਂ ਇਹ ਦੇਖੋ ਸੰਧੂ ਸਾਹਿਬ ਵੀ ਚਾਹੇ ਐਨਕ ਲਾ ਕੇ ਦੇਖੋ, ਤੁਹਾਨੂੰ ਪਤਾ ਨਹੀਂ
1: ਲੱਗਣਾ
0: ਸੁੰਡੀ ਗਈ ਕਿੱਥੋਂ ਹੈ।
1: ਹਾਂ
0: ਐਸਾ ਤਜਰਬਾ ਉਹਦਾ,
1: ਉਹ ਪਹਿਲਾਂ ਹੀ ਨਾ ਬਹਿ ਜਾਂਦੀ ਹੈ ਅੰਦਰ ਬਹਿ ਕੇ ਆਪਣਾ, ਤੇ ਇਸ ਕਰਕੇ ਉੱਪਰੋਂ ਦੇਖੋ ਵੀ ਫਲ ਤਾਂ ਵਧੀਆ ਹੈ, ਤੇ ਵਿੱਚੋਂ ਜਦੋਂ ਪਤਾ ਲੱਗਦਾ ਵੀ ਕੰਮ ਖਰਾਬ ਹੀ ਹੈ,
0: ਉੱਪਰੋਂ ਬੰਦਾ ਚੱਕਦਾ ਵੀ ਯਾਰ ਬੜੇ ਅਮਰੂਦ
1: ਸਾਫ਼ ਆ। ਹਾਂ ਸੋ ਇਸ ਕਰਕੇ ਜਿਹੜਾ ਇਹ ਨਾ ਲਈਏ,
0: ਨਾ ਲਈਏ,
1: ਕਿਉਂਕਿ ਬਾਜ਼ਾਰ 'ਚ ਕਈ ਵਾਰ ਆ ਜਾਂਦੇ ਹੈਗੇ,
0: ਆ ਜਾਂਦੇ,
1: ਔਰ ਆਪਾਂ ਇਹ ਧਿਆਨ ਰੱਖੋ ਵੀ ਕੋਸ਼ਿਸ਼ ਕਰੋ, ਕਿਉਂਕਿ ਫਿਰ ਇਹਦੇ ਨਾਲ ਜਿਹੜਾ ਆਪਣਾ ਅਗਲੇ ਨਵੰਬਰ ਦਸੰਬਰ 'ਚ ਅੱਗੇ ਲੱਗਣਾ ਨਾ ਉਹ ਵਧੀਆ ਲੱਗੂਗਾ ਜੀ।
0: ਦੇਖੋ ਜੀ ਦੇਖੋ, ਹੁਣ ਆਪਾਂ ਨਿੰਬੂ ਜਾਤੀ ਦੀ ਗੱਲ ਕਰਦੇ ਹਾਂ, ਕੇਰਾ ਹੈ ਫਸਲ ਦੇ,
1: ਆਹ
0: ਹੁਣ ਕੇਰੇ ਦਾ ਪ੍ਰਬੰਧ ਜਦੋਂ ਆਪਾਂ ਉਦੋਂ ਜਾ ਕੇ ਸੋਚਾਂਗੇ ਉਦੋਂ ਪ੍ਰਬੰਧ ਨਹੀਂ ਹੋਣਾ, ਇਹ ਸਮਾਂ ਹੈ ਸਾਡੇ ਕੋਲ। ਸੋ ਇਸ ਕਰਕੇ ਜਿਹੜੇ ਕਈ ਵਾਰੀ ਆਪਾਂ ਦੇਖਦੇ ਹਾਂ ਵੀ ਚੱਲ ਜਦੋਂ ਯਾਰ ਨੁਕਸਾਨ ਹੋਊ ਉਦੋਂ ਦੇਖ ਲਾਂਗੇ, ਉਦੋਂ ਛਿੜਕਾਅ ਕਰ ਦਿਆਂਗੇ, ਉਦੋਂ ਆਹ ਪ੍ਰਬੰਧ ਕਰ ਲਾਂਗੇ, ਪਰ ਬਾਗਾਂ ਦੇ ਵਿੱਚ ਫਲਦਾਰ ਬੂਟਿਆਂ ਦੇ ਵਿੱਚ ਸਾਨੂੰ ਜਿਹੜੇ ਪ੍ਰਬੰਧ ਹੈ ਉਹ ਅਗਾਊਂ ਕਰਨੇ ਪੈਣੇ ਆ,
1: ਅੱਗੇ ਉਹ ਚੱਲਣਾ ਪੈਂਦਾ।
0: ਹਾਂ ਬਿਲਕੁਲ,
1: ਕਿਉਂ ਇਹ ਨਾ ਫਿਰ ਉਹ ਗੱਲ ਨਹੀਂ ਬਣਦੀ ਵੀ ਬੂਹੇ ਆਈ ਜਾਣ ਵਾਲੀ ਗੱਲ।
0: ਹਾਂ ਦੇਖੋ ਜੀ, ਫਲ ਨੂੰ ਬਿਰਲਾ ਕਰਨਾ ਹੈ, ਜਿੱਦਾਂ
1: ਸਾਰੀ ਬੜਾ ਜ਼ਰੂਰੀ ਹੈ ਜੀ,
0: ਬੜਾ ਜ਼ਰੂਰੀ ਹੈ।
1: ਕਈ ਵਾਰ ਆਪਾਂ ਬੜੇ ਖੁਸ਼ ਹੁੰਦੇ ਵੀ ਯਾਰ ਬਹੁਤ ਲੱਗਿਆ ਫਲ,
0: ਹਾਂ,
1: ਪਰ ਉਹਦੇ ਨਾਲ ਜਿਹੜੀ ਫਲ ਦੀ ਗੁਣਵੱਤਾ ਤੇ ਅਸਰ ਪੈਂਦਾ ਹੈ,
0: ਪੈਂਦਾ ਪੈਂਦਾ ਜੀ,
1: ਥੋੜਾ ਜਿਹਾ ਨਾ ਆਪਾਂ ਵਿਰਲਾ ਕਰ ਦਈਏ।
0: ਟਾਹਣੀਆਂ ਵੀ ਦੇਖੋ ਨਾ, ਜਿਹੜੀਆਂ ਫਸਮੀਆਂ ਟਾਹਣੀਆਂ ਹੈ ਨਾ ਸੰਧੂ ਸਾਹਿਬ, ਉਹ
1: ਕੱਟ ਦਿਓ,
0: ਜੇ ਚੁਕੰਨੇ ਰਹਾਂਗੇ, ਜਿੱਦਾਂ ਤੁਸੀਂ ਸੰਪਰਕ ਦੀ ਗੱਲ ਕੀਤੀ ਹੈ, ਜੇ ਉਹਨਾਂ ਦੇ ਨਾਲ ਸੰਪਰਕ ਬਣਾ ਕੇ ਰੱਖਾਂਗੇ, ਉਹਨਾਂ ਨੇ ਸਾਤੋਂ ਕੁਛ ਨਹੀਂ ਲੈਣਾ, ਉਹਨਾਂ ਨੇ ਸਾਨੂੰ ਦੇਣਾ ਹੀ ਹੈ, ਜਾਣਕਾਰੀ ਜਿਹੜੀ ਮਿਲੂਗੀ ਉਹਦੇ ਨਾਲ ਸਾਡਾ ਫਾਇਦਾ ਹੋਊ। ਆਪਾਂ ਚੱਲੀਏ ਜੀ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ, ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਤੇ ਹੁਣ ਸਰਵਣ ਕਰਦੇ ਹਾਂ ਰਾਮ ਚਰਿਤ੍ਰ ਮਾਨਸ ਦਾ ਲੜੀਵਾਰ ਪਾਠ ਮਾਨਸ ਗਾਨ ਦੇ ਤਹਿਤ।

0: ਹੁਣੇ ਤੁਸੀਂ ਸਰਵਣ ਕਰ ਰਹੇ ਸੀ ਮਾਨਸ ਕਾ।
1: FM ਬੈਂਡ 7.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਇਸ ਵੇਲੇ ਸਵੇਰ ਦੇ ਠੀਕ 6:50 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਨਵੀਂ ਸਵੇਰ।

ਅੱਜ ਐਤਵਾਰ, ਛੁੱਟੀ ਦਾ ਦਿਨ ਹੈ, ਸਾਰੇ ਅੱਜ ਦੇ ਦਿਨ ਇੰਜੋਏ ਕਰਦੇ ਨੇ। ਅਤੇ ਅਸ਼ਾੜ ਮਹੀਨੇ ਦੀ ਜੇ ਗੱਲ ਕਰੀਏ ਤਾਂ ਸਕਸ਼ਮਵਤ 1948 ਦੇ ਅਸ਼ਾੜ ਦੇ ਮਹੀਨੇ ਦੀ ਅੱਜ 14 ਅਤੇ ਜੂਨ ਦੇ ਮਹੀਨੇ ਦੀ 28 ਤਰੀਕ ਹੈ। ਆਓ ਤੁਹਾਨੂੰ ਸੁਣਵਾ ਦਿੰਦੇ ਹਾਂ ਇੱਕ ਸ਼ਬਦ।

ਇਹ ਸ਼ਬਦ ਤੁਸੀਂ ਸਰਵਣ ਕੀਤਾ ਭਾਈ ਰਵਿੰਦਰ ਸਿੰਘ ਜੀ ਦੀ ਆਵਾਜ਼ ਵਿੱਚ। ਕਹਿੰਦੇ ਨੇ ਜਦੋਂ ਅਸੀਂ ਰੱਬ 'ਤੇ ਭਰੋਸਾ ਕਰ ਲੈਂਦੇ ਹਾਂ, ਸਭ ਕੁਝ ਉਹਦੇ ਉੱਤੇ ਛੱਡ ਦਿੰਦੇ ਹਾਂ, ਤਾਂ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਸਵਰ ਜਾਂਦੀ ਹੈ ਜ਼ਿੰਦਗੀ 'ਚ ਹਮੇਸ਼ਾ। ਇਸ ਲਈ ਪੋਜ਼ਿਟਿਵ ਰਹੋ, ਖੁਸ਼ ਰਹੋ ਅਤੇ ਕਦੀ ਨੈਗੇਟਿਵ ਨਾ ਹੋ। ਅਤੇ ਜਦੋਂ ਕਦੀ ਵਕਤ ਆਏ ਸਾਨੂੰ ਸਮਝ ਨਾ ਲੱਗੇ, ਅਸੀਂ ਆਪਣੇ ਆਪ ਨੂੰ ਮੁਸੀਬਤਾਂ ਨਾ ਘਿਰਿਆ ਹੋਇਆ ਸਮਝੀਏ, ਤਾਂ ਸਾਰਾ ਕੁਝ ਭੁੱਲ ਕੇ ਉਸ ਰੱਬ ਦਾ ਨਾਮ ਲਓ ਅਤੇ ਉਹਨੂੰ ਕਹੋ ਕਿ ਅਸੀਂ ਸਭ ਕੁਝ ਤੇਰੇ ਹਵਾਲੇ ਕੀਤਾ। ਫਿਰ ਦੇਖਣਾ ਤੁਹਾਡੀ ਜ਼ਿੰਦਗੀ ਕਿਵੇਂ ਸੰਵਰਦੀ ਹੈ। ਹਾਂ, ਪਰ ਇਸ ਲਈ ਉਹਦੇ 'ਤੇ ਵਿਸ਼ਵਾਸ ਕਰਨਾ ਜ਼ਰੂਰ ਹੈ। ਜਦੋਂ ਸਾਰਾ ਕੁਝ ਤੁਸੀਂ ਉਸ 'ਤੇ ਛੱਡ ਦੋਗੇ, ਤਾਂ ਇਸ ਚੀਜ਼ ਦਾ ਵਿਸ਼ਵਾਸ ਵੀ ਰੱਖਣਾ ਪਏਗਾ ਕਿ ਉਹ ਜ਼ਰੂਰ ਆਪੇ ਕੁਛ ਕਰੇਗਾ ਅਤੇ ਤੁਹਾਡੀ ਜ਼ਿੰਦਗੀ ਵਿੱਚ ਜ਼ਰੂਰ ਜਿਹੜਾ ਉਹ ਨਵੀਂ ਸ਼ੁਰੂਆਤ ਹੋਵੇਗੀ ਅਤੇ ਤੁਹਾਡੀਆਂ ਮੁਸੀਬਤਾਂ ਜਿਹੜੀਆਂ ਉਹ ਵੀ ਜ਼ਰੂਰ ਪਿੱਛੇ ਹਟਣਗੀਆਂ। ਇਸ ਲਈ ਕਦੇ ਵੀ ਉਮੀਦ ਦਾ ਪੱਲਾ ਨਾ ਛੱਡੋ, ਰੱਬ ਦਾ ਵੀ ਸਾਥ ਰੱਖੋ ਅਤੇ ਆਪਣੇ ਆਪ 'ਤੇ ਵੀ ਵਿਸ਼ਵਾਸ ਰੱਖੋ। ਕਹਿੰਦੇ ਨੇ ਜੀ ਕਿ ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ ਅਤੇ ਸੁੱਖ ਵੇਲੇ ਸ਼ੁਕਰਾਨਾ। ਰੱਬ ਦਾ ਸ਼ੁਕਰੀਆ ਜ਼ਰੂਰ ਕਰੋ, ਚਾਹੇ ਛੋਟੀ ਤੋਂ ਛੋਟੀ ਤੁਹਾਨੂੰ ਜਿਹੜੀ ਹੈ ਖੁਸ਼ੀ ਮਿਲੀ ਹੋਵੇ, ਤੁਹਾਡੀ ਛੋਟੀ ਤੋਂ ਛੋਟੀ ਵਿਸ਼ ਜਿਹੜੀ ਆ ਪੂਰੀ ਹੋਵੇ, ਅਤੇ ਉਹਦਾ ਇਸ ਲਈ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ। ਅਤੇ ਜੇ ਹਰ ਵੇਲੇ ਸਿਮਰਨ ਕਰਦੇ ਰਹਾਂਗੇ, ਰੱਬ ਨੂੰ ਯਾਦ ਰੱਖਾਂਗੇ, ਤਾਂ ਕਹਿੰਦੇ ਜੀ ਕਿ ਫਿਰ ਦੁੱਖ ਜਿਹੜੇ ਉਹ ਸਾਡੇ ਨੇੜੇ ਕਦੇ ਵੀ ਨਹੀਂ ਆਉਂਦੇ। ਇਸ ਲਈ ਰੱਬ ਨੂੰ ਹਮੇਸ਼ਾ ਯਾਦ ਰੱਖੋ। ਇਸ ਦੇ ਨਾਲ ਹੀ ਇਹ ਪ੍ਰੋਗਰਾਮ ਨਵੀਂ ਸਵੇਰ ਇੱਥੇ ਖਤਮ ਕਰਨ ਦਿੱਤੀ ਇਜਾਜ਼ਤ।

0: ਗਰਮੀਆਂ ਦੇ ਦਿਨਾਂ ਦੇ ਵਿੱਚ ਪਾਣੀ ਦੇ ਛੱਪੜ ਦੇ ਵਿੱਚ ਬੈਠਣ ਨਾਲ ਪਸ਼ੂਆਂ ਦੇ ਸਰੀਰ ਦਾ ਤਾਪਮਾਨ ਸਹੀ ਰਹਿੰਦਾ ਹੈ ਤੇ ਸਰੀਰ ਨੂੰ ਠੰਡਕ ਮਿਲਦੀ ਹੈ। ਲੂ ਅਤੇ ਗਰਮੀ ਤੋਂ ਬਚਾਅ ਹੁੰਦਾ ਹੈ ਤੇ ਗਰਮੀ ਕਾਰਨ ਹੋਣ ਵਾਲੇ ਤਣਾਅ ਤੋਂ ਵੀ ਬਚਾਅ ਹੋ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿਸਾਨ ਵੀਰੋ ਕਿ ਇਹਦੇ ਨਾਲ ਦੁੱਧ ਦੀ ਪੈਦਾਵਾਰ ਵੀ ਵੱਧਦੀ ਹੈ। ਜਦੋਂ ਮੱਝਾਂ ਗਰਮੀ ਤੋਂ ਪਰੇਸ਼ਾਨ ਹੁੰਦੀਆਂ ਨੇ ਤਾਂ ਉਹ ਚਾਰਾ ਦਾਣਾ ਘੱਟ ਕਰ ਦਿੰਦੀਆਂ ਨੇ, ਜਿਸ ਨਾਲ ਸਿੱਧਾ ਅਸਰ ਦੁੱਧ ਦੀ ਮਾਤਰਾ ਅਤੇ ਗੁਣਵੱਤਾ 'ਤੇ ਪੈਂਦਾ ਹੈ। ਜੇਕਰ ਮੱਝਾਂ ਨੂੰ ਦਿਨ ਵਿੱਚ 2-3 ਵਾਰ ਪਾਣੀ ਵਿੱਚ ਨਹਾਉਣ ਦਾ ਮੌਕਾ ਮਿਲੇ ਤਾਂ ਉਹ ਤੰਦਰੁਸਤ ਰਹਿੰਦੀਆਂ ਨੇ, ਪੂਰੀ ਖੁਰਾਕ ਖਾਂਦੀਆਂ ਨੇ, ਪਸ਼ੂ ਦਾ ਸਰੀਰ ਠੰਡਾ ਅਤੇ ਤਣਾਅ ਮੁਕਤ ਰਹਿੰਦਾ ਹੈ। ਸਰੀਰ ਦਾ ਤਾਪਮਾਨ ਸਹੀ ਰਹਿਣ ਨਾਲ ਪਸ਼ੂਆਂ ਦਾ ਹਾਜ਼ਮਾ ਠੀਕ ਰਹਿੰਦਾ ਹੈ, ਜਿਸ ਨਾਲ ਦੁੱਧ ਵਿੱਚ ਫੈਟ ਅਤੇ SNF ਦੀ ਮਾਤਰਾ ਵਧੀਆ ਬਣੀ ਰਹਿੰਦੀ ਹੈ। ਕਿਸਾਨ ਵੀਰੋ, ਪੰਜਾਬ ਦੇ ਵਿੱਚ ਡੇਅਰੀ ਦੇ ਸਹੀ ਕਾਰੋਬਾਰ ਲਈ ਮੱਝਾਂ ਦਾ ਸਮੇਂ ਸਿਰ ਗਰਭਵਤੀ ਹੋਣਾ ਬਹੁਤ ਜ਼ਰੂਰੀ ਹੈ। ਜ਼ਿਆਦਾ ਗਰਮੀ ਕਾਰਨ ਮੱਝਾਂ ਵਿੱਚ ਗਰਭ ਠਹਿਰਨ ਦੇ ਵਿੱਚ ਸਮੱਸਿਆ ਆ ਸਕਦੀ ਹੈ। ਖੁੱਲ੍ਹੇ ਪਾਣੀ ਦੇ ਛੱਪੜ ਦੇ ਵਿੱਚ ਨਹਾਉਣ ਨਾਲ ਮੱਝਾਂ ਦਾ ਹਾਰਮੋਨਲ ਸਿਸਟਮ ਠੀਕ ਰਹਿੰਦਾ ਹੈ, ਜੋ ਉਹਨਾਂ ਦੀ ਪ੍ਰਜਨਨ ਪ੍ਰਣਾਲੀ ਨੂੰ ਸਹੀ ਰੱਖਣ ਵਿੱਚ ਮਦਦਗਾਰ ਹੈ। ਇਹਦੇ ਨਾਲ ਹੀ ਮੱਝਾਂ ਦੇ ਵਿੱਚ ਗਰਮੀਆਂ ਦੇ ਦੌਰਾਨ ਸਾਇਲੈਂਟ ਹੀਟ ਦੀ ਬਹੁਤ ਸਮੱਸਿਆ ਆਉਂਦੀ ਹੈ। ਛੱਪੜ ਦੀ ਮਦਦ ਦੇ ਨਾਲ ਇਹ ਸਮੱਸਿਆ ਘਟਦੀ ਹੈ ਅਤੇ ਪਸ਼ੂ ਵਾਰ ਵਾਰ ਖਾਲੀ ਰਹਿਣ ਤੋਂ ਬਚ ਜਾਂਦਾ ਹੈ। ਕਿਸਾਨ ਵੀਰੋ, ਜੇਕਰ ਤੁਸੀਂ ਆਪਣੇ ਪਸ਼ੂਆਂ ਨੂੰ, ਖਾਸ ਕਰ ਮੱਝਾਂ ਨੂੰ, ਕਿਸੇ ਸਾਫ਼ ਸੁਥਰੇ ਟੋਭੇ ਦੇ ਵਿੱਚ ਲੈ ਕੇ ਜਾਂਦੇ ਹੋ ਤਾਂ ਉਹਨਾਂ ਦਾ ਪਰਜੀਵੀਆਂ ਤੋਂ ਵੀ ਬਚਾਅ ਹੁੰਦਾ ਹੈ। ਛੱਪੜ ਦੇ ਵਿੱਚ ਨਹਾਉਣ ਵੇਲੇ ਮੱਝਾਂ ਦੇ ਸਰੀਰ 'ਤੇ ਮਿੱਟੀ ਪਾਣੀ ਦੀ ਇੱਕ ਪਰਤ ਚੜ ਜਾਂਦੀ ਹੈ। ਇਹ ਪਰਤ ਧੁੱਪ ਦੀਆਂ ਸਿੱਧੀਆਂ ਅਤੇ ਤੇਜ਼ ਕਿਰਨਾਂ ਤੋਂ ਉਹਨਾਂ ਦੀ ਚਮੜੀ ਦਾ ਬਚਾਅ ਕਰਨ ਦੇ ਨਾਲ ਨਾਲ ਡੰਗ ਮਾਰਨ ਵਾਲੀਆਂ ਮੱਖੀਆਂ, ਮੱਛਰਾਂ ਅਤੇ ਚਿੱਚੜਾਂ ਤੋਂ ਕੁਦਰਤੀ ਸੁਰੱਖਿਆ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ ਚਿੱਕੜ ਅਤੇ ਪਾਣੀ ਨਾਲ ਚਮੜੀ 'ਤੇ ਲੱਗੇ ਚਿੱਚੜ ਉੱਤਰ ਜਾਂਦੇ ਨੇ। ਭਾਰੀ ਜਾਂ ਗਰਭਵਤੀ ਪਸ਼ੂਆਂ ਲਈ ਪਾਣੀ ਵਿੱਚ ਖੜ੍ਹੇ ਹੋਣਾ ਉਹਨਾਂ ਦੇ ਜੋੜਾਂ ਦੇ ਦਰਦ ਨੂੰ ਘਟਾਉਂਦਾ ਅਤੇ ਉਹਨਾਂ ਲਈ ਇੱਕ ਹਲਕੀ ਕਸਰਤ ਵਾਂਗ ਕੰਮ ਕਰਦਾ ਹੈ। ਪਰ ਕਿਸਾਨ ਵੀਰੋ, ਹੁਣ ਪਿੰਡਾਂ ਦੇ ਵਿੱਚ ਹੌਲੀ ਹੌਲੀ ਛੱਪੜ ਖਤਮ ਹੋ ਰਹੇ ਨੇ, ਟੋਭੇ ਕਿਤੇ ਕਿਤੇ ਨਜ਼ਰ ਆਉਂਦੇ ਨੇ। ਜ਼ਰੂਰਤ ਹੈ ਪਸ਼ੂਆਂ ਦੇ ਵਾਸਤੇ ਅਜਿਹੇ ਪ੍ਰਬੰਧ ਕਰਨ ਦੀ ਤਾਂ ਜੋ ਉਹ ਗਰਮੀ ਤੋਂ ਆਪਣਾ ਬਚਾਅ ਕਰ ਸਕਣ। ਇਸ ਤੋਂ ਇਲਾਵਾ ਕਿਸਾਨ ਵੀਰੋ, ਜੇਕਰ ਛੱਪੜ ਅਤੇ ਟੋਭੇ ਦੇ ਵਿੱਚ ਤੁਸੀਂ ਆਪਣੇ ਪਸ਼ੂ ਧਨ ਨੂੰ ਨਹੀਂ ਲਿਜਾ ਸਕਦੇ ਤਾਂ ਗਰਮੀ ਦੇ ਵਿੱਚ ਨਿਯਮਤ ਤੌਰ ਦੇ ਉੱਤੇ ਆਪਣੇ ਪਸ਼ੂ ਧਨ ਦੀ ਸਾਫ਼ ਸਫਾਈ ਜ਼ਰੂਰ ਰੱਖੋ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਆਗਿਆ ਦਿਓ, ਧੰਨਵਾਦ।
1: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀ ਨੁਕਤੇ, ਅਤੇ ਇਸ ਵਿੱਚ ਤੁਸੀਂ ਸੁਣਿਆ ਧਰਮਿੰਦਰ ਸੰਧੂ ਹੋਰਾਂ ਦੀ ਆਵਾਜ਼ ਵਿੱਚ ਪਸ਼ੂਆਂ ਲਈ ਵਰਦਾਨ ਪਿੰਡ ਦੇ ਟੋਭੇ।
2: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
1: ਜੀ ਦੋਸਤੋ, ਸਮਾਂ ਮਿਲਾ ਲਓ, ਇਸ ਵੇਲੇ ਸਵੇਰ ਦੇ 7:10 ਹੋ ਰਹੇ ਅਤੇ ਤੁਸੀਂ ਸੁਣ ਰਹੇ ਹੋ FM 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਆਕਾਸ਼ਵਾਣੀ ਪਟਿਆਲਾ। ਅਤੇ ਹੁਣ ਪੇਸ਼ ਹੈ ਜੀ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡੇ ਨਾਲ ਰੂਬਲ।

ਸਵੇਰੇ 8 ਵਜ ਕੇ 40 ਮਿੰਟ 'ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ। ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਵਾਉਂਦੇ ਹਾਂ ਕੁਝ ਪੰਜਾਬੀ ਫਿਲਮਾਂ ਦੇ ਗੀਤ। 9 ਵਜੇ ਤੋਂ 10 ਵਜੇ ਤੱਕ ਲੈ ਕੇ ਤੁਸੀਂ ਆਨੰਦ ਮਾਣ ਸਕੋਗੇ ਕੌਮੀ ਸੇਵਾ ਵਿਵਿਧ ਭਾਰਤੀ ਪ੍ਰਸਾਰਣ ਦੇ ਪ੍ਰੋਗਰਾਮਾਂ ਦਾ ਸਿੱਧਾ ਸਾਡੇ ਮੁੰਬਈ ਕੇਂਦਰ ਤੋਂ। 10 ਵਜ ਕੇ 2 ਮਿੰਟ ਤੋਂ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਖਜ਼ਾਨੇ। ਇਸ ਪ੍ਰੋਗਰਾਮ ਵਿੱਚ ਵੀ ਤੁਸੀਂ ਸੁਣਦੇ ਹੋ ਨਵੇਂ ਹਿੰਦੀ ਫਿਲਮੀ ਗੀਤ।

ਹੈਲੋ ਫਰਮਾਇਸ਼, ਇਸ ਪ੍ਰੋਗਰਾਮ ਦਾ ਸਮਾਂ ਰਹੇਗਾ ਸਵੇਰੇ ਠੀਕ 10:32 ਦਾ। ਇਹ ਫੋਨ ਇਨ ਪ੍ਰੋਗਰਾਮ ਰਿਕੁਐਸਟ ਬੇਸਡ ਹੁੰਦਾ ਹੈ ਜੀ। ਇਸ ਫੋਨ ਇਨ ਪ੍ਰੋਗਰਾਮ ਵਿੱਚ ਜਿਹੜਾ ਤੁਸੀਂ ਸ਼ਿਰਕਤ ਕਰਦੇ ਹੋ, ਸਾਡੇ ਨਾਲ ਗੱਲਬਾਤ ਕਰਦੇ ਹੋ ਅਤੇ ਦੱਸਦੇ ਹੋ ਸਾਨੂੰ ਆਪਣੀ ਹੀ ਪਸੰਦ ਦੇ ਗੀਤ ਜੋ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣਨਾ ਚਾਹੁੰਦੇ ਹੁੰਦੇ ਹੋ। ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਸਾਡਾ ਫੋਨ ਨੰਬਰ ਹੈ 0175 82 494।

10 ਵਜ ਕੇ 55 ਮਿੰਟ 'ਤੇ ਤੁਸੀਂ ਇੱਕ ਵਿਸ਼ੇਸ਼ ਪ੍ਰੋਗਰਾਮ ਸੁਣੋਗੇ ਜਿਸ ਵਿੱਚ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸੰਬੋਧਿਤ ਕਰਨਗੇ ਸਾਡੇ ਦੇਸ਼ ਦੇ ਲੋਕਾਂ ਨੂੰ ਪ੍ਰੋਗਰਾਮ ਮਨ ਕੀ ਬਾਤ ਤਹਿਤ। 12 ਵਜੇ ਦਾ ਸਮਾਂ ਰਹੇਗਾ ਹਿੰਦੀ ਵਿੱਚ ਸਮਾਚਾਰ ਦਾ, ਪੇਸ਼ ਕੀਤੇ ਜਾਣਗੇ ਸਾਡੇ ਦਿੱਲੀ ਕੇਂਦਰ ਤੋਂ। 12 ਵਜ ਕੇ 5 ਮਿੰਟ 'ਤੇ ਪੈਣਾ ਦੀ ਪਸੰਦੀਦਾ ਪ੍ਰੋਗਰਾਮ ਨਾਰੀ ਲੋਕ ਲੈ ਕੇ ਹਾਜ਼ਰ ਹੋਵਾਂਗੇ। ਅੱਜ ਦਾ ਇਹ ਪ੍ਰੋਗਰਾਮ ਫਰਮਾਇਸ਼ੀ ਰਹੇਗਾ। ਇਸ ਪ੍ਰੋਗਰਾਮ ਵਿੱਚ ਸੁਣਵਾਏ ਜਾਣਗੇ ਪੰਜਾਬੀ ਫਿਲਮੀ ਗੀਤ, ਅਤੇ ਇਸ ਪ੍ਰੋਗਰਾਮ ਵਿੱਚ ਸਾਡੀਆਂ ਭੈਣਾਂ ਵੀ ਜਿਹੜਾ ਹੈ ਜਿਨ੍ਹਾਂ ਨੇ ਸਾਨੂੰ ਖੱਤ ਜੇ ਉਹ ਪਾਉਣੇ ਭੁੱਲ ਗਈਆਂ ਨੇ ਤਾਂ ਉਹ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਸਕਦੀਆਂ। ਸਾਨੂੰ ਵਟਸਐਪ 'ਤੇ ਮੈਸੇਜ ਭੇਜ ਕੇ, ਨੰਬਰ ਰਹੇਗਾ 9496206268, ਯਾਨੀ ਕਿ 9465002668।

ਪ੍ਰੋਗਰਾਮਾਂ ਦਾ ਵੇਰਵਾ ਇੱਕ ਵਾਰ ਤੁਸੀਂ ਫਿਰ ਤੋਂ ਸੁਣ ਸਕੋਗੇ ਠੀਕ ਦੁਪਹਿਰੇ 1 ਵਜੇ, ਅਤੇ ਉਸ ਤੋਂ ਬਾਅਦ 1:02 'ਤੇ ਤੁਸੀਂ ਸੁਣੋਗੇ ਹਿੰਦੀ ਸੰਗੀਤ, ਹਿੰਦੀ ਵਿੱਚ ਕੁਝ ਗੀਤ, ਪ੍ਰੋਗਰਾਮ ਨਗਮੇ ਤਹਿਤ। ਇਹ ਪ੍ਰੋਗਰਾਮ ਅਸੀਂ ਲੈਟਰ ਬੇਸਡ ਰਿਕੁਐਸਟ 'ਤੇ ਲੈ ਕੇ ਹਾਜ਼ਰ ਹੁੰਦੇ ਹਾਂ। ਇੱਕ ਦਸਤੇ ਪੇਸ਼ ਹੋਣਗੀਆਂ ਪ੍ਰਾਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ, ਅਤੇ 1:15 ਵਜੇ ਨਗਮੇ ਪ੍ਰੋਗਰਾਮ ਦਾ ਬਾਕੀ ਰਹਿੰਦਾ ਹਿੱਸਾ ਜਾਰੀ ਕੀਤਾ ਜਾਵੇਗਾ। ਫੌਜੀ ਵੀਰਾਂ ਦਾ ਪਸੰਦੀਦਾ ਪ੍ਰੋਗਰਾਮ ਸਰਫਰੋਸ਼ ਪੇਸ਼ ਕੀਤਾ ਜਾਵੇਗਾ ਠੀਕ ਦੁਪਹਿਰ 2 ਵਜੇ।

ਲੁਤੇਰੀਆਂ ਦੋ ਮੇਰੀਆਂ ਇਹ ਪ੍ਰੋਗਰਾਮ ਤੁਸੀਂ ਸੁਣ ਸਕੋਗੇ ਠੀਕ ਦੁਪਹਿਰ 2:30 ਵਜੇ। ਜਿਵੇਂ ਕਿ ਸਾਰੇ ਜਾਣਦੇ ਹੋ ਕਿ ਅੱਜ ਦਾ ਦਿਨ ਜਿਹੜਾ ਉਹ ਐਤਵਾਰ ਹੈ, ਅਤੇ ਐਤਵਾਰ ਵਾਲੇ ਦਿਨ ਅਸੀਂ ਜਿਹੜਾ ਖੁੱਲ੍ਹੀਆਂ ਗੱਲਾਂ ਕਰਦੇ ਹਾਂ, ਯਾਨੀ ਕਿ ਸਾਡਾ ਕੋਈ ਖਾਸ ਵਿਸ਼ਾ ਨਹੀਂ ਹੁੰਦਾ ਇਸ ਪ੍ਰੋਗਰਾਮ ਵਿੱਚ, ਅਤੇ ਖੁੱਲ੍ਹੀਆਂ ਗੱਲਾਂ ਦੇ ਉੱਤੇ ਹੀ ਜਿਹੜੀ ਹੈ ਸਾਡੀ ਅੱਜ ਦੀ ਵੀ ਗੱਲਬਾਤ ਰਹੇਗੀ। ਬਾਅਦ ਦੁਪਹਿਰ 3 ਵਜੇ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਪ੍ਰਸਾਰਣ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। ਇਹ ਪ੍ਰੋਗਰਾਮ 5 ਵਜੇ ਤੱਕ ਪੇਸ਼ ਕੀਤੇ ਜਾਣਗੇ। ਗੱਲਾਂ 'ਚੋਂ ਗੱਲ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਠੀਕ ਸ਼ਾਮ 5:02 'ਤੇ।

ਕਿਸਾਨ ਬੀਬੀਆਂ ਅਤੇ ਕਿਸਾਨ ਵੀਰਾਂ ਦਾ ਪਸੰਦੀਦਾ ਪ੍ਰੋਗਰਾਮ ਕਿਸਾਨ ਵਾਣੀ ਪੇਸ਼ ਕੀਤਾ ਜਾਵੇਗਾ ਸ਼ਾਮ 5:30 ਵਜੇ। ਅੱਜ ਦਾ ਇਹ ਪ੍ਰੋਗਰਾਮ ਜਿਹੜਾ ਹੈ ਉਹ ਪੁਆਧੀ ਵਿੱਚ ਪੇਸ਼ ਹੋਵੇਗਾ, ਫਰਮਾਇਸ਼ੀ ਹੋਵੇਗਾ, ਅਤੇ ਇਸ ਪ੍ਰੋਗਰਾਮ ਨੂੰ ਪੇਸ਼ ਕਰਨਗੇ ਕਰਮਜੀਤ ਕੌਰ ਅਤੇ ਜਸਪ੍ਰੀਤ ਕੌਰ। ਇੱਕ ਵਾਰ ਫਿਰ ਤੋਂ ਤੁਸੀਂ ਪ੍ਰੋਗਰਾਮਾਂ ਦਾ ਵੇਰਵਾ ਸੁਣ ਸਕੋਗੇ ਸ਼ਾਮ 6:05 'ਤੇ, ਅਤੇ ਨਾਲ ਹੀ ਸੁਣੋਗੇ ਕੁਝ ਦੇਸ਼ ਭਗਤੀ ਗੀਤ।

ਸਾਡੇ ਸਰੋਤਿਆਂ ਨੂੰ ਦੱਸ ਦਈਏ ਕਿ ਅੱਜ ICC ਮਹਿਲਾ T20 ਵਿਸ਼ਵ ਵਰਲਡ ਕੱਪ 2026 ਦਿਨ ਲੰਡਨ ਦੇ ਲਾਰਡ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਵਿਚਕਾਰ ਮੈਚ ਖੇਡਿਆ ਜਾਵੇਗਾ। ਇਸ ਮੈਚ ਦੀ ਲਾਈਵ ਕਮੈਂਟਰੀ ਤੁਸੀਂ ਸੁਣ ਸਕੋਗੇ 100.2 MHz 'ਤੇ ਸ਼ਾਮ ਨੂੰ 6:30 ਵਜੇ, ਅਤੇ ਬਾਕੀ ਦੇ ਪ੍ਰੋਗਰਾਮ ਇਸੇ ਤਰ੍ਹਾਂ ਹੀ ਤੁਸੀਂ ਸੁਣਦੇ ਰਹੋਗੇ ਨਿਊਜ਼ ਔਨ AIR ਐਪ 'ਤੇ। 6:30 ਵਜੇ ਨਿਊਜ਼ ਔਨ AIR ਐਪ 'ਤੇ ਲੈ ਕੇ ਹਾਜ਼ਰ ਹੋਵਾਂਗੇ ਨੌਜਵਾਨਾਂ ਦੀ ਪਸੰਦ ਦਾ ਪ੍ਰੋਗਰਾਮ ਵਿਬਕਿਓਰ। 7:02 ਦਾ ਸਮਾਂ ਰਹੇਗਾ ਭਗਤੀ ਸੰਗੀਤ ਦੇ ਪ੍ਰੋਗਰਾਮ ਬੰਦਗੀ ਦਾ।

ਸ਼ਾਮ ਸੁਹਾਨੀ ਫੋਨ ਇਨ ਰਿਕੁਐਸਟ ਬੇਸਡ ਇਹ ਪ੍ਰੋਗਰਾਮ ਤੁਸੀਂ ਸੁਣੋਗੇ ਸ਼ਾਮ 7:40 'ਤੇ। ਇਸ ਪ੍ਰੋਗਰਾਮ ਵਿੱਚ ਤੁਸੀਂ ਆਨੰਦ ਮਾਣ ਸਕਦੇ ਹੋ ਹਿੰਦੀ ਅਤੇ ਪੰਜਾਬੀ ਦੋਵਾਂ ਤਰ੍ਹਾਂ ਦੇ ਹੀ ਗੀਤਾਂ ਦਾ। ਇਸ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਸਾਡਾ ਨੰਬਰ ਹੈ 0175228494। ਰਾਤ 8 ਵਜੇ ਇੱਕ ਵਾਰ ਫਿਰ ਤੋਂ ਤੁਸੀਂ ਸੁਣੋਗੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ ਜਨਤਾ ਨਾਲ ਹੋਈ ਗੱਲਬਾਤ ਵਿਸ਼ੇ 'ਤੇ ਆਧਾਰਿਤ ਮਨ ਕੀ ਬਾਤ ਦਾ ਪੰਜਾਬੀ ਅਨੁਵਾਦ।

ਕੌਮੀ ਸੇਵਾ ਵਿਵਿਧ ਭਾਰਤੀ ਪ੍ਰਸਾਰਣ ਦੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਰਾਤ 9 ਵਜੇ ਤੋਂ ਲੈ ਕੇ 10 ਵਜੇ ਤੱਕ। ਇਹ ਪ੍ਰੋਗਰਾਮ ਰਿਲੇਅ ਕੀਤੇ ਜਾਣਗੇ ਸਾਡੇ ਮੁੰਬਈ ਕੇਂਦਰ ਤੋਂ। ਵਟਸਐਪ 'ਤੇ ਖਤਾਂ 'ਤੇ ਆਧਾਰਿਤ ਪ੍ਰੋਗਰਾਮ ਪੰਜਾਬੀ ਤੜਕਾ ਪੇਸ਼ ਕੀਤਾ ਜਾਵੇਗਾ ਰਾਤ 10:02 'ਤੇ। ਇਸ ਪ੍ਰੋਗਰਾਮ ਵਿੱਚ ਵੀ ਤੁਸੀਂ ਸੁਣ ਸਕਦੇ ਹੋ ਆਪਣੀ ਪਸੰਦ ਦੇ ਕੁਝ ਪੰਜਾਬੀ ਗੀਤ। ਸਾਡਾ ਵਟਸਐਪ ਨੰਬਰ ਹੈ 9465002668, ਯਾਨੀ ਕਿ 9465002668। ਇਸ ਨੰਬਰ ਉੱਤੇ ਤੁਸੀਂ ਸਾਨੂੰ ਆਪਣੀ ਰਿਕੁਐਸਟ ਜਿਹੜੀ ਉਹ ਭੇਜ ਸਕਦੇ ਹੋ। 10:30 ਵਜੇ ਤੁਸੀਂ ਆਨੰਦ ਮਾਣੋਗੇ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਰਜਨੀਗੰਧਾ ਤਹਿਤ।

ਰਾਤ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ, ਅਤੇ 11:05 ਦਾ ਸਮਾਂ ਰਹੇਗਾ ਅੰਗਰੇਜ਼ੀ ਵਿੱਚ ਖਬਰਾਂ ਦਾ। ਇਹ ਵੀ ਰਿਲੇਅ ਕੀਤੀਆਂ ਜਾਣਗੀਆਂ ਸਾਡੇ ਦਿੱਲੀ ਕੇਂਦਰ ਤੋਂ, ਅਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ ਠੀਕ ਰਾਤ 11:10 'ਤੇ। ਇਹ ਸੀ ਸਾਡੀ ਅੱਜ ਦੀ ਸਭਾ ਵਿੱਚ ਪ੍ਰਸਾਰਿਤ ਹੋਣ ਵਾਲੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਉਪਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ MSME ਖੇਤਰ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਸਹਿਕਾਰੀ ਟੈਕਸੀ ਪਲੇਟਫਾਰਮ ਭਾਰਤ ਟੈਕਸੀ ਨੂੰ ਅਗਲੇ 2 ਸਾਲਾਂ ਵਿੱਚ ਦੇਸ਼ ਭਰ ਦੇ 500 ਸ਼ਹਿਰਾਂ ਅਤੇ ਕਸਬਿਆਂ ਵਿੱਚ ਫੈਲਾਇਆ ਜਾਵੇਗਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਸੂਰਮਾ ਮੁਹਿੰਮ ਦੀ ਸ਼ੁਰੂਆਤ। ਨਸ਼ਾ ਛੱਡ ਚੁੱਕੇ ਨੌਜਵਾਨ ਹੋਰਨਾਂ ਲੋਕਾਂ ਨੂੰ ਨਸ਼ਾ ਛੱਡਣ 'ਚ ਕਰਨਗੇ ਮਦਦ।

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਖਤਮ ਕਰਨ ਲਈ ਇੱਕ ਸਾਂਝੀ ਸਮਾਜਿਕ ਲਹਿਰ ਦਾ ਸੱਦਾ ਦਿੱਤਾ ਹੈ।

ਪੰਜਾਬ ਸਰਕਾਰ ਵੱਲੋਂ ਅੱਜ ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ ਵਿਖੇ ਕਰਵਾਏ ਜਾ ਰਹੇ ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ ਪ੍ਰੋਗਰਾਮ 'ਚ ਮਸ਼ਹੂਰ ਗਾਇਕ ਹੰਸਰਾਜ ਰਘੁਵੰਸ਼ੀ ਭਗਵਾਨ ਸ਼ਿਵ ਦਾ ਗੁਣਗਾਨ ਕਰਨਗੇ। ਅਤੇ ਬੈਡਮਿੰਟਨ ਏਸ਼ੀਆ ਜੂਨੀਅਰ ਮਿਕਸਡ ਟੀਮ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਕਜ਼ਾਕਿਸਤਾਨ ਨੂੰ 2-0 ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇਹ ਸੀ ਹੁਣ ਤੱਕ ਦੀਆਂ ਕੁਝ ਮੁੱਖ ਚੋਣਵੀਆਂ ਖਬਰਾਂ।

ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈ। ਗੁੱਡ ਮਾਰਨਿੰਗ ਮਾਲਵਾ, ਮੈਂ ਹਾਂ ਤੁਹਾਡੇ ਨਾਲ ਰੂਬਲ, ਅਤੇ ਅੱਜ ਤੁਹਾਡੇ ਨਾਲ ਹੁਣ ਅਸੀਂ ਸਾਂਝਾ ਕਰਦੇ ਹਾਂ ਕਿ ਅੱਜ ਦਾ ਦਿਨ ਹੈ ਖਾਸ ਕਿਉਂ ਹੈ, ਅੱਜ ਦੇ ਦਿਨ ਕੀ ਕੁਝ ਹੋਇਆ ਸੀ। ਸਭ ਤੋਂ ਪਹਿਲਾਂ ਜੀ, ਅੱਜ ਦਾ ਦਿਨ ਇਸ ਲਈ ਖਾਸ ਹੈ ਕਿਉਂਕਿ ਭਾਰਤ ਦੇ 9ਵੇਂ ਪ੍ਰਧਾਨ ਮੰਤਰੀ ਸ਼੍ਰੀ PV ਨਰਸਿਮਹਾ ਰਾਓ ਜੀ ਜਿਹੜੇ ਸੀ, ਉਹਨਾਂ ਦਾ ਅੱਜ ਦੇ ਦਿਨ ਯਾਨੀ ਕਿ 28 ਜੂਨ 1921 ਨੂੰ ਜਨਮ ਹੋਇਆ ਸੀ। ਉਹਨਾਂ ਦਾ ਪੂਰਾ ਨਾਮ ਪਾਮੂਲਾਪਾਰਥੀ ਵੈਂਕਟਾ ਨਰਸਿਮਹਾ ਰਾਓ ਸੀ, ਅਤੇ ਉਹ 1991 ਤੋਂ 1996 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਹੈ। ਉਹਨਾਂ ਨੂੰ ਭਾਰਤ ਦੀ ਆਰਥਿਕਤਾ ਨੂੰ ਨਵੀਂ ਦਿਸ਼ਾ ਦੇਣ ਵਾਲੇ ਸਭ ਤੋਂ ਮਹੱਤਵਪੂਰਨ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਦੋ ਨੂੰ ਉਹਨਾਂ ਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਗੱਲ ਕਰਦੇ ਹਾਂ ਉਹਨਾਂ ਦੇ ਜਨਮ ਅਤੇ ਸ਼ੁਰੂਆਤੀ ਜੀਵਨ ਦੀ। ਜਿਵੇਂ ਕਿ ਤੁਹਾਨੂੰ ਦੱਸਿਆ ਕਿ ਉਹਨਾਂ ਦਾ ਜਨਮ ਜਿਹੜਾ ਹੈ ਉਹ 28 ਜੂਨ 1921 ਨੂੰ ਹੋਇਆ ਸੀ, ਅਤੇ ਉਹਨਾਂ ਦਾ ਜਨਮ ਜਿਹੜਾ ਸੀ ਉਹ ਵੰਗਾਰਾ ਪਿੰਡ, ਜੋ ਕਿ ਅੱਜ ਕੱਲ੍ਹ ਤੇਲੰਗਾਨਾ ਡਿਸਟ੍ਰਿਕਟ ਵਿੱਚ ਹੈ, ਉੱਥੇ ਹੋਇਆ ਸੀ। ਉਹਨਾਂ ਦਾ ਪਾਲਣ ਪੋਸ਼ਣ ਇੱਕ ਆਮ ਜਿਹੇ ਕਿਸਾਨ ਪਰਿਵਾਰ ਵਿੱਚ ਹੋਇਆ, ਅਤੇ ਬਚਪਨ ਵਿੱਚ ਉਹ ਪੜ੍ਹਾਈ ਵਿੱਚ ਹੀ ਬਹੁਤ ਤੇਜ਼ ਸਨ, ਅਤੇ ਉਹਨਾਂ ਨੂੰ ਗਿਆਨ ਨਾਲ ਪਿਆਰ ਸੀ। ਜਗ੍ਹਾ ਜਗ੍ਹਾ ਤੋਂ ਗਿਆਨ ਇਕੱਠਾ ਕਰਨਾ, ਨੌਲੇਜ ਗੇਨ ਕਰਨੀ ਉਹਨਾਂ ਦਾ ਸ਼ੌਂਕ ਸੀ। ਜਿਵੇਂ ਜਿਵੇਂ ਵੱਡੇ ਹੁੰਦੇ ਗਏ ਉਹਨਾਂ ਦਾ ਇਹ ਸ਼ੌਂਕ ਵੱਧਦਾ ਗਿਆ, ਅਤੇ ਕਾਨੂੰਨ ਵੱਲ ਜਿਹੜਾ ਉਹਨਾਂ ਦੀ ਜਿਗਿਆਸਾ ਜਿਹੜੀ ਉਹ ਵਧੀ, ਇਸ ਲਈ ਉਹਨਾਂ ਨੇ ਕਾਨੂੰਨ ਦੀ ਪੜ੍ਹਾਈ ਕੀਤੀ, ਅਤੇ ਬਹੁਤ ਹੀ ਵਿਦਵਾਨ ਵੀ ਸਨ ਉਹ, ਕਈ ਭਾਸ਼ਾਵਾਂ ਦੇ ਜਾਣਕਾਰ ਵੀ ਸਨ। ਕਿਹਾ ਜਾਂਦਾ ਕਿ ਉਹ 10 ਤੋਂ ਵੱਧ ਭਾਸ਼ਾਵਾਂ ਵਿੱਚ ਨਿਪੁੰਨ ਸਨ, ਜਿਨ੍ਹਾਂ ਵਿੱਚ ਤੇਲਗੂ, ਹਿੰਦੀ, ਅੰਗਰੇਜ਼ੀ, ਉਰਦੂ, ਮਰਾਠੀ, ਸੰਸਕ੍ਰਿਤ ਅਤੇ ਹੋਰ ਭਾਸ਼ਾਵਾਂ ਸ਼ਾਮਿਲ ਸਨ। ਉਹਨਾਂ ਨੇ ਆਜ਼ਾਦੀ ਅੰਦੋਲਨ ਵਿੱਚ ਵੀ ਯੋਗਦਾਨ ਦਿੱਤਾ, ਆਜ਼ਾਦੀ ਦੀ ਲਹਿਰ ਵਿੱਚ ਹਿੱਸਾ ਲਿਆ, ਅਤੇ ਬਾਅਦ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਵੀ ਜੁੜ ਗਏ। ਜੇ ਗੱਲ ਕਰੀਏ ਉਹਨਾਂ ਦੀ ਰਾਜਨੀਤਿਕ ਜੀਵਨ ਦੀ, ਤਾਂ ਆਂਧਰਾ ਪ੍ਰਦੇਸ਼ ਸਰਕਾਰ ਵਿੱਚ ਉਹ ਕਈ ਮੰਤਰੀ ਅਹੁਦਿਆਂ ਉੱਤੇ ਰਹੇ, ਅਤੇ 1971 ਤੋਂ ਲੈ ਕੇ 1973 ਦੌਰਾਨ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਬਣੇ। ਕੇਂਦਰ ਸਰਕਾਰ ਵਿੱਚ ਵਿਦੇਸ਼ ਮੰਤਰੀ, ਰੱਖਿਆ ਮੰਤਰੀ ਅਤੇ ਗ੍ਰਹਿ ਮੰਤਰੀ ਵਰਗੇ ਮਹੱਤਵਪੂਰਨ ਅਹੁਦਿਆਂ 'ਤੇ ਵੀ ਉਹਨਾਂ ਨੇ ਕੰਮ ਕੀਤਾ, ਅਤੇ ਉਸ ਤੋਂ ਬਾਅਦ 1991 ਨੂੰ ਉਹ ਭਾਰਤ ਦੇ ਪ੍ਰਧਾਨ ਮੰਤਰੀ ਬਣ ਗਏ। ਪ੍ਰਧਾਨ ਮੰਤਰੀ ਵਜੋਂ ਉਹਨਾਂ ਨੇ ਬਹੁਤ ਸਾਰਾ ਯੋਗਦਾਨ ਜਿਹੜਾ ਉਹ ਸਾਡੇ ਦੇਸ਼ ਨੂੰ ਦਿੱਤਾ। ਬਹੁਤ ਸਾਰੇ ਸੁਧਾਰ ਉਹਨਾਂ ਨੇ ਕੀਤੇ, ਜਿਨ੍ਹਾਂ ਵਿੱਚੋਂ ਇੱਕ ਸੁਧਾਰ ਸੀ ਆਰਥਿਕ ਸੁਧਾਰ। 1991 ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਜਿਹੜਾ ਉਹ ਗੰਭੀਰ ਆਰਥਿਕ ਸੰਕਟ ਵਿੱਚ ਸੀ। ਵਿਦੇਸ਼ੀ ਮੁਦਰਾ ਭੰਡਾਰ ਜਿਹੜਾ ਉਹ ਬਹੁਤ ਘੱਟ ਰਹਿ ਗਿਆ ਸੀ, ਅਤੇ ਇਸ ਸਮੇਂ ਨਰਸਿਮਹਾ ਰਾਓ ਜੀ ਨੇ ਆਪਣੇ ਵਿੱਤ ਮੰਤਰੀ ਮਨਮੋਹਨ ਸਿੰਘ ਜੀ ਨਾਲ ਮਿਲ ਕੇ ਵੱਡੇ ਆਰਥਿਕ ਸੁਧਾਰ ਕੀਤੇ। ਇਹਨਾਂ ਸੁਧਾਰਾਂ ਵਿੱਚ ਨਿੱਜੀ ਉਦਯੋਗਾਂ ਨੂੰ ਉਤਸ਼ਾਹ ਦੇਣਾ, ਵਿਦੇਸ਼ ਨਿਵੇਸ਼ ਯਾਨੀ ਕਿ FDI ਲਈ ਰਸਤਾ ਖੋਲ੍ਹਣਾ, ਲਾਇਸੈਂਸ ਰਾਜ ਵਿੱਚ ਕਮੀ, ਵਪਾਰ ਨੂੰ ਆਸਾਨ ਬਣਾਉਣਾ, ਇਹਨਾਂ ਸੁਧਾਰਾਂ ਨੇ ਭਾਰਤ ਦੀ ਆਰਥਿਕਤਾ ਨੂੰ ਵੀ ਨਵੀਂ ਰਫ਼ਤਾਰ ਦਿੱਤੀ। ਜੇ ਗੱਲ ਕਰੀਏ ਵਿਦੇਸ਼ ਨੀਤੀ ਦੀ, ਤਾਂ ਉਹਨਾਂ ਨੇ ਕਈ ਦੇਸ਼ਾਂ ਨਾਲ ਭਾਰਤ ਦੇ ਸੰਬੰਧ ਮਜ਼ਬੂਤ ਕੀਤੇ, ਲੁੱਕ ਈਸਟ ਪਾਲਿਸੀ ਦੀ ਸ਼ੁਰੂਆਤ ਕੀਤੀ, ਅਤੇ ਜਿਸ ਨਾਲ ਕੀ ਫਾਇਦਾ ਹੋਇਆ ਕਿ ਪੂਰੇ ਪੂਰਬੀ ਏਸ਼ੀਆਈ ਦੇਸ਼ਾਂ ਨਾਲ ਵਪਾਰ ਅਤੇ ਸਹਿਯੋਗ ਜਿਹੜਾ ਉਹ ਸਾਡਾ ਵੱਧ ਗਿਆ। ਟੈਕਨੋਲੋਜੀ ਅਤੇ ਵਿਕਾਸ ਦਾ ਖੇਤਰ ਵੀ ਉਹਨਾਂ ਨੇ ਪਿੱਛੇ ਨਹੀਂ ਛੱਡਿਆ, ਅਤੇ ਉਹਨਾਂ ਨੇ ਕੰਪਿਊਟਰ ਅਤੇ ਆਧੁਨਿਕ ਟੈਕਨੋਲੋਜੀ ਵਿੱਚ ਵੀ ਦਿਲਚਸਪੀ ਰੱਖਦੇ ਹੋਏ ਭਾਰਤ ਦੇ ਆਧੁਨਿਕ ਵਿਕਾਸ ਨੂੰ ਉਤਸ਼ਾਹਿਤ ਕੀਤਾ। ਦੱਸ ਦਈਏ ਕਿ PV ਨਰਸਿਮਹਾ ਰਾਓ ਇੱਕ ਚੰਗੇ ਲੇਖਕ ਅਤੇ ਅਨੁਵਾਦਕ ਵੀ ਸਨ। ਉਹਨਾਂ ਨੇ ਕਈ ਕਿਤਾਬਾਂ ਲਿਖੀਆਂ, ਅਤੇ ਉਹਨਾਂ ਦਾ ਇੱਕ ਪ੍ਰਸਿੱਧ ਨਾਵਲ ਦਾ ਇਨਸਾਈਡਰ ਜਿਹੜਾ ਉਹ ਖਾਸ ਕਰਕੇ ਰਾਜਨੀਤੀ 'ਤੇ ਆਧਾਰਿਤ ਸੀ, ਜੋ ਕਿ ਬਹੁਤ ਪ੍ਰਸਿੱਧ ਹੋਇਆ। 23 ਨਵੰਬਰ 2004 ਨੂੰ ਨਵੀਂ ਦਿੱਲੀ ਵਿੱਚ ਦਿਲ ਦੇ ਦੌਰੇ ਕਾਰਨ ਉਹਨਾਂ ਦਾ ਜਿਹੜਾ ਉਹ ਦੇਹਾਂਤ ਹੋ ਗਿਆ। ਸਾਨੂੰ ਹਮੇਸ਼ਾ ਲਈ ਸਦੀਵੀ ਵਿਛੋੜਾ ਦੇ ਗਏ, ਪਰ ਉਹਨਾਂ ਦੇ ਜਾਣ ਤੋਂ ਬਾਅਦ 2024 ਵਿੱਚ ਉਹਨਾਂ ਨੂੰ ਜਿਹੜਾ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਦੇ ਮਹਾਨ ਸੁਧਾਰਕ ਪ੍ਰਧਾਨ ਮੰਤਰੀਆਂ ਵਿੱਚੋਂ ਇੱਕ ਉਹਨਾਂ ਨੂੰ ਗਿਣਿਆ ਜਾਂਦਾ ਹੈ। ਅੱਜ ਦੇ ਦਿਨ ਅਸੀਂ PV ਨਰਸਿਮਹਾ ਰਾਓ ਜੀ ਨੂੰ ਭਾਵਪੂਰਨ ਸ਼ਰਧਾਂਜਲੀ ਦਿੰਦੇ ਹੋਏ ਉਹਨਾਂ ਨੂੰ ਯਾਦ ਕਰਦੇ ਹਾਂ। ਦੋਸਤੋ, ਤੁਹਾਨੂੰ ਸੁਣਾਵਾਂਗੇ ਇੱਕ ਹੋਰ ਗੀਤ, ਪਰ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ।

0: ਕਿੱਥੇ ਚੱਲਿਆ ਪੁੱਤ?
1: ਆ ਬਸ ਆਇਆ ਮੈਂ ਜੂਸ ਪੀਆ ਵਾ।
0: ਆ ਦੋ ਡਿੰਗਾ ਤੇ ਤਾਂ ਜੂਸ ਦੀ ਦੁਕਾਨ ਹੈ, ਐ ਕਰ ਪੈਦਲ ਚੱਲ ਜਾ, ਨਹੀਂ ਸਾਈਕਲ ਲੈ ਜਾ, ਉਹ ਖੜਾ।
1: ਉਹ ਮੰਮੀ ਕਿਹੜਾ ਚਲਾਉਂਦਾ ਅੱਜ ਕੱਲ ਸਾਈਕਲ?
0: ਪੁੱਤ ਆ ਮਸ਼ੀਨੀ ਚੀਜ਼ਾਂ ਤਾਂ ਬਿਮਾਰੀਆਂ ਦਾ ਘਰ ਨੇ, ਤੇਰੇ ਬਾਪੂ ਜੀ ਨੂੰ ਦੇਖ ਲੈ, ਸਾਰੀ ਉਮਰ ਹੋ ਗਈ ਸਾਈਕਲ ਚਲਾਉਂਦਿਆਂ ਨੂੰ, ਇਸ ਉਮਰ ਵਿੱਚ ਵੀ ਕੋਈ ਬਿਮਾਰੀ ਨੇੜੇ ਤੇੜੇ ਨਹੀਂ।
1: ਮੰਮੀ ਗੱਲ ਤਾਂ ਵਿਚਾਰਨ ਵਾਲੀ ਹੈ, ਬਾਪੂ ਜੀ ਕਾਇਮ ਪਏ ਨੇ। ਆ ਖੜਾਤਾ ਮੋਟਰਸਾਈਕਲ, ਅੱਜ ਤੋਂ ਸਾਈਕਲ ਸ਼ੁਰੂ।
2: ਮਹਿੰਗੀ ਮੋਟਰ ਤੋਂ ਉਹ ਸਸਤਾ ਸਾਈਕਲ ਚੰਗਾ, ਮਹਿੰਗੀ ਮੋਟਰ ਤੋਂ ਉਹ ਸਸਤਾ ਸਾਈਕਲ ਚੰਗਾ, ਮਹਿੰਗੀ ਮੋਟਰ।
3: ਦੀਦੀ ਨੌਕਰੀ ਲੱਗ ਗਈ।
4: ਓਏ ਵਾਹ, ਵਧਾਈਆਂ। ਹੁਣ ਬਹੁਤ ਸਾਰੀ ਸ਼ਾਪਿੰਗ।
3: ਹਾਂ, ਨਵਾਂ ਮੋਬਾਈਲ, ਜੀਨਸ, ਜੈਕਟ।
4: ਖੈਰ ਜਾ ਸ਼ਹਿਜ਼ਾਦੇ, ਤਨਖਾਹ ਤੋਂ ਪਹਿਲਾਂ ਖਰਚੇ।
3: ਇੰਸਟੈਂਟ ਲੋਨ ਵੀ ਤਾਂ ਮਿਲਦਾ ਹੈ।
4: ਪਹਿਲਾਂ ਬਜਟ ਬਣਾਉਣਾ ਸਿੱਖੋ, ਫੇਰ ਖਰਚ ਕਰੋ।
3: ਪਰ ਦੀ
4: ਦੇਖੋ, ਕਮਾਈ ਦਾ ਇੱਕ ਹਿੱਸਾ ਹਮੇਸ਼ਾ ਬਚਾਉਣਾ ਚਾਹੀਦਾ ਹੈ, ਪਰ ਪਾਰਟੀ ਦੇਣ ਤੋਂ ਨਹੀਂ ਬਚੇਗਾ ਤੂੰ।
3: ਹਾਂ ਦੀ, ਪਾਰਟੀ ਮੇਰੀ, ਬਜਟ ਤੁਹਾਡਾ।
4: ਅੱਛਾ,
5: ਆਰਬੀਆਈ ਕਹਿੰਦਾ ਹੈ
4: ਸਹੀ ਵਿੱਤੀ ਰਵਈਆ ਤੁਹਾਨੂੰ ਬਚਾਏਗਾ ਹਮੇਸ਼ਾ।
6: ਤਾਂ ਹੁਣ ਸੁਣ ਲੈਂਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਵਿੱਚ ਇੱਕ ਗੀਤ।

0: ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ।
1: ਨੀ ਵੋ ਨੀ ਵਿਆਹ ਚ ਤਾਂ ਭਾਈ ਰੌਣਕਾਂ ਹੀ ਲੱਗੀਆਂ ਪਈਆਂ ਨੇ, ਨਜ਼ਾਰੇ ਕਿੰਨੀ ਤਰ੍ਹਾਂ ਦੇ ਤਾਂ ਪਤੌੜੇ ਪਏ ਨੇ ਖਾਣ ਨੂੰ।
2: ਨੀ ਹਾਂ ਭੈਣੇ, ਵਿਆਹ ਤਾਂ ਬਾਲਾ ਵਧੀਆ, ਪਰ ਤੂੰ ਆ ਇੰਨੀ ਪਲੇਟ ਕਾਹਦੇ ਲਈ ਭਰੀ ਹੈ, ਨੀ ਚੰਗੀ ਨੀ ਲੱਗਦੀ।
1: ਨੀ ਤੂੰ ਮਾਰ ਗੋਲਾ ਨਾ ਲੱਗੇ ਚੰਗਾ, ਮੈਂ ਤਾਂ ਭਾਈ ਕੇਰਾਂ ਹੀ ਪਲੇਟ ਭਰ ਕੇ ਸੀਟ ਮਲ ਲੈਣੀ, ਨੀ ਬਾਕੀ ਨਿੱਕ ਸੁੱਕ ਮੈਂ ਉੱਥੇ ਹੀ ਮੰਗਾਈ ਜਾਊਂਗੀ ਵਿਆਹਿਆਂ ਤੋਂ।
2: ਨੀ ਭੈਣੇ, ਜਿੰਨੀ ਪਲੇਟ ਤੂੰ ਭਰੀ ਹੈ ਇੰਨਾ ਤੇਰੇ ਤੋਂ ਖਾ ਨੀ ਹੋਣਾ।
1: ਨੀ ਨਾ ਖਾ ਹੋਵੇ, ਤੇਰਾ ਉਂਜਿਡ ਦੁਖੀ ਜਾਂਦਾ, ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨਹੀਂ ਜਾਣਾ, ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊਂ। ਨਾ ਖਾ ਹੋਇਆ ਬਚਿਆ ਪਿਆ ਰਹੂ, ਨਾਲੇ ਪਾਸੇ ਹੋ, ਉਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ।
2: ਨੀ ਭੈਣੇ ਕਿਉਂ ਕਮਲੀ ਹੋਈ ਆ, ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ। ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
0: FM ਬੈਂਡ 7.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਪਟਿਆਲਾ। ਹੁਣ ਤੋਂ ਕੁਛ ਚਿਰ ਬਾਅਦ ਯਾਨੀ ਠੀਕ 9 ਵਜੇ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਪ੍ਰਸਾਰਣ ਦੇ ਪ੍ਰੋਗਰਾਮ ਸਿੱਧਾ ਸਾਡੇ ਮੁੰਬਈ ਕੇਂਦਰ ਤੋਂ। ਪ੍ਰੋਗਰਾਮ ਸੁਣਨ ਲਈ ਕੁਛ ਪਲ ਕਰੋ ਇੰਤਜ਼ਾਰ।

ਤੁਸੀਂ ਸੁਣ ਰਹੇ ਸੀ ਕੌਮੀ ਸੇਵਾ ਵਿਵਿਧ ਭਾਰਤੀ ਪ੍ਰਸਾਰਣ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ, ਇਸ ਵੇਲੇ ਸਵੇਰ ਦੇ ਠੀਕ 10 ਵੱਜ ਰਹੇ ਨੇ ਅਤੇ ਆਹ ਹੁਣ ਤੁਹਾਨੂੰ ਸੁਣਵਾ ਦਿੰਦੇ ਹਾਂ ਕੁਝ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੈਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਨਾਲ ਗੱਲਬਾਤ ਕਰਨਗੇ। ਸ੍ਰੀ ਮੋਦੀ ਸੈਸ਼ਲਸ ਦੀ ਰਾਸ਼ਟਰੀ ਅਸੈਂਬਲੀ ਨੂੰ ਸੰਬੋਧਨ ਵੀ ਕਰਨਗੇ। ਪ੍ਰਧਾਨ ਮੰਤਰੀ ਅੱਜ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਉਦੋਂ ਤੱਕ ਕੈਲਾਸ਼ ਮਾਨਸਰੋਵਰ ਯਾਤਰਾ ਨਾ ਕਰਨ ਲਈ ਕਿਹਾ ਹੈ ਜਦੋਂ ਤੱਕ ਉਹਨਾਂ ਦੇ ਸਾਰੇ ਜ਼ਰੂਰੀ ਯਾਤਰਾ ਦਸਤਾਵੇਜ਼ ਪੂਰੇ ਨਾ ਹੋਣ। ਤਿੰਨ ਜੁਲਾਈ ਨੂੰ ਸ਼ੁਰੂ ਹੋਣ ਵਾਲੀ ਸਲਾਨਾ ਅਮਰਨਾਥ ਜੀ ਯਾਤਰਾ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਵੱਲੋਂ ਜੰਮੂ ਕਸ਼ਮੀਰ ਵਿੱਚ ਇੱਕ ਵਿਆਪਕ ਬਹੁਪੱਧਰੀ ਸੁਰੱਖਿਆ ਅਭਿਆਸ ਮੁਕੰਮਲ। ਸ਼ਰਧਾਲੂਆਂ ਦਾ ਯਾਤਰੀ ਬੇਸ ਕੈਂਪ ਵਿੱਚ ਪਹੁੰਚਣਾ ਸ਼ੁਰੂ। ਅਮਰੀਕੀ ਫੌਜ ਨੇ ਲਗਾਤਾਰ ਦੂਜੇ ਦਿਨ ਕਈ ਇਰਾਨੀ ਟਿਕਾਣਿਆਂ ਤੇ ਹਮਲੇ ਕੀਤੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਸੂਰਮਾ ਮੁਹਿੰਮ ਦੀ ਸ਼ੁਰੂਆਤ। ਨਸ਼ਾ ਛੱਡ ਚੁੱਕੇ ਨੌਜਵਾਨ ਹੋਰਨਾਂ ਲੋਕਾਂ ਨੂੰ ਨਸ਼ਾ ਛੱਡਣ 'ਚ ਕਰਨਗੇ ਮਦਦ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਖਤਮ ਕਰਨ ਲਈ ਇੱਕ ਸਾਂਝੀ ਸਮਾਜਿਕ ਲਹਿਰ ਦਾ ਸੱਦਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਅੱਜ ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ ਵਿਖੇ ਕਰਾਏ ਜਾ ਰਹੇ ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ ਪ੍ਰੋਗਰਾਮ 'ਚ ਮਸ਼ਹੂਰ ਗਾਇਕ ਹੰਸ ਰਾਜ ਰਘੁਵੰਸ਼ੀ ਭਗਵਾਨ ਸ਼ਿਵ ਦਾ ਗੁਣਗਾਨ ਕਰਨਗੇ। ਪ੍ਰੋਗਰਾਮ ਸ਼ਾਮੀ ਕਰੀਬ 6 ਵਜੇ ਸ਼ੁਰੂ ਹੋਵੇਗਾ। ਭਾਰਤ ਦੇ ਕਿਦਾਂਬੀ ਸ਼੍ਰੀਕਾਂਤ US ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਸਿੰਗਲਜ਼ ਦੇ ਫਾਈਨਲ ਵਿੱਚ ਪਹੁੰਚ ਗਏ ਨੇ ਅਤੇ ਗੋਆ ਦੇ 14 ਸਾਲਾਂ ਏਥਨ ਵਾਜ਼ ਸਰਾਜੀਓ GM ਮਿਕਸ ਸ਼ਤਰੰਜ ਟੂਰਨਾਮੈਂਟ ਵਿੱਚ ਤੀਜਾ ਅਤੇ ਆਖਰੀ ਗ੍ਰੈਂਡ ਮਾਸਟਰ ਨੌਮ ਹਾਸਲ ਕਰਦਿਆਂ ਭਾਰਤ ਦੇ 96 ਸ਼ਤਰੰਜ ਗ੍ਰੈਂਡ ਮਾਸਟਰਸ ਬਣ ਗਏ ਨੇ। ਇਹ ਸੀ ਹੁਣ ਤੱਕ ਦੀਆਂ ਕੁਝ ਚੋਣਵੀਆਂ ਖਬਰਾਂ। ਐਫਐਮ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 'ਚ ਠੀਕ ਸਵੇਰ ਦੇ 10:03:50 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਜੀ ਪ੍ਰੋਗਰਾਮ ਖਜ਼ਾਨੇ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੇ ਨਾਲ ਰੂਪਲ ਅਤੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਵਾਉਂਦੇ ਹਾਂ ਕੁਝ ਹਿੰਦੀ ਫਿਲਮੀ ਗੀਤ ਦੇ ਨਾਲ ਹੀ ਦੱਸਦੇ ਹਾਂ ਉਹਨਾਂ ਗੀਤਾਂ ਬਾਰੇ ਉਹਨਾਂ ਫਿਲਮਾਂ ਦੀ ਜਿਹੜੀ ਤੁਹਾਨੂੰ ਤੁਹਾਡੇ ਤੱਕ ਜਾਣਕਾਰੀ ਵੀ ਪਹੁੰਚਾਉਂਦੇ ਹਾਂ ਅਤੇ ਅੱਜ ਵੀ ਇਸੇ ਤਰ੍ਹਾਂ ਹੀ ਅਸੀਂ ਇਹ ਪ੍ਰੋਗਰਾਮ ਪੇਸ਼ ਕਰਾਂਗੇ ਅਤੇ ਥੋੜ੍ਹਾ ਜਿਹਾ ਮੈਂ ਤੁਹਾਨੂੰ ਮਿਊਜ਼ਿਕ ਸੁਣਾ ਰਹੀ ਹਾਂ। ਜ਼ਰਾ ਸੋਚੋ ਇਹ ਕਿਸ ਫਿਲਮ ਦਾ ਹੈ।

ਜ਼ਿਆਦਾ ਪਸੰਦ ਕੀਤਾ ਗਿਆ ਅਤੇ ਹੋਰ ਵੀ ਗੀਤ ਜਿਹੜੇ ਸੀ ਇਸ ਫਿਲਮ ਦੇ ਬਹੁਤ ਜ਼ਿਆਦਾ ਪਸੰਦ ਕੀਤੇ ਗਏ। ਅਤੇ ਆਓ ਤੁਹਾਨੂੰ ਸੁਣਵਾ ਦਿੰਦੇ ਇਸੀ ਫਿਲਮ ਦਾ ਇੱਕ ਹੋਰ ਗੀਤ ਜਿਸ ਨੂੰ ਸੰਗੀਤ ਦਿੱਤਾ ਹੈ ਪ੍ਰੀਤਮ ਨੇ, ਅਤੇ ਗੀਤ ਨੂੰ ਗਾਇਆ ਸਾਚੇ ਟੰਡਨ, ਆਕਾਸ਼ ਆਕਾਸ਼ਾ ਅਤੇ ਮਯੂਰਪੁਰੇ ਨੇ। ਆਓ ਸੁਣਦੇ ਹਾਂ ਇਸ ਗੀਤ ਨੂੰ।

ਜੀ ਹੁਣ ਗੱਲ ਕਰਦੇ ਹਾਂ ਅਗਲੀ ਫਿਲਮ ਦੀ। ਇਸ ਫਿਲਮ ਨੂੰ ਜਦ ਤੁਸੀਂ ਅੰਦਾਜ਼ਾ ਲਗਾਉਣਾ ਚਾਹੋ ਤਾਂ ਤੁਹਾਨੂੰ ਮੈਂ ਸਿਰਫ ਇੰਨਾ ਹਿੰਟ ਦੇ ਸਕਦੀ ਹਾਂ ਕਿ ਇਸ ਫਿਲਮ ਵਿੱਚ ਰਣਬੀਰ ਸਿੰਘ ਸੀਗੇ ਅਤੇ ਉਹਨਾਂ ਦੇ ਨਾਲ ਆਲੀਆ ਭੱਟ ਨੇ ਇਸ ਫਿਲਮ ਵਿੱਚ ਕੰਮ ਕੀਤਾ ਸੀ। ਅਤੇ ਉਸ ਤੋਂ ਇਲਾਵਾ ਜੇ ਸਾਡੇ ਪੁਰਾਣੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਧਰਮਿੰਦਰ ਜੀ, ਸ਼ਬਾਨਾ ਆਜ਼ਮੀ ਅਤੇ ਜਯਾ ਬੱਚਨ ਵੀ ਇਸ ਫਿਲਮ ਦੇ ਮੁੱਖ ਕਿਰਦਾਰਾਂ ਵਿੱਚੋਂ ਇੱਕ ਸਨ। ਜੇ ਤੁਸੀਂ ਅਜੇ ਤੱਕ ਨਹੀਂ ਗੈਸ ਕਰ ਸਕਿਆ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ ਕਿ ਮੈਂ ਜਿਹੜੀ ਫਿਲਮ ਦੀ ਗੱਲ ਕਰ ਰਹੀ ਹਾਂ ਜੀ, ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ। ਇਹ ਮੂਵੀ ਆਈ ਸੀ 2023 ਵਿੱਚ ਅਤੇ ਕਾਫੀ ਸੁਪਰ ਹਿੱਟ ਹਿੰਦੀ ਰੋਮਾਂਟਿਕ ਕਾਮੇਡੀ ਦੇ ਰੂਪ ਵਿੱਚ ਇਹ ਸਾਹਮਣੇ ਆਈ ਅਤੇ ਇੱਕ ਤਰ੍ਹਾਂ ਦਾ ਇੱਕ ਪਰਿਵਾਰਕ ਡਰਾਮਾ ਵੀ ਸੀ। ਅਤੇ ਜੇ ਗੱਲ ਕਰੀਏ ਦੇ ਡਾਇਰੈਕਸ਼ਨ ਦੀ, ਨਿਰਦੇਸ਼ਕ ਦੀ, ਤਾਂ ਇਸ ਫਿਲਮ ਦੀ ਡਾਇਰੈਕਸ਼ਨ ਕਰਨ ਜੌਹਰ ਨੇ ਕੀਤੀ ਸੀ, ਜੋ ਕਿ ਇੱਕ ਤਰ੍ਹਾਂ ਨਾਲ ਉਹਨਾਂ ਨੇ 7 ਸਾਲ ਬਾਅਦ

ਆਪਣੇ ਸਿਨੇਮਾ 'ਤੇ ਪਰਦੇ 'ਤੇ ਵਾਪਸੀ ਕੀਤੀ ਸੀ 7 ਸਾਲ ਬਾਅਦ। ਉਹ ਜਿਹੜਾ ਕੋਈ ਮੂਵੀ ਡਾਇਰੈਕਟ ਉਹਨਾਂ ਨੇ ਕੀਤੀ ਸੀ, 7 ਸਾਲ ਦਾ ਗੈਪ ਰਿਹਾ ਸੀ ਇਸ ਤੋਂ ਪਹਿਲਾਂ, ਜਿਹੜੀ ਲਾਸਟ ਫਿਲਮ ਉਹਨਾਂ ਦੀ ਆਈ ਸੀ 7 ਸਾਲ ਪਹਿਲਾਂ ਆਈ ਸੀ। ਇਹ ਫਿਲਮ 28 ਜੁਲਾਈ 2023 ਨੂੰ ਰਿਲੀਜ਼ ਹੋਈ ਸੀ ਅਤੇ ਆਡੀਅੰਸ ਦੇ ਨਾਲ ਨਾਲ ਕ੍ਰਿਟਿਕਸ ਦੇ ਦੁਆਰਾ ਵੀ ਕਾਫੀ ਪਸੰਦ ਕੀਤੀ ਗਈ ਸੀ ਅਤੇ ਇਸ ਫਿਲਮ ਨੇ ਪੂਰੇ ਦੇਸ਼ ਭਰ ਵਿੱਚ, ਪੂਰੀ ਦੁਨੀਆ ਭਰ ਵਿੱਚ 355 ਕਰੋੜ ਤੋਂ ਵੀ ਵੱਧ ਕਮਾਈ ਕੀਤੀ ਸੀ। ਫਿਲਮ ਦੇ ਐਕਟਰਸ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਅਤੇ ਕੌਣ ਕੌਣ ਸੀ ਫਿਰ ਵੀ ਦੁਬਾਰਾ ਦੱਸ ਦਿੰਦੀ ਹਾਂ। ਕਿ ਰਣਵੀਰ ਸਿੰਘ ਸੀਗੇ, ਆਲੀਆ ਭੱਟ ਸੀ, ਧਰਮਿੰਦਰ ਸੀ, ਜਯਾ ਬੱਚਨ, ਸ਼ਬਾਨਾ ਆਜ਼ਮੀ ਅਤੇ ਟੋਟਾ ਰੋਏ ਚੱਕਰਵਰਤੀ ਸੀ। ਫਿਲਮ ਦੀ ਕਹਾਣੀ ਦੋ ਬਿਲਕੁਲ ਅਲੱਗ ਅਲੱਗ ਪਰਿਵਾਰਾਂ ਉੱਤੇ ਸੰਮਿਲਿਤ ਸੀ, ਇੱਕ ਬੰਗਾਲੀ ਫੈਮਿਲੀ ਅਤੇ ਪੰਜਾਬੀ ਫੈਮਿਲੀ। ਅਤੇ ਜਦੋਂ ਦੋਨਾਂ ਦੇ ਬੱਚਿਆਂ ਦੀ ਆਪਸ 'ਚ ਮੈਰਿਜ ਫਿਕਸ ਹੁੰਦੀ ਹੈ ਤਾਂ ਕੀ ਕੀ ਪ੍ਰੋਬਲਮਸ ਆਉਂਦੀਆਂ ਨੇ ਅਤੇ ਉਹ ਬੱਚੇ ਜਾਂ ਉਹ ਫੈਮਿਲੀਜ਼ ਉਹਨਾਂ ਪ੍ਰੋਬਲਮਸ ਨਾਲ ਕਿਵੇਂ ਡੀਲ ਕਰਦੇ, ਇਸ ਫਿਲਮ ਵਿੱਚ ਦਿਖਾਇਆ ਗਿਆ। ਫਿਲਮ ਵਿੱਚ ਮੁੱਖ ਵਿਸ਼ੇ ਪਿਆਰ ਅਤੇ ਭਰੋਸਾ ਹੈ, ਪੰਜਾਬੀ ਅਤੇ ਬੰਗਾਲੀ ਸੱਭਿਆਚਾਰ ਦਾ ਮਿਲਾਪ ਹੈ, ਔਰਤਾਂ ਦਾ ਸਨਮਾਨ ਅਤੇ ਬਰਾਬਰੀ ਅਤੇ ਪਰਿਵਾਰ ਦੀ ਮਹੱਤਤਾ ਬਾਰੇ ਅਤੇ ਪੁਰਾਣੀਆਂ ਸੋਚਾਂ ਨੂੰ ਬਦਲਣ ਬਾਰੇ ਦੱਸਿਆ ਗਿਆ। ਲਾਸਟ ਫਿਲਮ ਦੀ ਤਰ੍ਹਾਂ ਵੀ ਇਸ ਫਿਲਮ ਦਾ ਸੰਗੀਤ ਵੀ ਜਿਹੜਾ ਉਹ ਪ੍ਰੀਤਮ ਨੇ ਦਿੱਤਾ ਅਤੇ ਇਸ ਫਿਲਮ ਦੇ ਗੀਤ ਵੀ ਕਾਫੀ ਜਿਹੜੇ ਮਸ਼ਹੂਰ ਰਹੇ ਹੈ। ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਵਿੱਚ ਅਦਾਕਾਰ ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਕਾਫੀ ਸਾਲਾਂ ਬਾਅਦ ਇਕੱਠੇ ਆਏ ਸੀ। ਲਾਸਟ ਫਿਲਮ ਉਹਨਾਂ ਨੇ ਜਿਹੜੀ ਕੀਤੀ ਸੀ ਉਹ 2088 ਵਿੱਚ ਮਰਦੋਂ ਵਾਲੀ ਬਾਤ ਇਕੱਠੀ ਕੀਤੀ ਸੀਗੀ ਅਤੇ ਉਸ ਤੋਂ ਬਾਅਦ ਕਾਫੀ ਦੇਰ ਬਾਅਦ ਉਹ ਇਸ ਫਿਲਮ ਵਿੱਚ ਜਿਹੜੇ ਉਹ ਇਕੱਠੇ ਹੋਏ। ਅਤੇ ਫਿਲਮ ਦੇ ਡਾਇਰੈਕਟਰ ਤੋਂ ਤਾਂ ਤੁਸੀਂ ਭਲੀ ਭਾਤ ਜਾਣਦੇ ਹੋ, ਵੈਸੇ ਮੈਨੂੰ ਨਹੀਂ ਦੱਸਣ ਦੀ ਲੋੜ ਕਿਉਂਕਿ ਕਰਨ ਜੌਹਰ ਦੀਆਂ ਮੂਵੀਜ਼ ਬਚਪਨ ਤੋਂ ਕਾਫੀ ਸਾਲਾਂ ਤੋਂ ਜਿਹੜੇ ਆ ਯੰਗ ਜਨਰੇਸ਼ਨ ਵੀ ਜਿਹੜੀ ਦੇਖਦੀ ਆਈ ਹੈ। ਫਿਰ ਵੀ ਕੁਝ ਉਹਨਾਂ ਦੀਆਂ ਪ੍ਰਸਿੱਧ ਫਿਲਮਾਂ, ਕੁਛ ਕੁਛ ਹੋਤਾ ਹੈ, ਕਭੀ ਖੁਸ਼ੀ ਕਭੀ ਗਮ, ਕਭੀ ਅਲਵਿਦਾ ਨਾ ਕਹਿਣਾ, ਮਾਈ ਨੇਮ ਇਜ਼ ਖਾਨ, ਸਟੂਡੈਂਟ ਆਫ ਦੀ ਈਅਰ, ਇਹ ਦਿਲ ਹੈ ਮੁਸ਼ਕਿਲ, ਇਹ ਉਹਨਾਂ ਫੇਮਸ ਫਿਲਮਾਂ ਵਿੱਚੋਂ ਕੁਛ ਉਹਨਾਂ ਦੀਆਂ ਫਿਲਮਾਂ ਦੇ ਨਾਮ ਹੈ ਜਿਨ੍ਹਾਂ ਨੂੰ ਲਈ ਉਹਨਾਂ ਨੂੰ ਕਾਫੀ ਅਵਾਰਡ ਵੀ ਮਿਲੇ ਅਤੇ ਕਾਫੀ ਜਿਹੜਾ ਉਹਨਾਂ ਨੇ ਨਾਮ ਵੀ ਕਮਾਇਆ ਅਤੇ ਲੋਕਾਂ ਦੇ ਦੁਆਰਾ ਇਹ ਫਿਲਮਾਂ ਕਾਫੀ ਪਸੰਦ ਵੀ ਕੀਤੀਆਂ ਗਈਆਂ। ਜੇ ਗੱਲ ਕਰੀਏ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਫਿਲਮ ਦੀ ਤਾਂ ਇਸ ਫਿਲਮ ਨੂੰ ਵੀ ਕਈ ਵੱਡੇ ਅਵਾਰਡ ਅਤੇ ਨੋਮੀਨੇਸ਼ਨਸ ਲਈ ਵੀ ਇਹ ਫਿਲਮ ਗਈ। 69ਵੇਂ ਫਿਲਮਫੇਅਰ ਅਵਾਰਡ ਵਿੱਚ ਸਰਵੋਤਮ ਅਦਾਕਾਰਾ ਜੋ ਦਾ ਅਵਾਰਡ ਜਿਹੜਾ ਉਹ ਆਲੀਆ ਭੱਟ ਦੇ ਨਾਮ ਹੋਇਆ ਅਤੇ ਸਰਵੋਤਮ ਸਹਾਇਕ ਅਦਾਕਾਰਾ ਦਾ ਅਵਾਰਡ ਸ਼ਬਾਨਾ ਆਜ਼ਮੀ ਜੀ ਨੂੰ ਗਿਆ। ਸਰਵੋਤਮ ਸੰਵਾਦ ਲਈ ਅਤੇ ਸਰਵੋਤਮ ਕੋਸਟਿਊਮ ਡਿਜ਼ਾਈਨਿੰਗ ਲਈ ਵੀ ਇਸ ਫਿਲਮ ਨੂੰ ਅਵਾਰਡ ਮਿਲੇ ਅਤੇ ਉਸ ਤੋਂ ਇਲਾਵਾ 71ਵੇਂ ਨੈਸ਼ਨਲ ਫਿਲਮ ਅਵਾਰਡ ਵਿੱਚ ਬੈਸਟ ਪਾਪੂਲਰ ਫਿਲਮ ਪ੍ਰੋਵਾਈਡਿੰਗ ਹੋਲ ਸਮ ਐਂਟਰਟੇਨਮੈਂਟ ਲਈ ਵੀ ਇਸ ਨੂੰ ਜਿਹੜਾ ਅਵਾਰਡ ਦਿੱਤਾ ਗਿਆ। ਇਸ ਤੋਂ ਇਲਾਵਾ ਬੈਸਟ ਕੋਰੀਓਗ੍ਰਾਫੀ ਡਿੰਡੋਰਾ ਬਜਾ ਰਹੇ ਵੀ ਇਸ ਫਿਲਮ ਦਾ ਗੀਤ ਰਿਹਾ, ਜੋ ਜਿਹਦੀ ਕਿ ਕੋਰੀਓਗ੍ਰਾਫੀ ਡਾਂਸ ਜੋ ਹੈ ਅਸੀਂ ਕਹਿ ਲਈਏ ਕਿ ਉਹ ਬਹੁਤ ਪਸੰਦ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਇਹਦੇ ਮਸ਼ਹੂਰ ਗੀਤ ਤੁਮ ਕਿਆ ਮਿਲੇ ਵਾਟ ਝੁਮਕਾ ਅਤੇ ਵੇ ਕਮਲਿਆ ਜਿਹੇ ਕਾਫੀ ਫੇਮਸ ਰਹੇ। ਆਓ ਜੀ ਤੁਹਾਨੂੰ ਸੁਣਵਾ ਦਿੰਦੇ ਇਸ ਫਿਲਮ ਦਾ ਇਹ ਗੀਤ ਅਮਿਤਾਭ ਭੱਟਾਚਾਰਿਆ ਦੀ ਆਵਾਜ਼ ਵਿੱਚ ਅਤੇ ਨਾਲ ਸਾਥ ਦਿੱਤਾ ਉਹਨਾਂ ਦਾ ਅਰਿਜੀਤ ਸਿੰਘ ਅਤੇ ਸ਼੍ਰੇਆ ਘੋਸ਼ਾਲ ਨੇ। ਸੰਗੀਤ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਪ੍ਰੀਤਮ ਦਾ ਹੈ। ਆਓ ਸੁਣਦੇ ਹਾਂ ਗੀਤ।

ਦੋਸਤੋ, AI ਨੇ ਅਤੇ ਕੰਪਿਊਟਰਸ ਨੇ ਸਾਡੀ ਜ਼ਿੰਦਗੀ ਦਾ ਕਾਫੀ ਸਾਰਾ ਹਿੱਸਾ ਜਿਹੜਾ ਉਹ ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰ ਲਿਆ। ਅਸੀਂ ਹਰ ਚੀਜ਼ ਲਈ ਅੱਜ ਕੱਲ੍ਹ ਜਿਹੜਾ ਉਹ ਡਿਪੈਂਡ ਰਹਿਣ ਲੱਗ ਪਏ ਹਾਂ ਇਲੈਕਟ੍ਰੋਨਿਕ ਗੈਜਟਸ ਦੇ ਉੱਤੇ, ਅਤੇ AI ਨੇ ਤਾਂ ਇੰਨਾ ਜ਼ਿਆਦਾ ਕੰਮ ਆਸਾਨ ਕਰ ਦਿੱਤਾ ਹੈ ਕਿ ਸਾਨੂੰ ਕਈ ਵਾਰੀ ਲੱਗਦਾ ਹੈ ਕਿ ਕਈ ਥਾਂ ਮਤਲਬ ਸ਼ਾਇਦ ਫਿਊਚਰ 'ਚ ਅਸੀਂ ਬਿਲਕੁਲ ਹੀ ਜਿਹੜਾ ਉਹ ਬੈੱਡ 'ਤੇ ਬੈਠ ਜਾਂਗੇ ਅਤੇ ਜਿਹੜੇ ਸਾਡੇ ਕੰਮ ਹੈ ਸਾਡੇ ਮੋਸਟਲੀ ਕੰਮ ਜਿਹੜੇ ਉਹ AI ਦੇ ਦੁਆਰਾ ਹੀ ਜਿਹੜੇ ਉਹ ਸ਼ੁਰੂ ਹੋ ਜਾਣਗੇ। ਹਾਲਾਂਕਿ ਤਾਂ ਦੇਖਿਆ ਵੀ ਗਿਆ ਕਿ ਰੋਬੋਟਸ ਦੁਨੀਆ ਵਿੱਚ ਆਉਣੇ ਸ਼ੁਰੂ ਹੋ ਗਏ ਆ, ਅਤੇ ਉਹ ਕਾਫੀ ਇਨਸਾਨੀ ਕੰਮ ਅਜੇ ਹੈ ਜਿਹੜੇ ਉਹ ਇਨਸਾਨਾਂ ਦੀ ਤਰ੍ਹਾਂ ਹੀ ਕਰ ਲੈਂਦੇ, ਅਤੇ ਇਨਸਾਨ ਨੂੰ ਜ਼ਰੂਰਤ ਹੀ ਨਹੀਂ ਪੈਂਦੀ ਉਹਨਾਂ ਨੂੰ ਕਰਨ ਦੀ। ਇਸੇ ਤਰ੍ਹਾਂ ਦੀ ਕੁਝ ਫਿਲਮ ਸੀਗੀ, ਫਿਲਮ ਦਾ ਨਾਮ ਸੀ ਤੇਰੀ ਬਾਤੋਂ ਮੈਂ ਐਸਾ ਉਲਝਾ ਜੀ ਆ, ਜਿਹੜੀ ਕਿ ਆਈ ਸੀਗੀ ਲੋਕਾਂ ਦੇ ਸਾਹਮਣੇ। ਇਹ ਫਿਲਮ ਸੀਗੀ ਇੱਕ ਜੁਲਾਈ 2024 ਵਿੱਚ ਇਹ ਫਿਲਮ ਆਈ ਸੀ, ਅਤੇ ਇੱਕ ਸਾਇੰਸ ਫਿਕਸ਼ਨ ਰੋਮੈਂਟਿਕ ਕਾਮੇਡੀ ਫਿਲਮ ਸੀ। ਇਸ ਦਾ ਨਿਰਦੇਸ਼ਨ ਅਮਿਤ ਜੋਸ਼ੀ ਅਤੇ ਅਰਾਧਨਾ ਸ਼ਾਹ ਨੇ ਮਿਲ ਕੇ ਕੀਤਾ ਸੀ। ਇਹ ਬਿਲਕੁਲ ਨਵੇਂ ਕਲਾਕਾਰ ਨੇ ਜੀ, ਨਵੇਂ ਡਾਇਰੈਕਟਰ ਨੇ, ਅਤੇ ਇਹਨਾਂ ਦੀ ਪਹਿਲੀ ਮੂਵੀ ਸੀ ਜੋ ਇਹਨਾਂ ਨੇ ਡਾਇਰੈਕਟ ਕੀਤੀ ਸੀ। ਫਿਲਮ ਵਿੱਚ ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਮੁੱਖ ਭੂਮਿਕਾਵਾਂ ਵਿੱਚ ਸਨ, ਅਤੇ ਦੁਨੀਆ ਭਰ ਵਿੱਚ ਲਗਭਗ ਇਸ ਫਿਲਮ ਨੇ 133 ਕਰੋੜ ਦੀ ਕਮਾਈ ਕੀਤੀ ਅਤੇ ਵਪਾਰਕ ਤੌਰ 'ਤੇ ਵੀ ਸਫਲ ਰਹੀ। ਇਸ ਤੋਂ ਇਲਾਵਾ ਫਿਲਮ ਵਿੱਚ ਧਰਮਿੰਦਰ, ਡਿੰਪਲ ਕਪਾੜੀਆ, ਰਾਕੇਸ਼ ਬੇਦੀ ਅਤੇ ਰਾਜੇਸ਼ ਕੁਮਾਰ ਵੀ ਫਿਲਮ ਦਾ ਇੱਕ ਭਾਗ ਸੀਗੇ। ਫਿਲਮ ਵਿੱਚ ਦਿਖਾਇਆ ਗਿਆ ਕਿ ਜੋ ਕ੍ਰਿਤੀ ਸੈਨਨ ਹੈ, ਉਹਨਾਂ ਨੇ ਇੱਕ ਰੋਬੋਟ ਦਾ ਕਿਰਦਾਰ ਨਿਭਾਇਆ ਸੀ ਜੋ ਕਿ ਸਿਫਰਾ ਦੇ ਨਾਮ ਨਾਲ ਜਾਣੀ ਜਾਂਦੀ ਸੀਗੀ, ਅਤੇ ਇਹ ਬਹੁਤ ਹੀ ਸੋਹਣੀ, ਸਮਝਦਾਰ ਅਤੇ ਹਰ ਤਰੀਕੇ ਨਾਲ ਇੱਕ ਆਮ ਕੁੜੀ ਵਰਗੀ ਲੱਗਦੀ ਸੀ। ਅਤੇ ਉਸ ਫਿਲਮ ਦਾ ਹੀਰੋ ਯਾਨੀ ਕਿ ਆਰਿਅਨ, ਜੋ ਕਿ ਇੱਕ ਇਨਸਾਨ ਹੁੰਦਾ ਹੈ, ਉਹ ਇੱਕ ਰੋਬੋਟਿਕ ਇੰਜੀਨੀਅਰ ਦਾ ਰੋਲ ਜਿਹੜਾ ਇਸ ਫਿਲਮ ਵਿੱਚ ਨਿਭਾ ਰਿਹਾ ਹੁੰਦਾ। ਅਤੇ ਜਦੋਂ ਆਪਣੀ ਮਾਸੀ ਕੋਲ ਅਮੈਰੀਕਾ ਜਾਂਦਾ ਹੈ, ਜੋ ਕਿ ਖੁਦ ਇੱਕ ਅਗੇਤੀ ਰੋਬੋਟਿਕਸ ਕੰਪਨੀ ਚਲਾਉਂਦੀ ਹੈ, ਤਾਂ ਉੱਥੇ ਉਸ ਦੀ ਮੁਲਾਕਾਤ ਸਿਫਰਾ ਰੋਬੋਟ ਨਾਲ ਹੁੰਦੀ ਹੈ। ਤਾਂ ਜਦੋਂ ਉਸਨੂੰ ਮਿਲਦਾ ਤਾਂ ਉਸਨੂੰ ਉਹਦੇ ਪ੍ਰਤੀ ਉਹਦੇ ਲਈ ਇਨਸਾਨਾਂ ਦੀ ਤਰ੍ਹਾਂ ਪਿਆਰ ਜਾਗਣ ਲੱਗ ਪੈਂਦਾ। ਅਤੇ ਪਰ ਹੌਲੀ ਹੌਲੀ ਉਹਨੂੰ ਪਤਾ ਲੱਗਦਾ ਕਿ ਇਹ ਕੋਈ ਇਨਸਾਨ ਨਹੀਂ, ਬਲਕਿ ਇਨਸਾਨਾਂ ਦੀ ਤਰ੍ਹਾਂ ਦੇਖਣ ਵਾਲੀ ਇੱਕ ਬਹੁਤ ਹੀ ਉੱਨਤ ਹਿਊਮਨੋਇਡ AI ਰੋਬੋਟ ਹੈ। ਪਹਿਲਾਂ ਤਾਂ ਬਹੁਤ ਹੈਰਾਨ ਅਤੇ ਦੁਖੀ ਹੁੰਦਾ, ਫਿਰ ਉਸਨੂੰ ਅਹਿਸਾਸ ਹੁੰਦਾ ਕਿ ਸੱਚਮੁੱਚ ਉਸ ਨਾਲ ਪਿਆਰ ਕਰਦੇ, ਅਤੇ ਆਰਿਅਨ ਸਿਫਰਾ ਨੂੰ ਲੈ ਕੇ ਆਪਣੇ ਘਰ ਭਾਰਤ ਵਾਪਸ ਲੈ ਆਉਂਦਾ ਆ ਜਾਂਦਾ। ਅਤੇ ਉੱਥੇ ਉਹ ਸਾਰਿਆਂ ਨੂੰ ਇੰਟਰੋਡਿਊਸ ਕਰਾਉਂਦਾ ਕਿ ਇਹ ਮੇਰੀ ਪਤਨੀ ਹੈ। ਅਤੇ ਫਿਲਮ ਵਿੱਚ ਕਾਫੀ ਮੋੜ ਆਉਂਦੇ ਨੇ, ਕਾਫੀ ਕੁਝ ਘਟਨਾਵਾਂ ਵਾਪਰਦੀਆਂ, ਕਿਉਂਕਿ ਅਸਲ ਵਿੱਚ ਸਿਫਰਾ ਜਿਹੜੀ ਉਹ ਹਿਊਮਨ ਨਹੀਂ ਹੁੰਦੀ, ਇੱਕ ਜਿਹੜੀ ਹੈ ਹਿਊਮਨਿਕ ਰੋਬਟ ਹੁੰਦੀ ਹੈ। ਤਾਂ ਉਹ ਕਾਫੀ ਸਾਰੇ ਉਹਦੇ ਸੋਫਟਵੇਅਰ ਅਪਡੇਟ ਨਹੀਂ ਹੁੰਦੇ, ਜਾਂ ਕਦੀ ਉਹਦੇ ਤਾਰਾਂ ਜੁੜ ਜਾਂਦੀਆਂ, ਤਾਂ ਕਾਫੀ ਸਾਰੇ ਜਿਹੜੇ ਉਸ 'ਚ ਹਾਸੋਹੀਣੀ ਜਿਹੜੇ ਆ ਉਹ ਵੀ ਜਿਹੜੇ ਸੀਨ ਹੈ ਬਣ ਜਾਂਦੇ ਆ। ਅਤੇ ਕਿਵੇਂ ਅੱਗੇ ਜਾ ਕੇ ਫਿਲਮ 'ਚ ਜਿਹੜੀ ਉਹ ਗੜਬੜ ਹੋ ਜਾਂਦੀ ਹੈ ਉਸਦੇ ਉਹਦੇ ਪਰਿਵਾਰ ਵਿੱਚ ਜਾਣ ਨਾਲ, ਅਤੇ ਸਥਿਤੀ

ਜਿਹੜੀ ਆ ਹੋਰ ਵੀ ਗੁੰਝਲਦਾਰ ਹੋ ਜਾਂਦੀ ਹੈ। ਅਤੇ ਇਹ ਜਾਣਨ ਲਈ ਕਿ ਅੱਗੇ ਅਖੀਰ ਜਿਹਦਾ ਅੰਤ ਕੀ ਹੁੰਦਾ ਤੁਹਾਨੂੰ ਇਹ ਫਿਲਮ ਦੇਖਣੀ ਪਏਗੀ। ਅਤੇ ਫਿਲਮ ਦਾ ਮੁੱਖ ਵਿਸ਼ਾ ਹੈ ਆਰਟੀਫਿਸ਼ਲ ਇੰਟੈਲੀਜੈਂਸੀ, ਇਨਸਾਨ ਅਤੇ ਮਸ਼ੀਨ ਵਿਚਲਾ ਜਿਹੜਾ ਰਿਸ਼ਤਾ ਹੈ, ਅਤੇ ਪਰਿਵਾਰਕ ਕਦਰਾਂ ਅਤੇ ਭਵਿੱਖ ਦੀ ਟੈਕਨੋਲੋਜੀ ਅਤੇ ਇਸ ਦੇ ਪ੍ਰਭਾਵ। ਸੰਗੀਤ ਫਿਲਮ ਦਾ ਬਹੁਤ ਲੋਕਪ੍ਰਿਯ ਹੋਇਆ ਸੀ, ਫਿਲਮ ਦੇ ਮਸ਼ਹੂਰ ਗੀਤ ਸੀ ਅੱਖੀਆਂ ਗੁਲਾਬ, ਲਾਲ ਪੀਲੀ ਅੱਖੀਆਂ, ਤੁਮ ਸੇ, ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ। ਫਿਲਮ ਬਹੁਤ ਸਾਰੇ ਅਵਾਰਡ ਵੀ ਮਿਲੇ। 70ਵੇਂ ਫਿਲਮ ਅਵਾਰਡ ਵਿੱਚ ਬੈਸਟ ਐਕਟਰੈਸ ਕ੍ਰਿਤੀ ਸੈਨਨ ਨੂੰ, ਬੈਸਟ ਡੈਬਿਊ ਡਾਇਰੈਕਟਰ ਅਮਿਤ ਜੋਸ਼ੀ ਅਤੇ ਅਰਾਧਨਾ ਸ਼ਾਹ ਨੂੰ, ਬੈਸਟ ਮਿਊਜ਼ਿਕ ਡਾਇਰੈਕਟਰ, ਬੈਸਟ ਕੋਰੀਓਗ੍ਰਾਫੀ ਅਤੇ ਸਪੈਸ਼ਲ ਬੈਸਟ ਸਪੈਸ਼ਲ ਇਫੈਕਟਸ ਲਈ ਵੀ ਇਸ ਨੂੰ ਨੋਮੀਨੇਟ ਕੀਤਾ ਗਿਆ। ਕ੍ਰਿਤੀ ਸੈਨਨ ਨੇ ਕ੍ਰਿਟਿਕਸ ਬੈਸਟ ਅਵਾਰਡ ਦਾ ਐਕਟਰੈਸ ਦਾ ਅਵਾਰਡ ਵੀ ਜਿੱਤਿਆ ਜ਼ੀ ਸਿਨੇ ਅਵਾਰਡ ਵਿੱਚ। ਫਿਲਮ ਦਾ ਸੰਦੇਸ਼ ਇਹ ਸੀ ਕਿ ਇਹ ਫਿਲਮ ਇੱਕ ਤਰ੍ਹਾਂ ਨਾਲ ਸਾਡੇ ਤੋਂ ਸਵਾਲ ਪੁੱਛਦੀ ਹੈ ਕਿ ਭਵਿੱਖ 'ਚ ਜੇ AI ਰੋਬੋਟ ਇਨਸਾਨਾਂ ਵਾਂਗ ਸੋਚਣ ਅਤੇ ਮਹਿਸੂਸ ਕਰਨ ਲੱਗਣ ਤਾਂ ਕੀ ਇਨਸਾਨ ਅਤੇ ਮਸ਼ੀਨ ਵਿਚਕਾਰ ਪਿਆਰ ਸੰਭਵ ਹੋ ਸਕਦਾ ਹੈ। ਨਾਲ ਹੀ ਇਹ ਦੱਸਦੀ ਹੈ ਕਿ ਟੈਕਨੋਲੋਜੀ ਕਿੰਨੀ ਵੀ ਅੱਗੇ ਵੱਧ ਜਾਵੇ ਪਰ ਇਨਸਾਨੀ ਜਜ਼ਬਾਤਾਂ ਦੀ ਆਪਣੀ ਮਹੱਤਤਾ ਹੁੰਦੀ ਹੈ। ਇਹ ਵੀ ਦੱਸਦੀ ਹੈ ਕਿ ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਦੀ ਪਹਿਲੀ ਫਿਲਮ ਸੀ, ਅਤੇ ਜਿਵੇਂ ਪਹਿਲਾਂ ਹੀ ਤੁਹਾਨੂੰ ਦੱਸਿਆ ਕਿ ਨਿਰਦੇਸ਼ਕ ਬੇਸ 'ਤੇ ਜਿਹੜੇ ਸੀ ਉਹਨਾਂ ਨੇ ਪਹਿਲੀ ਵਾਰ ਹੀ ਇਹ ਫਿਲਮ ਕੀਤੀ ਸੀਗੀ। ਫਿਲਮ ਦਾ ਸਿਰਲੇਖ 2004 ਦੇ ਮਸ਼ਹੂਰ ਗੀਤ ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ ਤੋਂ ਪ੍ਰੇਰਿਤ ਸੀ। ਕੁੱਲ ਮਿਲਾ ਕੇ ਤੇਰੀ ਬਾਤੋਂ ਮੇਂ ਉਲਝਾ ਜੀਆ ਇੱਕ ਹਲਕੀ ਫੁਲਕੀ ਮਨੋਰੰਜਕ ਅਤੇ ਨਵੇਂ ਵਿਚਾਰ ਵਾਲੀ ਰੋਮਾਂਟਿਕ ਫਿਲਮ ਹੈ, ਜਿਸ ਵਿੱਚ ਕਾਮੇਡੀ ਭਾਵਨਾਵਾਂ, ਸੰਗੀਤ ਅਤੇ AI ਦੁਨੀਆ ਦਾ ਬਹੁਤ ਸੁੰਦਰ ਮਿਲਾਪ ਦੇਖਣ ਨੂੰ ਮਿਲਦਾ ਹੈ। ਆਓ ਸੁਣਦੇ ਹਾਂ ਇਸ ਫਿਲਮ ਦਾ ਇੱਕ ਗੀਤ। ਗੀਤ ਨੂੰ ਗਾਇਆ ਅਰਿਜੀਤ ਸਿੰਘ ਨੇ, ਨਾਲ ਉਹਨਾਂ ਦਾ ਸਾਥ ਦਿੱਤਾ ਅਮਿਤ ਭੱਟਾਚਾਰਿਆ ਨੇ ਅਤੇ ਸਚਿਨ ਜਿਗਰ ਨੇ। ਮਾਫ ਕਰਨਾ, ਫਿਲਮ ਦਾ ਗੀਤ ਤੁਹਾਨੂੰ ਸੁਣਵਾ ਰਿਹਾ, ਇਹਦੇ ਸਿੰਗਰ ਜਿਹੜੇ ਤੁਹਾਨੂੰ ਇਸ ਗੀਤ ਸੁਣਨ ਤੋਂ ਬਾਅਦ ਦੱਸਾਂਗੇ।

0: ਸਾਡੇ ਪਹਿਲੇ ਸਰੋਤੇ ਨਾਲ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ
1: ਹਰਦੀਪ
0: ਕਿੱਥੋਂ ਗੱਲ
1: ਬੋਲਦਾ
0: ਕਰ
1: ਪਿੰਡ
0: ਰਹੇ
1: ਕਬਰ
0: ਹੋ?
1: ਭਾਈ ਤੋਂ ਜੀ।
0: ਜੀ
1: ਹਰਦੀਪ
0: ਜੀ
1: ਸਿੰਘ ਬੋਲਦਾ ਜੀ, ਪਿੰਡ ਕਬਰ ਭਾਈ ਤੋਂ ਜੀ।
0: ਜੀ, ਤੇ ਫਿਰ ਤੁਸੀਂ ਅੱਜ ਕਿਹੜਾ ਗੀਤ ਸੁਣਨਾ ਚਾਹੋਗੇ ਪ੍ਰੋਗਰਾਮ ਹੈਲੋ ਫਰਮਾਇਸ਼ 'ਚ?
1: ਪਰਵਿੰਦਰ ਸੰਧੂ ਦਾ ਲਾ ਦਿਓ ਗੀਤ ਜੀ, ਸਾਉਣ ਦਾ ਸਰਾਟਾ, ਜਿਹੜਾ ਮੀਂਹ ਆ ਜਾਏ ਜੀ ਕਦਾ ਘਰ ਉੱਪਰ ਤੇ।
0: ਜੀ, ਗਰਮੀ ਤਾਂ
1: ਗਰਮੀ
0: ਵੈਸੇ ਹੀ
1: ਬਹੁਤ
0: ਬਹੁਤ
1: ਹੋ
0: ਹੋ
1: ਗਈ
0: ਗਈ
1: ਹੈ,
0: ਹੈ, ਸਾਰੇ ਉਡੀਕੀ ਕਰ ਰਹੇ ਨੇ ਕਦੋਂ ਇਹ ਮੀਂਹ ਆਊਗਾ। ਜੀ
1: ਬਸ ਲਾਓ ਗੀਤ ਜੀ, ਫਿਰ ਕਿਸੇ ਪਤਾ ਰੱਬ ਜਾਗ ਜਾਈ ਕਿਸੇ ਦਿਨ।
0: ਜੀ ਜੀ ਠੀਕ ਹੈ ਜੀ, ਤੁਹਾਡੀ ਪਸੰਦ ਦਾ ਗੀਤ ਸੁਣਵਾ ਰਹੇ ਹਾਂ, ਕਾਲ ਕਰਨ ਲਈ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ।
1: ਠੀਕ ਹੈ, ਸਤਿ ਸ਼੍ਰੀ ਅਕਾਲ।

ਜੀ ਸਰੋਤਿਓ, ਸਾਡੀ ਨਾ ਫੋਨ ਲਾਈਨ ਥੋੜ੍ਹੀ ਦਿੱਕਤ ਦੇ ਰਹੀ ਹੈ ਅਤੇ ਤੁਸੀਂ ਦੂਜਾ ਨੰਬਰ ਵੀ ਡਾਇਲ ਕਰ ਸਕਦੇ ਹੋ। ਸਾਡਾ ਨੰਬਰ ਹੈ ਜੀ 2282-394-0175, ਪਟਿਆਲਾ ਦਾ ਏਰੀਆ ਕੋਡ ਹੈ। ਜਿੰਨੀ ਦੇਰ ਤੱਕ ਕੋਈ ਸਰੋਤੇ ਸਾਡੇ ਨਾਲ ਰਾਬਤਾ ਕਾਇਮ ਕਰਦੇ ਨੇ, ਉਨੀ ਦੇਰ ਤੱਕ ਸੁਣਦੇ ਹਾਂ ਆਪਾਂ ਗੁਰਦਾਸ ਮਾਨ ਦੀ ਆਵਾਜ਼ 'ਚ ਇਹ ਗੀਤ।

ਤੁਸੀਂ ਟਿਊਨ ਕੀਤਾ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ। ਹੁਣ ਤੋਂ ਕੁਝ ਚਿਰ ਬਾਅਦ ਤੁਸੀਂ ਸੁਣੋਗੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਭਾਰਤ ਦੇ ਲੋਕਾਂ ਲਈ ਪ੍ਰਸਾਰਣ ਮਨ ਕੀ ਬਾਤ ਸਾਡੇ ਦਿੱਲੀ ਕੇਂਦਰ ਤੋਂ। ਪ੍ਰਸਾਰਣ ਸੁਣਨ ਲਈ ਕੁਝ ਪਲ ਕਰੋ ਇੰਤਜ਼ਾਰ।

0: बताते हैं कि जब मन में संकल्प हो और समाज का साथ मिले तो कोई भी बड़ा बदलाव लाया जा सकता है। आप अपने आसपास हो रहे ऐसे प्रयासों के बारे में मुझे जरूर लिखते रहिए, अपने विचार और अपने सुझाव भेजते रहिए। हो सकता है आपके आसपास की कोई छोटी सी पहल पूरे देश के लिए प्रेरणा बन जाए। अगले महीने हम फिर मिलेंगे, देशवासियों के कुछ नए प्रयासों की चर्चा करेंगे। तब तक आप अपना और अपने परिवार का ध्यान रखिए, और हाँ, जल संचय तो करना ही करना है, बारिश के पानी की एक एक बूंद को हमें बचाना है। कैच द रेन, ये अभियान जरा भी ढीला नहीं होने देना है। तो मेरा खास आग्रह है, वर्षा का बूंद बूंद पानी हम मिलकर के बचाएं। बहुत बहुत धन्यवाद, नमस्कार।
1: मन की बात आकाशवाणी के माध्यम से माननीय प्रधानमंत्री श्री नरेंद्र मोदी अपने मन की बातें साझा कर रहे थे। हम आपको बता दें कि माननीय प्रधानमंत्री के इस प्रसारण के बाद मन की बात के क्षेत्रीय भाषा में अनुवाद का प्रसारण आकाशवाणी और दूरदर्शन के संबद्ध प्रादेशिक केंद्रों से तथा संस्कृत भाषा में अनुवाद का प्रसारण आकाशवाणी दिल्ली के इंद्रप्रस्थ चैनल मीडियम वेव 366.3 मीटर अर्थात 819 किलोहर्ट्ज और FM गोल्ड 100.1 मेगाहर्ट्ज पर अभी किया जाएगा। मन की बात के
2: तो हुण तुसीं सुणोगे मान्योग प्रधानमंत्री श्री नरेंद्र मोदी जी दे भारत दे लोकां लई प्रसारण मन की बात दा पंजाबी रूपांतरण साडे जलंधर केंद्र तों।
3: मान्योग प्रधानमंत्री देशवासियां लई प्रसारण मन की बात सुन रहे सी। साडे अगले ऐलान दा इंतजार करो। मीडियम वेव 343.6 मीटर यानी 873 किलो हर्ट्स, FM बैंड 102.7 मेगा हर्ट्स, DTH दी AIR पंजाब सेवा, DRM 864 किलो हर्ट्स, 100.6 मेगा हर्ट्स विविध भारती, 103.6 मेगा हर्ट्स अमृतसर, 100.9 मेगा हर्ट्स अते 100.8 मेगा हर्ट्स ते ए आकाशवाणी दा जलंधर केंद्र है। हुण तो थोड़ी देर बाद मानयोग प्रधानमंत्री श्री नरेंद्र मोदी जी दे देशवासियां लई प्रसारण मन की बात दा पंजाबी रूपांतर प्रसारित किया जाएगा। आकाशवाणी दे बठिंडा, चंडीगढ़, लुधियाना ते पटियाला केंद्र भी ए प्रसारण नालो नाल करनगे।
4: मेरे प्यारे देशवासियों, नमस्कार। मन की बात विच एक बार फिर तुहाडे सारयां नाल जुड़ के मैनूं बहुत खुशी हो रही है। 2026 दा अद्धा साल बीतन वाला है। इन्हां 6 महीनियां विच असीं मन की बात विच देशवासियां दियां अनेक प्राप्तियां ते चर्चा कीती है। जून विच भी देश ने कुछ अजिहियां प्राप्तियां हासिल कीतियां ने जो हर देशवासी नूं माण नाल भर दिंदियां ने। इह सफलतावां देश दी सुरक्षा ते आत्म निर्भरता नाल जुड़ियां ने। हुणे जे ही मैनूं कोलकाता विच नेवी नाल जुड़े एक प्रोग्राम विच शामिल होण दा मौका मिलिया। उत्थे INS दूनागिरी, INS संशोधक अते INS अग्रह नूं भारतीय नेवी दे बेड़े विच शामिल कीता गया। इन्हां शिप्स दा डिजाइन ते मैनुफैक्चरिंग तक सब कुछ स्वदेशी है। साथियों, जून दे महीने विच ही एविएशन सैक्टर च वी देश ने एक वड्डी सफलता प्राप्त कीती है। C-295 यह जहाज मेड इन इंडिया है ते C-295 जहाज ने अपनी पहली उड़ान पूरी की थी ते अजय 40 जहाज भारत विच ही बनाए जा रहे थे। इस नाल MSME अते एरोस्पेस सेक्टर नू नवी शक्ति मिल रही है। रोजगार दे मौके वध रहे ने ते आत्म निर्भर भारत दा संकल्प भी मजबूत हो रहा है। इसे महीने DRDO ने स्वदेशी लोंग रेंज लैंड अटैक क्रूज मिसाइल दा भी सफल परीक्षण कीता है। ਇਸ ਨੂੰ DRDO ਦੀਆਂ ਲੈਬੋਰਟਰੀਆਂ ਤੇ ਇੰਡੀਅਨ ਇੰਡਸਟਰੀਜ਼ ਪਾਰਟਨਰਸ ਨੇ ਮਿਲ ਕੇ ਬਣਾਇਆ ਹੈ। ਯਾਨੀ ਅੱਜ ਸਮੁੰਦਰ ਤੋਂ ਲੈ ਕੇ ਆਸਮਾਨ ਤੱਕ ਸਾਡਾ ਭਾਰਤ ਜ਼ਿਆਦਾ ਸੁਰੱਖਿਅਤ ਤੇ ਆਤਮ ਨਿਰਭਰ ਬਣ ਰਿਹਾ ਹੈ। ਸਾਥੀਓ, ਜੂਨ ਵਿੱਚ ਇੱਕ ਹੋਰ ਆਯੋਜਨ ਹੋਇਆ ਹੈ ਜਿਸ ਵਿੱਚ ਪੂਰੀ ਦੁਨੀਆ ਭਾਰਤ ਦੇ ਯਤਨਾਂ ਨਾਲ ਜੁੜੀ ਤੇ ਇਹ ਪ੍ਰੋਗਰਾਮ ਸੀ ਅੰਤਰਰਾਸ਼ਟਰੀ ਯੋਗ ਦਿਵਸ। ਇਸ ਵਾਰ ਦੁਨੀਆ ਦੀਆਂ 2500 ਤੋਂ ਜ਼ਿਆਦਾ ਥਾਵਾਂ ਤੇ ਯੋਗ ਦੇ ਅਨੇਕਾਂ ਵੱਖ-ਵੱਖ ਪ੍ਰੋਗਰਾਮ ਹੋਏ। ਸਾਡੇ ਦੇਸ਼ ਵਿੱਚ ਕਰੋੜਾਂ ਲੋਕਾਂ ਨੇ ਥਾਂ-ਥਾਂ ਤੇ ਯੋਗ ਪ੍ਰੋਗਰਾਮ ਵਿੱਚ ਭਾਗ ਲਿਆ। ਇਸ ਮਹੀਨੇ ਅਹਿਮਦਾਬਾਦ ਵਿੱਚ ਆਯੋਜਿਤ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਦੀ ਵੀ ਬੜੀ ਚਰਚਾ ਹੋਈ। ਇਸ ਵਿੱਚ ਭਾਰਤ ਨੇ ਕੁੱਲ 114 ਤਮਗੇ ਜਿੱਤੇ। ਇਨ੍ਹਾਂ ਵਿੱਚ 102 ਗੋਲਡ ਮੈਡਲ ਵੀ ਸ਼ਾਮਲ ਨੇ। ਭਾਰਤ ਇਸ ਚੈਂਪੀਅਨਸ਼ਿਪ ਵਿੱਚ ਮੈਡਲ ਲੈਣ ਦੇ ਹਿਸਾਬ ਨਾਲ ਪਹਿਲੇ ਨੰਬਰ ਤੇ ਰਿਹਾ। ਮੈਂ ਸਾਰੇ ਜੇਤੂ ਖਿਡਾਰੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਸਾਥੀਓ, ਕਿਸੇ ਵੀ ਰਾਸ਼ਟਰ ਦੀ ਆਤਮਾ ਉਸ ਦੇ ਲੋਕ ਹੁੰਦੇ ਨੇ ਅਤੇ ਜਦੋਂ ਉਸ ਦੇਸ਼ ਦੇ ਲੋਕ ਕੋਈ ਸੰਕਲਪ ਲੈਂਦੇ ਨੇ ਤਾਂ ਕੋਈ ਵੀ ਤਾਕਤ ਉਹਨਾਂ ਨੂੰ ਆਪਣੇ ਟੀਚੇ ਤੋਂ ਹਿਲਾ ਨਹੀਂ ਸਕਦੀ। ਰਾਸ਼ਟਰ ਨਿਰਮਾਣ ਵਿੱਚ ਜਨ ਭਾਗੀਦਾਰੀ ਦੀ ਇਹ ਤਾਕਤ ਭਾਰਤ ਦੀ ਬਹੁਤ ਵੱਡੀ ਪੂੰਜੀ ਹੈ ਤੇ ਇਸ ਜਨ ਭਾਗੀਦਾਰੀ ਨੂੰ ਅਸੀਂ ਵਾਰ-ਵਾਰ ਅਨੁਭਵ ਕਰ ਰਹੇ ਹਾਂ। ਸਾਥੀਓ, ਪੱਛਮ ਏਸ਼ੀਆ ਵਿੱਚ ਬਣੀਆਂ ਯੁੱਧ ਦੀਆਂ ਸਥਿਤੀਆਂ ਨੂੰ ਵੇਖਦੇ ਹੋਏ ਮੈਂ ਦੇਸ਼ ਵਾਸੀਆਂ ਨੂੰ ਕੁਝ ਬੇਨਤੀਆਂ ਕੀਤੀਆਂ ਸੀ। ਮੈਂ ਕਿਹਾ ਸੀ ਕਿ ਜਿੱਥੋਂ ਤੱਕ ਸੰਭਵ ਹੋਵੇ ਕੁਝ ਸਮੇਂ ਦੇ ਲਈ ਗੋਲਡ ਸੋਨਾ ਖਰੀਦਣ ਤੋਂ ਬਚਣ। ਲੋਕਾਂ ਨੂੰ ਕਿਹਾ ਸੀ ਕਿ ਵਿਦੇਸ਼ ਵਿੱਚ ਛੁੱਟੀਆਂ ਮਨਾਉਣ ਤੋਂ ਬਚਣ। ਮੈਂ ਲੋਕਾਂ ਨੂੰ ਕਾਰ ਪੂਲਿੰਗ ਨੂੰ ਵੀ ਵਧਾਵਾ ਦੇਣ ਦੀ ਅਪੀਲ ਕੀਤੀ ਸੀ। ਮੈਂ ਕਿਸਾਨਾਂ ਨੂੰ ਕੈਮੀਕਲ ਮੁਕਤ ਖੇਤੀ ਦੇ ਲਈ, ਖੇਤ ਬਚਾਉਣ ਦੇ ਲਈ ਅਤੇ ਕੁਦਰਤੀ ਖਾਦ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ ਦੀ ਬੇਨਤੀ ਕੀਤੀ ਸੀ। ਸਾਥੀਓ, ਮੈਂ ਦੇਸ਼ ਦੇ ਹਰ ਨਾਗਰਿਕ ਦਾ ਆਭਾਰੀ ਹਾਂ ਕਿ ਮੇਰੀ ਅਪੀਲ ਦਾ ਨਾ ਸਿਰਫ ਉਹਨਾਂ ਨੇ ਸਮਰਥਨ ਕੀਤਾ ਸਗੋਂ ਹਰ ਤਰ੍ਹਾਂ ਨਾਲ ਉਸ ਵਿੱਚ ਆਪਣਾ ਸਹਿਯੋਗ ਕਰ ਰਹੇ ਨੇ। ਮੈਨੂੰ ਕਈ ਪਰਿਵਾਰਾਂ ਨੇ ਸੁਨੇਹੇ ਭੇਜ ਕੇ ਆਪਣੇ ਅਨੁਭਵ ਸਾਂਝੇ ਕੀਤੇ ਨੇ। ਕਿੰਨੇ ਹੀ ਪਰਿਵਾਰਾਂ ਨੇ ਤੈਅ ਕੀਤਾ ਹੈ ਕਿ ਉਹ ਘਰ ਦੇ ਵਿਆਹ ਵਿੱਚ ਇਸ ਵਾਰ ਸੋਨਾ ਨਹੀਂ ਖਰੀਦਣਗੇ, ਲੋੜ ਪਈ ਤਾਂ ਪੁਰਾਣੇ ਸੋਨੇ ਨੂੰ ਰੀਸਾਈਕਲ ਕਰਕੇ ਨਵੇਂ ਗਹਿਣੇ ਬਣਾ ਲੈਣਗੇ। ਕਿੰਨੇ ਹੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਵੀ ਲਿਖਿਆ ਹੈ ਕਿ ਕਿਵੇਂ ਉਹਨਾਂ ਨੇ ਇਸ ਵਾਰ ਵਿਦੇਸ਼ ਯਾਤਰਾ ਨੂੰ ਟਾਲ ਦਿੱਤਾ। ਸਾਥੀਓ, ਕਾਰ ਪੂਲਿੰਗ ਨੂੰ ਲੈ ਕੇ ਵੀ ਲੋਕਾਂ ਨੇ ਅਨੇਕਾਂ ਤਜਰਬੇ ਸਾਂਝੇ ਕੀਤੇ ਨੇ। ਜੋ ਲੋਕ ਹਰ ਦਿਨ ਇੱਕ ਹੀ ਦਿਸ਼ਾ ਵਿੱਚ ਆਪਣੇ ਆਪਣੇ ਵਾਹਨਾਂ ਨਾਲ ਜਾਂਦੇ ਸਨ ਉਹ ਹੁਣ ਇਕੱਠੇ ਜਾਣ ਲੱਗੇ ਨੇ। ਲੋਕ ਹਰ ਸੰਭਵ ਬੱਸ ਤੇ ਮੈਟਰੋ ਦੀ ਵਰਤੋਂ ਕਰ ਰਹੇ ਨੇ। ਇਸ ਨਾਲ ਪੈਟਰੋਲ ਤੇ ਡੀਜ਼ਲ ਦੀ ਬਚਤ ਹੋ ਰਹੀ ਹੈ। ਇਸੇ ਤਰ੍ਹਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁਦਰਤੀ ਖਾਦ ਦੀ ਖਪਤ ਵਧਣ ਦੀਆਂ ਵੀ ਖਬਰਾਂ ਆ ਰਹੀਆਂ ਨੇ। ਸਾਥੀਓ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੈਸ਼ਵਿਕ ਸੰਕਟ ਦਾ ਅਸੀਂ ਭਾਰਤੀ ਮਿਲਜੁਲ ਕੇ ਮੁਕਾਬਲਾ ਕਰ ਰਹੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਜਨ ਭਾਗੀਦਾਰੀ ਦੀ ਇਹ ਸ਼ਕਤੀ ਸਾਨੂੰ ਮਜ਼ਬੂਤੀ ਦੇਵੇਗੀ, ਸਾਨੂੰ ਸਫਲ ਬਣਾਏਗੀ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਦੇਸ਼ ਵਿੱਚ ਜਨਮ ਦਿਨ, ਸ਼ਾਦੀ ਵਿਆਹ, ਪਰਿਵਾਰਕ ਪ੍ਰੋਗਰਾਮ ਹੋਣ ਦੇ ਨਾਲ ਹੀ ਪੂਰੇ ਸਮਾਜ ਦਾ ਵੀ ਉਤਸਵ ਹੁੰਦਾ ਹੈ। ਹਰ ਪਰਿਵਾਰ ਚਾਹੁੰਦਾ ਹੈ ਕਿ ਉਹਨਾਂ ਦੀਆਂ ਖੁਸ਼ੀਆਂ ਦੂਜਿਆਂ ਦੇ ਨਾਲ ਸਾਂਝੀਆਂ ਹੋਣ। ਲੋਕ ਮਹਿਮਾਨਾਂ ਨੂੰ ਤੋਹਫੇ ਵੀ ਦਿੰਦੇ ਨੇ। ਸਾਥੀਓ, ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਪਰਿਵਾਰ ਨੇ ਆਪਣੀਆਂ ਖੁਸ਼ੀਆਂ ਵੰਡਣ ਦੇ ਲਈ ਅਜਿਹਾ ਕੰਮ ਕੀਤਾ ਹੈ ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇੱਥੇ ਨਾਂਦੇੜ ਦੇ ਬਹਾਦਰਪੁਰਾ ਪਿੰਡ ਵਿੱਚ ਪੇਠਕਰ ਪਰਿਵਾਰ ਰਹਿੰਦਾ ਹੈ। ਇਸ ਪਰਿਵਾਰ ਨੇ ਸੋਚਿਆ ਕਿ ਜੇਕਰ ਖੁਸ਼ੀ ਵੰਡਣੀ ਹੈ ਤਾਂ ਅਜਿਹੀ ਚੀਜ਼ ਦਿੱਤੀ ਜਾਵੇ ਜੋ ਮੁਸ਼ਕਿਲ ਸਮੇਂ ਵਿੱਚ ਕਿਸੇ ਪਰਿਵਾਰ ਦਾ ਸਹਾਰਾ ਬਣੇ। ਆਪਣੇ ਘਰ ਵਿੱਚ ਵਿਆਹ ਦੇ ਮੌਕੇ ਤੇ ਇਸ ਪਰਿਵਾਰ ਨੇ ਪਿੰਡ ਦੇ ਲਗਭਗ 3,500 ਲੋਕਾਂ ਦੇ ਲਈ ਦੁਰਘਟਨਾ ਬੀਮਾ ਦੀ ਵਿਵਸਥਾ ਕੀਤੀ। ਹਰ ਵਿਅਕਤੀ ਨੂੰ 1,00,000 ਰੁਪਏ ਦਾ ਬੀਮਾ ਕਵਰ ਦਿੱਤਾ ਗਿਆ। ਇਸ ਪਹਿਲ ਦੇ ਪਿੱਛੇ ਦੀ ਭਾਵਨਾ ਬਹੁਤ ਛੂਹਣ ਵਾਲੀ ਹੈ। ਪਰਿਵਾਰ ਨੇ ਦੇਖਿਆ ਸੀ ਕਿ ਦੁਰਘਟਨਾ ਤੋਂ ਬਾਅਦ ਪਰਿਵਾਰਾਂ ਨੂੰ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਸਮੇਂ ਵਿੱਚ ਇੱਕ ਛੋਟੀ ਜਿਹੀ ਮਦਦ ਵੀ ਬਹੁਤ ਵੱਡਾ ਸਹਾਰਾ ਬਣ ਜਾਂਦੀ ਹੈ। ਸਾਥੀਓ, ਸਰਕਾਰ ਦੇਸ਼ ਦੇ ਕਰੋੜਾਂ ਪਰਿਵਾਰਾਂ ਤੱਕ ਸੁਰੱਖਿਆ ਦਾ ਕਵਚ ਪਹੁੰਚਾ ਰਹੀ ਹੈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਸਿਰਫ 20 ਰੁਪਏ ਦੇ ਸਾਲਾਨਾ ਪ੍ਰੀਮੀਅਮ, ਯਾਨੀ ਕੇਵਲ ਇੱਕ ਸਾਲ ਦੇ 20 ਰੁਪਏ ਦਾ ਪ੍ਰੀਮੀਅਮ, ਉਸ ਤੇ 2,00,000 ਰੁਪਏ ਤੱਕ ਦਾ ਦੁਰਘਟਨਾ ਬੀਮਾ ਮਿਲਦਾ ਹੈ। ਹੁਣ ਤੱਕ ਇਸ ਯੋਜਨਾ ਨਾਲ 58 ਕਰੋੜ ਤੋਂ ਜ਼ਿਆਦਾ ਲੋਕ ਜੁੜ ਚੁੱਕੇ ਨੇ। ਇਹਨਾਂ ਵਿੱਚੋਂ ਲਗਭਗ 28 ਕਰੋੜ ਸਾਡੀਆਂ ਮਾਵਾਂ, ਭੈਣਾਂ, ਬੇਟੀਆਂ, ਔਰਤਾਂ ਨੇ। ਇਸ ਯੋਜਨਾ ਨਾਲ ਪੀੜਿਤ ਪਰਿਵਾਰਾਂ ਨੂੰ ਹੁਣ ਤੱਕ ਜੋ ਹਿਸਾਬ ਮਿਲਿਆ 3700 ਕਰੋੜ ਤੋਂ ਜ਼ਿਆਦਾ ਦੀ ਸਹਾਇਤਾ ਮਿਲ ਚੁੱਕੀ ਹੈ। ਸਾਥੀਓ, ਇਸੇ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਵੀ ਓਨੀ ਹੀ ਮਹੱਤਵਪੂਰਨ ਹੈ। ਇਹ ਯੋਜਨਾ ਵਿਅਕਤੀ ਦੀ ਦੁਖਦ ਮੌਤ ਹੋਣ ਤੇ ਉਸ ਦੇ ਪਰਿਵਾਰ ਨੂੰ 2 ਲੱਖ ਰੁਪਏ ਦਾ ਬੀਮਾ ਕਵਰ ਦਿੰਦੀ ਹੈ। ਇਸ ਦਾ ਸਾਲਾਨਾ ਪ੍ਰੀਮੀਅਮ ਸਿਰਫ 436 ਰੁਪਏ ਹੈ, ਮਤਲਬ ਇੱਕ ਦਿਨ ਦਾ ਮੁਸ਼ਕਿਲ ਨਾਲ 1.5 ਰੁਪਿਆ। ਇਸ ਯੋਜਨਾ ਨਾਲ ਹੁਣ ਤੱਕ 27 ਕਰੋੜ ਤੋਂ ਜ਼ਿਆਦਾ ਲੋਕ ਜੁੜੇ ਨੇ। ਇਸ ਦੇ ਤਹਿਤ ਦੇਸ਼ ਦੇ ਲਗਭਗ 11 ਲੱਖ ਪਰਿਵਾਰਾਂ ਨੂੰ ਲਗਭਗ 22,000 ਕਰੋੜ ਰੁਪਏ ਦੀ ਸਹਾਇਤਾ ਮਿਲ ਚੁੱਕੀ ਹੈ। ਇਹ ਅੰਕੜੇ ਬਹੁਤ ਵੱਡੇ ਨੇ। ਇਨ੍ਹਾਂ ਅੰਕੜਿਆਂ ਦੇ ਪਿੱਛੇ ਲੱਖਾਂ ਪਰਿਵਾਰਾਂ ਦੀ ਆਪੋ ਆਪਣੀ ਕਹਾਣੀ ਹੈ। ਕਿਤੇ ਕਿਸੇ ਮਾਂ ਨੂੰ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਵਿੱਚ ਸਹਾਇਤਾ ਮਿਲ ਗਈ, ਕਿਤੇ ਕਿਸੇ ਪਤਨੀ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦਾ ਸਹਾਰਾ ਮਿਲ ਗਿਆ। ਸਾਥੀਓ, ਕਈ ਵਾਰ ਬਹੁਤ ਵੱਡੀ ਸੁਰੱਖਿਆ ਦੀ ਸ਼ੁਰੂਆਤ ਬਹੁਤ ਛੋਟੀ ਰਕਮ ਅਤੇ ਛੋਟੇ ਜਿਹੇ ਕਦਮ ਨਾਲ ਹੋ ਸਕਦੀ ਹੈ। ਛੋਟਾ ਜਿਹਾ ਫੈਸਲਾ ਵੀ ਬਹੁਤ ਵੱਡਾ ਬਦਲਾਅ ਕਰਦਾ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰ ਵਿੱਚ ਇਨ੍ਹਾਂ ਯੋਜਨਾਵਾਂ ਦੀ ਜਾਣਕਾਰੀ ਜ਼ਰੂਰ ਸਾਂਝੀ ਕਰੋ। ਮੇਰੇ ਪਿਆਰੇ ਦੇਸ਼ਵਾਸੀਓ, ਮਨ ਕੀ ਬਾਤ ਵਿੱਚ ਹੁਣ ਗੱਲ ਇੱਕ ਅਜਿਹੇ ਵਿਸ਼ੇ ਦੀ ਜੋ ਹਜ਼ਾਰਾਂ ਸਾਲ ਪੁਰਾਣਾ ਹੈ, ਹਜ਼ਾਰਾਂ ਸਾਲਾਂ ਤੋਂ ਮਨੁੱਖੀ ਸਮਾਜ ਵਿੱਚ ਘਰ ਘਰ ਕੇ ਬੈਠ ਗਿਆ ਹੈ। ਇਹ ਵਿਸ਼ਾ ਹੈ ਅੰਧ ਵਿਸ਼ਵਾਸ ਦਾ। ਅੰਧ ਵਿਸ਼ਵਾਸ ਕਈ ਵਾਰ ਸਿਰਫ ਇੱਕ ਗਲਤ ਧਾਰਨਾ ਨਹੀਂ ਹੁੰਦਾ, ਉਹ ਡਰ ਪੈਦਾ ਕਰਦਾ ਹੈ ਅਤੇ ਜਦੋਂ ਡਰ ਮਨ ਤੇ ਹਾਵੀ ਹੋ ਜਾਂਦਾ ਤਾਂ ਇਨਸਾਨ ਸੱਚ ਨੂੰ ਵੇਖਣਾ ਹੀ ਬੰਦ ਕਰ ਜਾਂਦਾ ਹੈ। ਅੰਧ ਵਿਸ਼ਵਾਸ ਵਿੱਚ ਡੁੱਬੇ ਲੋਕ ਫਿਰ ਬਿਨਾਂ ਤਰਕ ਦੇ, ਬਿਨਾਂ ਸੱਚ ਜਾਣੇ ਅਜਿਹੇ ਫੈਸਲੇ ਲੈਣ ਲੱਗਦੇ ਨੇ ਜਿਨ੍ਹਾਂ ਦਾ ਵੱਡਾ ਨੁਕਸਾਨ ਹੁੰਦਾ ਹੈ। ਉੱਥੇ ਹੀ ਸਮਾਜ ਵਿੱਚ ਅਜਿਹੇ ਵੀ ਲੋਕ ਹੁੰਦੇ ਨੇ ਜੋ ਵਿਗਿਆਨ, ਅਨੁਭਵ ਅਤੇ ਤਰਕ ਦੇ ਆਧਾਰ ਤੇ ਉਹਨਾਂ ਧਾਰਨਾਵਾਂ ਨੂੰ ਚੁਣੌਤੀ ਦਿੰਦੇ ਨੇ। ਅੰਧ ਵਿਸ਼ਵਾਸ ਤੋਂ ਵਿਸ਼ਵਾਸ ਤੱਕ ਦੀ ਇਹ ਯਾਤਰਾ ਆਸਾਨ ਨਹੀਂ ਹੁੰਦੀ ਅਤੇ ਅੱਜ ਮੈਂ ਅਜਿਹੀ ਹੀ ਇੱਕ ਸਫਲ ਯਾਤਰਾ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ। ਸਾਥੀਓ, ਅਸਮ ਵਿੱਚ ਇੱਕ ਪੰਛੀ ਪਾਇਆ ਜਾਂਦਾ ਹੈ। ਉਸ ਪੰਛੀ ਦਾ ਨਾਮ ਹੈ ਹਰਗਿਲਾ। ਹਰਗਿਲਾ ਇੱਕ ਦੁਰਲੱਭ ਪੰਛੀ ਹੈ। ਇਹ ਕੁਦਰਤ ਨੂੰ ਸਾਫ਼ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਲੇਕਿਨ ਅਸਮ ਦੇ ਕੁਝ ਇਲਾਕਿਆਂ ਵਿੱਚ ਲੰਮੇ ਸਮੇਂ ਤੱਕ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਸੀ। ਲੋਕ ਇਸ ਨੂੰ ਆਪਣੇ ਆਲੇ ਦੁਆਲੇ ਵੇਖਣਾ ਪਸੰਦ ਨਹੀਂ ਕਰਦੇ ਸਨ। ਕਈ ਵਾਰ ਉਹਨਾਂ ਦਰਖਤਾਂ ਨੂੰ ਵੀ ਕੱਟ ਦਿੱਤਾ ਜਾਂਦਾ ਸੀ ਜਿਨ੍ਹਾਂ ਤੇ ਹਰਗਿਲਾ ਦੇ ਆਲ੍ਹਣੇ ਬਣੇ ਹੁੰਦੇ ਸਨ। ਸੋਚੋ, ਇੱਕ ਅਜਿਹਾ ਪੰਛੀ ਜੋ ਵਾਤਾਵਰਣ ਦੀ ਸਫਾਈ ਵਿੱਚ ਸਹਾਇਤਾ ਕਰਦਾ ਹੈ, ਉਹੀ ਹਰਗਿਲਾ ਲੋਕਾਂ ਦੇ ਡਰ ਦਾ ਸ਼ਿਕਾਰ ਬਣ ਗਿਆ ਸੀ। ਇਸੇ ਦੌਰਾਨ ਜੀਵ ਵਿਗਿਆਨੀ ਪੂਰਣਿਮਾ ਦੇਵੀ ਬਰਮਨ ਨੇ ਇਹ ਸਭ ਦੇਖਿਆ। ਉਹਨਾਂ ਨੇ ਲੋਕਾਂ ਦੇ ਮਨ ਵਿੱਚ ਬੈਠੀ ਗਲਤ ਧਾਰਨਾ ਨੂੰ ਬਦਲਣ ਦਾ ਸੰਕਲਪ ਕੀਤਾ। ਉਹਨਾਂ ਨੇ ਔਰਤਾਂ ਨਾਲ ਗੱਲ ਕੀਤੀ। ਉਹਨਾਂ ਨੇ ਲੋਕਾਂ ਨੂੰ ਵਿਗਿਆਨ ਦੇ ਆਧਾਰ ਤੇ ਸਮਝਾਇਆ। ਹੌਲੀ ਹੌਲੀ ਔਰਤਾਂ ਇਸ ਮੁਹਿੰਮ ਨਾਲ ਜੁੜਨ ਲੱਗੀਆਂ। ਫਿਰ ਇੱਕ ਵੱਡਾ ਬਦਲਾਅ ਸ਼ੁਰੂ ਹੋਇਆ। ਜਿਸ ਪੰਛੀ ਨੂੰ ਕਦੇ ਅਸ਼ੁੱਭ ਮੰਨ ਕੇ ਭਜਾਇਆ ਜਾਂਦਾ ਸੀ, ਉਹੀ ਪਿੰਡਾਂ ਦੀ ਪਛਾਣ ਬਣਨ ਲੱਗਾ। ਹਜ਼ਾਰਾਂ ਪੇਂਡੂ ਔਰਤਾਂ ਹਰਗਿਲਾ ਨੂੰ ਬਚਾਉਣ ਦੇ ਲਈ ਅੱਗੇ ਆਈਆਂ। ਅੱਜ ਉਹਨਾਂ ਨੂੰ ਹਰਗਿਲਾ ਆਰਮੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹਨਾਂ ਔਰਤਾਂ ਨੇ ਸਮਾਜ ਦੇ ਨਾਲ ਸੰਘਰਸ਼ ਵੀ ਕੀਤਾ, ਸਮਾਜ ਨੂੰ ਸਮਝਾਉਣ ਦੇ ਲਈ ਦਿਨ ਰਾਤ ਕੰਮ ਕੀਤਾ ਤੇ ਅੰਧ ਵਿਸ਼ਵਾਸ ਨੂੰ ਪਿੱਛੇ ਛੱਡ ਕੇ ਰਹੇ। ਉਹਨਾਂ ਨੇ ਵਿਖਾਇਆ ਕਿ ਜਦ ਸਹੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਤਾਂ ਵਰ੍ਹਿਆਂ ਪੁਰਾਣੀ ਸੋਚ ਵੀ ਬਦਲ ਜਾਂਦੀ ਹੈ। ਸਾਥੀਓ, ਮੈਂ ਅਕਸਰ ਕਹਿੰਦਾ, ਜੋ ਖੇਡਦਾ ਉਹ ਖੇਡਦਾ। ਅੱਜ ਦੇਸ਼ ਵਿੱਚ ਅਜਿਹੇ ਨੌਜਵਾਨਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਜੋ ਖੇਡ ਵੀ ਰਹੇ ਨੇ ਤੇ ਖੇਡ ਵੀ ਰਹੇ ਨੇ। ਪਹਿਲਾਂ ਦੀ ਤੁਲਨਾ ਵਿੱਚ ਹੁਣ ਕਿਤੇ ਜ਼ਿਆਦਾ ਨੌਜਵਾਨ ਖੇਡਾਂ ਨੂੰ ਕੈਰੀਅਰ ਦੇ ਰੂਪ ਵਿੱਚ ਅਪਣਾ ਰਹੇ ਨੇ। ਮੈਨੂੰ ਨਾਗਾਲੈਂਡ ਦੇ 2 ਅਜਿਹੇ ਯਤਨਾਂ ਦੇ ਬਾਰੇ ਜਾਣਕਾਰੀ ਮਿਲੀ ਹੈ ਜੋ ਬਹੁਤ ਦਿਲਚਸਪ ਹੈ। ਪਹਿਲਾ ਯਤਨ ਹੈ ਨਾਗਾਲੈਂਡ ਬੇਬੀ ਲੀਗ। ਨਾਮ ਸੁਣ ਕੇ ਤੁਹਾਨੂੰ ਜ਼ਰੂਰ ਲੱਗਦਾ ਹੋਵੇਗਾ ਕਿ ਇਹ ਬਹੁਤ ਛੋਟੇ ਬੱਚਿਆਂ ਦੀ ਸਧਾਰਨ ਲੀਗ ਹੋਏਗੀ, ਲੇਕਿਨ ਅਜਿਹਾ ਨਹੀਂ ਹੈ। ਇਹ ਤਾਂ 5 ਤੋਂ 10-12 ਸਾਲ ਦੀ ਉਮਰ ਦੇ ਛੋਟੇ ਛੋਟੇ ਬੱਚੇ, ਫੁੱਲ ਵਰਗੇ ਬੱਚਿਆਂ ਦੀ ਇੱਕ ਅਸਧਾਰਨ ਲੀਗ ਅਤੇ ਇਹਨਾਂ ਬੱਚਿਆਂ ਦੇ ਫੁੱਟਬਾਲ ਖਿਡਾਰੀਆਂ ਦੀ ਇੱਕ ਅਜਿਹੀ ਲੀਗ ਹੈ ਜੋ ਉਹਨਾਂ ਦੀ ਰਫ਼ਤਾਰ ਨੂੰ ਅਤੇ ਯੋਗਤਾ ਦੇ ਲਈ ਉਹਨਾਂ ਨੂੰ ਪ੍ਰੇਰਿਤ ਵੀ ਕਰਦੀ ਹੈ ਅਤੇ ਉਹਨਾਂ ਦੀ ਪਛਾਣ ਵੀ ਬਣਾਉਂਦੀ ਹੈ। ਇਸ ਦੀ ਸ਼ੁਰੂਆਤ ਨਾਗਾਲੈਂਡ ਦੇ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਫੁੱਟਬਾਲ ਦੇ ਨਾਲ ਜੋੜਨ ਲਈ ਹੋਈ ਸੀ। 5 ਤੋਂ 12 ਸਾਲ ਤੱਕ ਦੇ ਲੜਕੇ ਲੜਕੀਆਂ ਇਸ ਵਿੱਚ ਹਿੱਸਾ ਲੈ ਸਕਦੇ ਨੇ। ਇਹ ਲੀਗ ਹੁਣ ਆਪਣੇ 3 ਸਾਲ ਪੂਰੇ ਕਰ ਚੁੱਕੀ ਹੈ। ਇਸ ਲੀਗ ਦਾ ਬੱਚਿਆਂ ਦੇ ਮਨ ਤੇ ਬਹੁਤ ਚੰਗਾ ਪ੍ਰਭਾਵ ਪਿਆ ਹੈ। ਸਾਥੀਓ, ਨਾਗਾਲੈਂਡ ਵਿੱਚ ਇੱਕ ਹੋਰ ਚੰਗਾ ਯਤਨ ਹੋ ਰਿਹਾ ਹੈ। ਇਸ ਦਾ ਨਾਮ ਹੈ ਨਾਗਾਲੈਂਡ ਵੁਮੈਨ ਫੁੱਟਸਲ ਲੀਗ। ਹੋ ਸਕਦਾ ਹੈ ਤੁਹਾਡੇ ਲਈ ਫੁੱਟਸਲ ਨਵਾਂ ਨਾਮ ਹੋਵੇ, ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਫੁੱਟਸਲ ਨੂੰ ਇਨਡੋਰ ਫੁੱਟਬਾਲ ਵੀ ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਟੀਮ ਵਿੱਚ ਸਿਰਫ 5 ਖਿਡਾਰੀ ਹੁੰਦੇ ਨੇ। ਖੇਡ ਦਾ ਮੈਦਾਨ ਵੀ ਫੁੱਟਬਾਲ ਦੇ ਮੈਦਾਨ ਤੋਂ ਬਹੁਤ ਛੋਟਾ ਹੁੰਦਾ ਹੈ। ਇਸ ਕਾਰਨ ਖਿਡਾਰੀਆਂ ਨੇ ਤੇਜ਼ ਫੈਸਲੇ ਲੈਣੇ ਹੁੰਦੇ ਨੇ। ਉਨ੍ਹਾਂ ਨੂੰ ਆਪਣੀ ਤਕਨੀਕ ਤੇ ਸਕਿੱਲ ਦਾ ਬਿਹਤਰ ਇਸਤੇਮਾਲ ਕਰਨਾ ਪੈਂਦਾ ਹੈ। ਨਾਗਾਲੈਂਡ ਦੀ ਵੁਮਨ ਫੁੱਟਸਲ ਲੀਗ ਸਾਡੀਆਂ ਬੇਟੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਚੰਗਾ ਮੌਕਾ ਦੇ ਰਹੀ ਹੈ। ਮੈਂ ਅਜਿਹੇ ਯਤਨਾਂ ਦੇ ਲਈ ਨਾਗਾਲੈਂਡ ਦੇ ਲੋਕਾਂ ਦੀ ਸ਼ਲਾਘਾ ਕਰਦਾ। ਅਜਿਹੇ ਯਤਨ ਦੇਸ਼ ਦੇ ਦੂਸਰੇ ਹਿੱਸਿਆਂ ਨੂੰ ਵੀ ਪ੍ਰੇਰਣਾ ਦਿੰਦੇ ਨੇ। ਸਾਥੀਓ, ਇਹ ਟੈਕਨੋਲੋਜੀ ਦਾ ਯੁੱਗ ਹੈ। ਹਰ ਦਿਨ ਨਵੀਂ ਖੋਜ ਹੋ ਰਹੀ ਹੈ, ਨਵੇਂ AI ਇਨੋਵੇਸ਼ਨ ਸਾਹਮਣੇ ਆ ਰਹੇ ਨੇ। ਇਸ ਦੌਰ ਵਿੱਚ ਇੱਕ ਸਵਾਲ ਬਹੁਤ ਮਹੱਤਵਪੂਰਨ ਹੈ, ਲੋਕਾਂ ਦੀ ਕ੍ਰੀਏਟਿਵਿਟੀ ਨੂੰ ਕਿਵੇਂ ਬਚਾ ਕੇ ਰੱਖਿਆ ਜਾਵੇ। ਨਵੀਂ ਟੈਕਨੋਲੋਜੀ ਦੇ ਨਾਲ ਅੱਗੇ ਵਧਦਿਆਂ ਅਸੀਂ ਆਪਣੀਆਂ ਜੜ੍ਹਾਂ ਦੇ ਨਾਲ ਕਿਵੇਂ ਜੁੜੇ ਰਹੀਏ। ਇਹਨਾਂ ਸਵਾਲਾਂ ਦਾ ਹੱਲ ਕੱਢਿਆ ਹੈ ਨਾਲੰਦਾ ਵਿਸ਼ਵ ਵਿਦਿਆਲਿਆ ਨੇ। ਹਜ਼ਾਰਾਂ ਸਾਲ ਪੁਰਾਣੀ ਸਾਡੀ ਨਾਲੰਦਾ ਯੂਨੀਵਰਸਿਟੀ ਹੁਣ ਨਵੇਂ ਅਵਤਾਰ ਵਿੱਚ ਭਾਰਤ ਦੀ ਕਿਸਮਤ ਬਦਲ ਰਹੀ ਹੈ। 2 ਸਾਲ ਪਹਿਲਾਂ ਮੈਨੂੰ ਨਾਲੰਦਾ ਯੂਨੀਵਰਸਿਟੀ ਦੀ ਨਵੀਂ ਇਮਾਰਤ ਦੇ ਲੋਕਾਰਪਣ ਦਾ ਮੌਕਾ ਮਿਲਿਆ ਸੀ। ਨਾਲੰਦਾ ਯੂਨੀਵਰਸਿਟੀ ਨੇ ਦਾਰਸ਼ਨਿਕ ਬਹਿਸ ਦੀ ਸਾਡੀ ਪ੍ਰਾਚੀਨ ਪਰੰਪਰਾ ਨੂੰ ਫਿਰ ਤੋਂ ਜਿਉਂਦਾ ਕਰ ਦਿੱਤਾ ਹੈ। ਦਾਰਸ਼ਨਿਕ ਬਹਿਸ ਸਿਰਫ ਆਪਣੀ ਗੱਲ ਰੱਖਣ ਦਾ ਮਾਧਿਅਮ ਨਹੀਂ ਹੈ, ਇਹ ਵਾਦ ਵਿਵਾਦ ਤੇ ਮੰਥਨ ਦੀ ਇੱਕ ਅਨੁਸ਼ਾਸਨਿਕ ਪ੍ਰਕਿਰਿਆ ਹੈ। ਇਸ ਵਿੱਚ ਤਰਕ ਦੇ ਨਾਲ, ਤੱਥ ਦੇ ਨਾਲ ਆਪਣੀ ਗੱਲ ਕਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਇਸ ਵਿੱਚ ਤੁਹਾਡੀ ਮੁਹਾਰਤ ਹੋਣੀ ਚਾਹੀਦੀ ਹੈ। ਦੂਜਿਆਂ ਦੇ ਵਿਚਾਰਾਂ ਨੂੰ ਧੀਰਜ ਨਾਲ ਸੁਣਨ ਅਤੇ ਸਮਝਣ ਦੀ ਸਿੱਖਿਆ ਵੀ ਇਸ ਦਾਰਸ਼ਨਿਕ ਬਹਿਸ ਦੀ ਪ੍ਰਕਿਰਿਆ ਤੋਂ ਮਿਲਦੀ ਹੈ। ਮੈਨੂੰ ਖੁਸ਼ੀ ਹੈ ਕਿ ਨਾਲੰਦਾ ਯੂਨੀਵਰਸਿਟੀ ਨੇ ਇਸ ਨੂੰ ਆਪਣੇ ਕਨਵੋਕੇਸ਼ਨ ਸਮਾਰੋਹ ਦਾ ਹਿੱਸਾ ਬਣਾਇਆ ਹੈ। ਇਸ ਵਿੱਚ ਭਾਗ ਲੈਣ ਵਾਲੇ ਲਗਭਗ ਅੱਧੇ ਵਿਦਿਆਰਥੀ ਹੋਰ ਦੇਸ਼ਾਂ ਤੋਂ ਆਏ ਸਨ। ਇੱਕ ਪ੍ਰਾਚੀਨ ਪਰੰਪਰਾ ਨੂੰ ਅੱਜ ਦੇ ਸਮੇਂ ਨਾਲ ਜੋੜਨ ਦਾ ਯਤਨ ਬਹੁਤ ਸ਼ਲਾਘਾਯੋਗ ਹੈ। ਮੈਂ ਇਸ ਦੇ ਲਈ ਨਾਲੰਦਾ ਯੂਨੀਵਰਸਿਟੀ ਨੂੰ ਬਹੁਤ ਬਹੁਤ ਵਧਾਈ ਦਿੰਦਾ। ਮੈਂ ਦੇਸ਼ ਦੀਆਂ ਦੂਜੀਆਂ ਯੂਨੀਵਰਸਿਟੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਅਜਿਹੀ ਪਹਿਲ ਤੇ ਵਿਚਾਰ ਕਰਨ। ਸਾਥੀਓ, ਜੜ੍ਹਾਂ ਨਾਲ ਜੁੜੇ ਰਹਿ ਕੇ ਨੌਜਵਾਨਾਂ ਨੂੰ ਨਵੀਂ ਟੈਕਨੋਲੋਜੀ ਦੇ ਲਈ ਤਿਆਰ ਕਰਨ ਦਾ ਇੱਕ ਹੋਰ ਚੰਗਾ ਯਤਨ ਹੋ ਰਿਹਾ ਹੈ। ਦਿੱਲੀ ਵਿੱਚ ਸਥਿਤ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਡੇਟਾ ਸਾਇੰਸ ਵਿੱਚ BTECH ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ। ਇਹ ਆਧੁਨਿਕ ਟੈਕਨੋਲੋਜੀ ਨੂੰ ਭਾਰਤ ਦੇ ਰਵਾਇਤੀ ਗਿਆਨ ਨਾਲ ਜੋੜਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਭਾਰਤੀ ਭਾਸ਼ਾਵਾਂ ਦੇ ਲਈ ਨਵੇਂ AI ਟੂਲਸ ਤਿਆਰ ਕਰਨ ਵਿੱਚ ਮਦਦ ਮਿਲੇਗੀ। ਸਾਡੇ ਪ੍ਰਾਚੀਨ ਗ੍ਰੰਥਾਂ ਅਤੇ ਹਸਤਲਿਖਤਾਂ ਨੂੰ ਡਿਜੀਟਲ ਰੂਪ ਵਿੱਚ ਸੰਭਾਲਣ ਦੇ ਕੰਮ ਨੂੰ ਨਵੀਂ ਗਤੀ ਮਿਲੇਗੀ। ਮੈਂ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਨੂੰ ਇਸ ਯਤਨ ਦੇ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ। ਸਾਥੀਓ, ਅੱਜ ਭਾਰਤੀ ਸੰਸਕ੍ਰਿਤੀ ਦੁਨੀਆ ਦੇ ਵੱਖ ਵੱਖ ਹਿੱਸਿਆਂ ਤੱਕ ਪਹੁੰਚ ਰਹੀ ਹੈ। ਸਾਡੇ ਗੀਤ ਸੰਗੀਤ ਤੇ ਅਧਿਆਤਮ ਨੂੰ ਦੁਨੀਆ ਭਰ ਦੇ ਲੋਕ ਜਾਣ ਰਹੇ ਨੇ ਅਤੇ ਅਪਣਾ ਰਹੇ ਨੇ। ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕੈਰੇਬੀਅਨ ਸਾਗਰ ਵਿੱਚ ਡੋਮੀਨੀਸ਼ੀਅਨ ਰਿਪਬਲਿਕ ਨਾਮ ਦਾ ਇੱਕ ਦੇਸ਼ ਹੈ। ਉੱਥੇ ਭਾਰਤੀਆਂ ਦੀ ਗਿਣਤੀ ਲਗਭਗ 100 ਹੈ, ਸ਼ਾਇਦ ਇਸ ਤੋਂ ਵੀ ਘੱਟ ਹੋਏਗੀ। ਇਸ ਦੇ ਬਾਵਜੂਦ ਭਾਰਤੀ ਸੰਸਕ੍ਰਿਤੀ ਅਤੇ ਅਧਿਆਤਮ ਨਾਲ ਜੁੜਿਆ ਇੱਕ ਬਹੁਤ ਚੰਗਾ ਯਤਨ ਉੱਥੇ ਹੋ ਰਿਹਾ ਹੈ। ਉੱਥੇ ਸਪੈਨਿਸ਼ ਬੋਲਣ ਵਾਲੇ ਕੁਝ ਲੋਕਾਂ ਨੇ ਇੱਕ ਟੀਮ ਬਣਾਈ ਹੈ। ਇਸ ਟੀਮ ਦਾ ਨਾਮ ਹੈ ਬ੍ਰਹਮ ਕਮਲ ਡੋਮਿਨਿਕਾਨਾ। ਟੀਮ ਦੇ ਮੈਂਬਰ ਮਿਲ ਕੇ ਵੈਦਿਕ ਸਾਹਿਤ ਦਾ ਅਧਿਐਨ ਕਰਦੇ ਨੇ। ਉਹ ਵੈਦਿਕ ਮੰਤਰਾਂ ਦਾ ਉਚਾਰਣ ਵੀ ਸਿੱਖ ਰਹੇ ਨੇ। ਉਹਨਾਂ ਨੂੰ ਇਸ ਦੀ ਕੋਈ ਫਾਰਮਲ ਟ੍ਰੇਨਿੰਗ ਨਹੀਂ ਮਿਲੀ, ਲੇਕਿਨ ਉਹਨਾਂ ਨੇ ਆਡੀਓ ਰਿਕਾਰਡਿੰਗ ਸੁਣ ਕੇ ਵੈਦਿਕ ਮੰਤਰਾਂ ਦਾ ਸਹੀ ਉਚਾਰਣ ਸਿੱਖਿਆ। ਅੱਜ ਉਹ ਕਈ ਮੰਤਰਾਂ ਦਾ ਬਹੁਤ ਚੰਗੀ ਤਰ੍ਹਾਂ ਜਾਪ ਕਰ ਲੈਂਦੇ ਨੇ। ਇਹਨਾਂ ਵਿੱਚ ਪੁਰਸ਼ ਸੂਕਤਮ, ਸ਼੍ਰੀ ਸੂਕਤਮ, ਸ਼੍ਰੀ ਰੁਦਰਮ, ਦੁਰਗਾ ਸੂਕਤਮ ਅਤੇ ਦੇਵੀ ਮਹਾਤਮਾਯਮ ਸ਼ਾਮਿਲ ਹੈ। ਭਾਰਤ ਤੋਂ ਇੰਨੀ ਦੂਰ ਰਹਿ ਕੇ ਸਾਡੀਆਂ ਪਰੰਪਰਾਵਾਂ ਨੂੰ ਸਿੱਖਣ ਦਾ ਉਹਨਾਂ ਦਾ ਇਹ ਯਤਨ ਬਹੁਤ ਪ੍ਰੇਰਕ ਹੈ। ਮੈਂ ਬ੍ਰਹਮ ਕਮਲ ਡੋਮਿਨਿਕਾਨਾ, ਉੱਥੋਂ ਦੇ ਸਾਰੇ ਮੈਂਬਰਾਂ ਨੂੰ ਉਹਨਾਂ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੰਦਾ। ਮੈਂ ਅਜਿਹੇ ਸਾਰੇ ਲੋਕਾਂ ਦੀ ਦਿਲੋਂ ਸ਼ਲਾਘਾ ਕਰਦਾ ਜੋ ਭਾਰਤੀ ਸੰਸਕ੍ਰਿਤੀ ਨੂੰ ਦੁਨੀਆ ਭਰ ਵਿੱਚ ਹਰਮਨ ਪਿਆਰਾ ਬਣਾਉਣ ਦੇ ਲਈ ਨਿਰੰਤਰ ਯਤਨ ਕਰ ਰਹੇ ਨੇ। ਮੇਰੇ ਪਿਆਰੇ ਦੇਸ਼ ਵਾਸੀਓ, ਮੇਘਾਲਿਆ ਦੀ ਪਛਾਣ ਬੱਦਲਾਂ ਨਾਲ ਹੈ, ਖੂਬਸੂਰਤ ਨਜ਼ਾਰਿਆਂ ਨਾਲ ਹੈ। ਜੋ ਮੇਘਾਲਿਆ ਜਾਂਦਾ ਹੈ ਉਸ ਨੂੰ ਉੱਥੋਂ ਦੇ ਲੋਕਾਂ ਦਾ ਆਪਣਾਪਣ ਵੀ ਲੰਮੇ ਸਮੇਂ ਤੱਕ ਯਾਦ ਰਹਿੰਦਾ ਹੈ। ਲੇਕਿਨ ਮੇਘਾਲਿਆ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਜਿਸ ਦੀ ਮੈਂ ਅੱਜ ਮਨ ਕੀ ਬਾਤ ਵਿੱਚ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ। ਇਹ ਹੈ ਮੇਘਾਲਿਆ ਦੇ ਰੂਟ ਬ੍ਰਿਜ। ਰਸਤੇ ਵਾਲਾ ਰੂਟ ਨਹੀਂ, ਜੜ੍ਹਾਂ ਵਾਲਾ ਰੂਟ। ਇਹਨਾਂ ਰੂਟ ਬ੍ਰਿਜਾਂ ਦੀ ਕਹਾਣੀ ਬਹੁਤ ਰੋਚਕ ਹੈ। ਇਹ ਬ੍ਰਿਜ ਕੁਝ ਦਿਨਾਂ ਜਾਂ ਕੁਝ ਸਾਲਾਂ ਵਿੱਚ ਨਹੀਂ ਬਣਦੇ, ਇਹਨਾਂ ਨੂੰ ਤਿਆਰ ਹੋਣ ਵਿੱਚ ਕਈ ਦਹਾਕੇ ਲੱਗਦੇ ਨੇ। ਰਬੜ ਦੇ ਦਰਖਤਾਂ ਦੀਆਂ ਜੜ੍ਹਾਂ ਨੂੰ ਹੌਲੀ ਹੌਲੀ ਦਿਸ਼ਾ ਦਿੱਤੀ ਜਾਂਦੀ ਹੈ। ਇਹਨਾਂ ਜੜ੍ਹਾਂ ਨੂੰ ਜਲ ਧਾਰਾਵਾਂ ਦੇ ਪਾਰ ਲਿਜਾਇਆ ਜਾਂਦਾ ਹੈ। ਸਮੇਂ ਦੇ ਨਾਲ ਉੱਥੇ ਹੀ ਜੜ੍ਹਾਂ ਇੱਕ ਮਜ਼ਬੂਤ ਬ੍ਰਿਜ ਦਾ ਰੂਪ ਲੈ ਲੈਂਦੀਆਂ ਨੇ। ਇਹਨਾਂ ਬ੍ਰਿਜਾਂ ਦੀ ਇੱਕ ਹੋਰ ਵਿਸ਼ੇਸ਼ਤਾ ਹੈ, ਇਹ ਜੀਵਤ ਬ੍ਰਿਜ ਨੇ। ਸਮੇਂ ਬੀਤਣ ਦੇ ਨਾਲ ਇਹ ਹੋਰ ਮਜ਼ਬੂਤ ਹੁੰਦੇ ਜਾਂਦੇ ਨੇ। ਇਹਨਾਂ ਵਿੱਚ ਮੇਘਾਲਿਆ ਦੇ ਲੋਕਾਂ ਦੀ ਰਚਨਾਤਮਕਤਾ ਦਿਖਾਈ ਦਿੰਦੀ ਹੈ। ਇਹਨਾਂ ਦੇ ਪਿੱਛੇ ਸਾਲਾਂ ਦਾ ਧੀਰਜ ਅਤੇ ਕੁਦਰਤ ਦੇ ਪ੍ਰਤੀ ਡੂੰਘਾ ਸਨਮਾਨ ਹੈ। ਇਹ ਬ੍ਰਿਜ ਦੱਸਦੇ ਨੇ ਕਿ ਮਨੁੱਖ ਕੁਦਰਤ ਨਾਲ ਮਿਲ ਕੇ ਕਿੰਨੀਆਂ ਅਨੋਖੀਆਂ ਚੀਜ਼ਾਂ ਬਣਾ ਸਕਦਾ ਹੈ। ਇਹ ਸਾਡੇ ਦੇਸ਼ ਦੀ, ਇਸ ਧਰਤੀ ਦੀਆਂ ਧਰੋਹਰਾਂ ਨੇ। ਹੁਣ ਭਾਰਤ ਨੇ ਮੇਘਾਲਿਆ ਦੇ ਰੂਟ ਬ੍ਰਿਜਾਂ ਨੂੰ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਨੈੱਟਵਰਕ ਵਿੱਚ ਸ਼ਾਮਿਲ ਕਰਵਾਉਣ ਦੇ ਲਈ ਅਪਲਾਈ ਕੀਤਾ ਹੈ। ਸਾਥੀਓ, ਕਲਾਈਮੇਟ ਚੇਂਜ ਦੇ ਕਾਰਨ ਇਹਨਾਂ ਰੂਟ ਬ੍ਰਿਜਾਂ ਦੇ ਸਾਹਮਣੇ ਕਈ ਚੁਣੌਤੀਆਂ ਵੀ ਆਉਂਦੀਆਂ ਨੇ। ਅਜਿਹੇ ਸਮੇਂ ਵਿੱਚ ਮੇਘਾਲਿਆ ਦੇ ਲੋਕਾਂ ਨੇ ਇਸ ਕੁਦਰਤੀ ਧਰੋਹਰ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਬਖੂਬੀ ਨਿਭਾਈ ਹੈ। ਪਹਿਲਾਂ ਇਹ ਪਤਾ ਲਾਉਣਾ ਆਸਾਨ ਨਹੀਂ ਸੀ ਕਿ ਅਜਿਹੇ ਬ੍ਰਿਜਾਂ ਦੀ ਗਿਣਤੀ ਕਿੰਨੀ ਹੈ। ਸਥਾਨਕ ਲੋਕਾਂ ਨੇ ਖੁਦ ਇਹਨਾਂ ਦੀ ਗਿਣਤੀ ਸ਼ੁਰੂ ਕੀਤੀ। ਇਸ ਤੋਂ ਬਾਅਦ ਸਮੁਦਾਇਆਂ ਨੇ ਇਹਨਾਂ ਬ੍ਰਿਜਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਸੰਭਾਲੀ। ਅੱਜ ਸਥਾਨਕ ਲੋਕ 120 ਤੋਂ ਜ਼ਿਆਦਾ ਰੂਟ ਬ੍ਰਿਜਾਂ ਦੀ ਦੇਖਭਾਲ ਕਰ ਰਹੇ ਨੇ। ਕੁਝ ਟੀਮਾਂ ਹਰ ਸਾਲ ਇਹਨਾਂ ਪੁਲਾਂ ਦੀ ਸਥਿਤੀ ਦੀ ਜਾਂਚ ਕਰਦੀਆਂ ਨੇ। ਕੁਝ ਲੋਕਾਂ ਨੇ ਆਲੇ ਦੁਆਲੇ ਦੇ ਖੇਤਰ ਨੂੰ ਮਜ਼ਬੂਤ ਬਣਾਉਣ ਲਈ ਨਰਸਰੀ ਵੀ ਤਿਆਰ ਕੀਤੀ ਹੈ। ਇਸ ਤਰ੍ਹਾਂ ਦੀ ਇਹਨਾਂ ਦੀ ਸੰਭਾਲ ਦੇ ਲਈ ਇੱਕ ਪੂਰਾ ਇਕੋ ਸਿਸਟਮ ਤਿਆਰ ਹੋ ਗਿਆ ਹੈ। ਤੁਸੀਂ ਵੇਖਿਆ ਹੋਵੇਗਾ, ਇਸ ਸਾਲ ਹੈਲੀ ਵਾਰਜੀ ਨੂੰ ਪਦਮਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਆਪਣੇ ਜੀਵਨ ਦੇ 50 ਤੋਂ ਜ਼ਿਆਦਾ ਸਾਲ ਇਹਨਾਂ ਰੂਟ ਬ੍ਰਿਜਾਂ ਦੀ ਦੇਖਭਾਲ ਚ ਲਾਏ ਨੇ। ਉਹਨਾਂ ਦਾ ਸਮਰਪਣ ਸਾਡੇ ਸਾਰਿਆਂ ਦੇ ਲਈ ਪ੍ਰੇਰਣਾਦਾਇਕ ਹੈ। ਸਾਥੀਓ, ਤੁਸੀਂ ਕਦੇ ਇਹਨਾਂ ਰੂਟ ਬ੍ਰਿਜਾਂ ਦੀ ਯਾਤਰਾ ਕੀਤੀ ਹੋਵੇ ਤਾਂ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਜ਼ਰੂਰ ਸਾਂਝੀਆਂ ਕਰੋ। ਤੁਹਾਡੀਆਂ ਤਸਵੀਰਾਂ ਦੂਜੇ ਲੋਕਾਂ ਨੂੰ ਵੀ ਮੇਘਾਲਿਆ ਦੀ ਇਸ ਅਨੋਖੀ ਧਰੋਹਰ ਦੇ ਬਾਰੇ ਪ੍ਰੇਰਿਤ ਕਰਨਗੀਆਂ। ਮੇਰੇ ਪਿਆਰੇ ਦੇਸ਼ ਵਾਸੀਓ, ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡਾ ਪਿੰਡ ਸਾਫ਼ ਸੁਥਰਾ ਹੋਵੇ, ਸਾਡਾ ਸ਼ਹਿਰ ਸੁੰਦਰ ਦਿਖਾਈ ਦੇਵੇ। ਲੇਕਿਨ ਸ਼ਾਇਦ ਹੀ ਕਦੇ ਰੁਕ ਕੇ ਇਹ ਸੋਚਿਆ ਜਾਂਦਾ ਹੈ ਕਿ ਸਾਡੇ ਆਲੇ ਦੁਆਲੇ ਜੋ ਕੂੜਾ ਜਮ੍ਹਾਂ ਹੁੰਦਾ ਹੈ, ਕੌਣ ਉਸ ਨੂੰ ਸਾਫ਼ ਕਰਦਾ ਹੈ? ਜ਼ਿਆਦਾਤਰ ਲੋਕ ਤਾਂ ਇਹੀ ਮੰਨ ਕੇ ਚੱਲਦੇ ਨੇ ਕਿ ਇਹ ਕਿਸੇ ਹੋਰ ਦੀ ਜ਼ਿੰਮੇਵਾਰੀ ਹੈ ਅਤੇ ਉਹੀ ਸਫਾਈ ਕਰੇਗਾ। ਲੇਕਿਨ ਸਾਡੇ ਵਿਚਕਾਰ ਕੁਝ ਅਜਿਹੇ ਲੋਕ ਵੀ ਨੇ ਜੋ ਆਪਣੀ ਸੋਚ ਨਾਲ ਸਾਨੂੰ ਬਹੁਤ ਪ੍ਰੇਰਿਤ ਕਰਦੇ ਨੇ। ਮੈਨੂੰ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਬਿਆਵਰਾ ਦੀਆਂ ਕੁਝ ਭੈਣਾਂ ਦੇ ਬਾਰੇ ਜਾਣਨ ਦਾ ਮੌਕਾ ਮਿਲਿਆ। ਉਹਨਾਂ ਨੇ ਆਪਣੇ ਆਲੇ ਦੁਆਲੇ ਪਲਾਸਟਿਕ ਕੂੜੇ ਨੂੰ ਹਟਾਉਣ ਦਾ ਸੰਕਲਪ ਲਿਆ। ਇਹ ਨਹੀਂ ਸੋਚਿਆ ਕਿ ਕੋਈ ਆ ਕੇ ਬਦਲਾ ਲਿਆਏਗਾ, ਉਹਨਾਂ ਨੇ ਖੁਦ ਸ਼ਹਿਰ ਭਰ ਤੋਂ ਪਲਾਸਟਿਕ ਕੂੜਾ ਅਤੇ ਖਾਲੀ ਬੋਤਲਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ। ਹੌਲੀ ਹੌਲੀ ਇਹ ਯਤਨ ਅੱਗੇ ਵੱਧਦਾ ਗਿਆ ਅਤੇ ਫਿਰ ਉਸ ਪਲਾਸਟਿਕ ਨੂੰ ਈਕੋ ਬ੍ਰਿਕਸ ਵਿੱਚ ਬਦਲਿਆ ਜਾਣ ਲੱਗਾ। ਅੱਜ ਇਨ੍ਹਾਂ ਹੀ ਈਕੋ ਬ੍ਰਿਕਸ ਦੀ ਵਰਤੋਂ ਜਨਤਕ ਥਾਵਾਂ ਨੂੰ ਸੁੰਦਰ ਬਣਾਉਣ ਵਿੱਚ ਕੀਤੀ ਜਾ ਰਹੀ ਹੈ। ਰਾਜਗੜ੍ਹ ਵਿੱਚ ਪਿਛਲੇ ਕੁਝ ਮਹੀਨਿਆਂ 'ਚ ਸੈਂਕੜੇ ਕਿਲੋ ਪਲਾਸਟਿਕ ਨੂੰ ਰੀਸਾਈਕਲ ਕਰਕੇ ਉਹਨਾਂ ਦੀ ਬਿਹਤਰ ਵਰਤੋਂ ਕੀਤੀ ਗਈ। ਯਾਨੀ ਜੋ ਪਲਾਸਟਿਕ ਪਹਿਲਾਂ ਸ਼ਹਿਰ ਵਿੱਚ ਪ੍ਰਦੂਸ਼ਣ ਫੈਲਾਉਂਦਾ ਸੀ, ਅੱਜ ਉਹੀ ਇਨ੍ਹਾਂ ਭੈਣਾਂ ਦੇ ਯਤਨਾਂ ਨਾਲ ਸ਼ਹਿਰ ਦੀ ਸੁੰਦਰਤਾ ਵਧਾਉਣ ਦੇ ਵਿੱਚ ਯੋਗਦਾਨ ਦੇ ਰਿਹਾ। ਮੈਂ ਬਿਆਵਰਾ ਦੀਆਂ ਸਾਰੀਆਂ ਭੈਣਾਂ ਅਤੇ ਇਸ ਮੁਹਿੰਮ ਨਾਲ ਜੁੜੇ ਸਾਰੇ ਸਾਥੀਆਂ ਨੂੰ ਵਧਾਈ ਦੇਣਾ। ਮੇਰੇ ਪਿਆਰੇ ਦੇਸ਼ ਵਾਸੀਓ, ਮੈਨੂੰ ਕਈ ਲੋਕਾਂ ਨੇ ਪੱਤਰ ਲਿਖ ਕੇ ਇੱਕ ਖਾਸ ਵਿਸ਼ੇ ਤੇ ਗੱਲ ਕਰਨ ਦਾ ਸੁਝਾਅ ਭੇਜਿਆ। ਇਹ ਵਿਸ਼ਾ ਗਣੇਸ਼ ਉਤਸਵ ਨਾਲ ਜੁੜਿਆ। ਉਂਜ ਤਾਂ ਗਣੇਸ਼ ਉਤਸਵ ਵਿੱਚ ਕਾਫੀ ਸਮਾਂ ਅਜੇ ਬਾਕੀ ਹੈ, ਲੇਕਿਨ ਲੋਕਾਂ ਨੇ ਇਹ ਬੇਨਤੀ ਕੀਤੀ ਕਿ ਇਸ ਵਿਸ਼ੇ ਤੇ ਹੁਣੇ ਹੀ ਗੱਲ ਹੋਣੀ ਚਾਹੀਦੀ ਹੈ। ਦਰਅਸਲ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਣ ਦਾ ਕੰਮ ਬਹੁਤ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਮੂਰਤੀ ਬਣਾਉਣ ਵਾਲੇ, ਮੂਰਤੀ ਦੇ ਵਪਾਰ ਨਾਲ ਜੁੜੇ ਲੋਕ ਹੁਣ ਤੋਂ ਹੀ ਸਰਗਰਮ ਹੋ ਜਾਂਦੇ ਨੇ। ਇਸ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ, ਤੁਸੀਂ ਯਤਨ ਕਰੋ ਕਿ ਤੁਹਾਡੇ ਘਰ, ਸੁਸਾਇਟੀ ਜਾਂ ਆਲੇ ਦੁਆਲੇ ਦੀਆਂ ਥਾਵਾਂ ਤੇ ਗਣਪਤੀ ਬੱਪਾ ਦੀ ਜੋ ਮੂਰਤੀ ਸਥਾਪਿਤ ਹੋਵੇ ਉਹ ਸਾਡੀ ਦੇਸ਼ ਦੀ ਮਿੱਟੀ ਨਾਲ ਬਣੀ ਹੋਵੇ। ਉਹ ਸਾਡੇ ਆਪਣੇ ਘੁਮਿਆਰਾਂ ਅਤੇ ਸਥਾਨਕ ਕਲਾਕਾਰਾਂ ਦੇ ਹੱਥੋਂ ਤਿਆਰ ਹੋਈ ਹੋਵੇ। ਜੋ ਲੋਕ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਂਦੇ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਮਿੱਟੀ ਦੀਆਂ ਮੂਰਤੀਆਂ ਨੂੰ ਪਹਿਲ ਦੇਣ, ਅਤੇ ਜੋ ਲੋਕ ਮੂਰਤੀਆਂ ਖਰੀਦਦੇ ਨੇ ਉਹ ਵੀ ਇਹ ਜ਼ਰੂਰ ਵੇਖਣ ਕਿ ਗਣਪਤੀ ਬੱਪਾ ਦੀ ਮੂਰਤੀ ਕਿਸ ਨਾਲ ਬਣੀ ਹੈ ਅਤੇ ਕਿਸ ਦੇਸ਼ ਵਿੱਚ ਤਿਆਰ ਹੋਈ ਹੈ। ਪਲਾਸਟਰ ਆਫ ਪੈਰਿਸ ਨਾਲ ਬਣੀਆਂ ਮੂਰਤੀਆਂ ਬਿਲਕੁਲ ਨਾ ਖਰੀਦੋ। ਸਾਥੀਓ, ਮਿੱਟੀ ਦੀਆਂ ਮੂਰਤੀਆਂ ਪੂਜਾ ਤੋਂ ਬਾਅਦ ਸਹਿਜ ਰੂਪ ਨਾਲ ਪਾਣੀ ਵਿੱਚ ਘੁੱਲ ਜਾਂਦੀਆਂ ਨੇ। ਇਸ ਨਾਲ ਸਾਡੀਆਂ ਨਦੀਆਂ, ਤਲਾਬਾਂ ਅਤੇ ਵਾਤਾਵਰਣ ਦੀ ਰੱਖਿਆ ਹੁੰਦੀ ਹੈ, ਸਾਡੀ ਆਸਥਾ ਵੀ ਬਣੀ ਰਹਿੰਦੀ ਹੈ ਅਤੇ ਕੁਦਰਤ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਵੀ ਪੂਰੀ ਹੁੰਦੀ ਹੈ। ਜਦੋਂ ਅਸੀਂ ਸਥਾਨਕ ਕਾਰੀਗਰਾਂ ਤੋਂ ਮੂਰਤੀ ਖਰੀਦਦੇ ਹਾਂ, ਅਸੀਂ ਵੋਕਲ ਫੋਰ ਲੋਕਲ ਦੇ ਸੰਕਲਪ ਨੂੰ ਮਜ਼ਬੂਤ ਕਰਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇਸ ਵਾਰ ਗਣੇਸ਼ ਉਤਸਵ ਵਿੱਚ ਅਤੇ ਅਜਿਹੇ ਹੋਰ ਉਤਸਵਾਂ ਵਿੱਚ ਅਸੀਂ ਅਜਿਹੀਆਂ ਸਾਰੀਆਂ ਗੱਲਾਂ ਬਾਰੇ ਜ਼ਰੂਰ ਗੰਭੀਰਤਾ ਨਾਲ ਸੋਚਾਂਗੇ ਅਤੇ ਦੇਸ਼ ਹਿੱਤ ਵਿੱਚ ਕਦਮ ਵੀ ਚੁੱਕਾਂਗੇ। ਸਾਥੀਓ, ਸਾਡੇ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ ਸਾਡੇ ਦੇਸ਼ ਦੇ ਲੋਕ ਨੇ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋ ਰਹੇ ਛੋਟੇ ਵੱਡੇ ਯਤਨ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ। ਇਹ ਯਤਨ ਦੱਸਦੇ ਨੇ ਕਿ ਜਦੋਂ ਮਨ ਵਿੱਚ ਸੰਕਲਪ ਹੋਵੇ ਅਤੇ ਸਮਾਜ ਦਾ ਸਾਥ ਹੋਵੇ ਤਾਂ ਕੋਈ ਵੀ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ। ਤੁਸੀਂ ਆਪਣੇ ਆਲੇ ਦੁਆਲੇ ਹੋ ਰਹੇ ਅਜਿਹੇ ਯਤਨਾਂ ਦੇ ਬਾਰੇ ਵਿੱਚ ਮੈਨੂੰ ਜ਼ਰੂਰ ਲਿਖਦੇ ਰਹੋ, ਆਪਣੇ ਵਿਚਾਰ ਅਤੇ ਆਪਣੇ ਸੁਝਾਅ ਭੇਜਦੇ ਰਹੋ। ਹੋ ਸਕਦਾ ਹੈ ਕਿ ਤੁਹਾਡੇ ਆਲੇ ਦੁਆਲੇ ਦੀ ਕੋਈ ਛੋਟੀ ਜਿਹੀ ਪਹਿਲ ਪੂਰੇ ਦੇਸ਼ ਦੇ ਲਈ ਪ੍ਰੇਰਣਾ ਬਣ ਜਾਵੇ। ਅਗਲੇ ਮਹੀਨੇ ਅਸੀਂ ਫਿਰ ਮਿਲਾਂਗੇ, ਦੇਸ਼ ਵਾਸੀਆਂ ਦੇ ਕੁਝ ਨਵੇਂ ਯਤਨਾਂ ਦੀ ਚਰਚਾ ਕਰਾਂਗਾ। ਉਦੋਂ ਤੱਕ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਅਤੇ ਹਾਂ, ਪਾਣੀ ਦੀ ਸੰਭਾਲ ਤਾਂ ਕਰਨੀ ਹੀ ਕਰਨੀ ਹੈ। ਬਾਰਿਸ਼ ਦੇ ਪਾਣੀ ਦੀ ਇੱਕ ਇੱਕ ਬੂੰਦ ਨੂੰ ਅਸੀਂ ਬਚਾਉਣਾ ਹੈ। ਕੈਚ ਦਾ ਰੇਨ, ਇਹ ਮੁਹਿੰਮ ਜ਼ਰਾ ਵੀ ਢਿੱਲੀ ਨਹੀਂ ਹੋਣ ਦੇਣੀ। ਮੇਰੀ ਖਾਸ ਬੇਨਤੀ ਹੈ, ਬਾਰਿਸ਼ ਦੀ ਇੱਕ ਇੱਕ ਬੂੰਦ ਅਸੀਂ ਮਿਲ ਕੇ ਬਚਾਈਏ। ਬਹੁਤ ਬਹੁਤ ਧੰਨਵਾਦ, ਨਮਸਕਾਰ।
3: ਹੁਣੇ ਤੁਸੀਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਸੁਣ ਰਹੇ ਸੀ। ਆਕਾਸ਼ਵਾਣੀ ਦੇ ਬਠਿੰਡਾ, ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਕੇਂਦਰਾਂ ਤੋਂ ਵੀ ਇਹ ਪ੍ਰਸਾਰਣ ਨਾਲੋ ਨਾਲ ਕੀਤਾ ਗਿਆ। ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਤੁਸੀਂ ਰਾਤ 8 ਵਜੇ ਫਿਰ ਸੁਣ ਸਕਦੇ ਹੋ।
2: ਐਫ ਐਮ ਬੈਂਡ 100.2 ਮੈਗਾਹਰਟਜ਼ ਅਤੇ ਤੁਸੀਂ ਆਕਾਸ਼ਵਾਣੀ ਦੇ ਪਟਿਆਲਾ, ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਨਿਊਜ਼ ਔਨ AIR ਐਪ 'ਤੇ ਵੀ ਨਾਲੋ ਨਾਲ ਸੁਣ ਸਕਦੇ ਹੋ। ਤੁਸੀਂ ਸੁਣ ਰਹੇ ਸੀ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਭਾਰਤ ਦੇ ਲੋਕਾਂ ਲਈ ਪ੍ਰਸਾਰਣ ਮਨ ਕੀ ਬਾਤ ਸਾਡੇ ਜਲੰਧਰ ਕੇਂਦਰ ਤੋਂ, ਇਸ ਦਾ ਪੰਜਾਬੀ ਰੂਪਾਂਤਰਣ। ਅਤੇ ਰਾਤ 8 ਵਜੇ ਵੀ ਇਸ ਦਾ ਪੰਜਾਬੀ ਅਨੁਵਾਦ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕੋਗੇ ਸਾਡੇ ਜਲੰਧਰ ਕੇਂਦਰ ਤੋਂ।

ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।

0: ਭੈਣਾਂ ਦਾ ਅੱਜ ਦਾ ਪ੍ਰੋਗਰਾਮ ਨਾਰੀ ਲੋਕ ਲੈ ਕੇ ਹਾਜ਼ਰ ਹਾਂ। ਮੈਂ ਤੁਹਾਡੇ ਨਾਲ ਆਨੰਦਿਤਾ ਸ਼ਰਮਾ ਅਤੇ ਮੇਰੇ ਨਾਲ ਨੇ
1: ਮੈਂ ਹਾਂ ਜੀ ਰੂਬਲ
0: ਜੀ। ਮੈਮ ਅਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਤੁਹਾਡੇ ਵੀ ਹਾਲ ਚਾਲ ਵਧੀਆ ਹੋਣਗੇ।
1: ਮੇਰੇ ਵਧੀਆ, ਤੁਸੀਂ ਸੁਣਾਓ ਘੁੰਮ ਫਿਰ ਕੇ ਆਇਓ?
0: ਜੀ ਘੁੰਮ ਫਿਰ ਕੇ ਆਏ ਅਤੇ ਉਹ ਆਵਾਜ਼ ਥੋੜ੍ਹੀ ਦੱਸ ਰਹੀ ਹੈ
1: ਜੀ। ਕਿੱਥੇ ਗਏ ਸੀ ਘੁੰਮਣ?
0: ਜੀ ਮੈਂ ਮਨਾਲੀ ਘੁੰਮ ਕੇ ਆਈ ਅਤੇ ਕਾਫੀ ਬਰਫ਼ 'ਤੇ ਵੀ ਅਸੀਂ ਗਏ ਸ਼੍ਰੀਨਗਰ ਟੋਪ ਜਾ ਕੇ, ਤਾਂ ਉਸੇ ਕਰਕੇ ਗਲਾ ਵੀ ਦੱਸ ਰਿਹਾ ਕਿ ਆਵਾਜ਼ ਜਿਹੜੀ ਹੈ
1: ਇੱਥੇ ਗਰਮੀ ਜਿਹੜੀ ਉਹ ਜ਼ਿਆਦਾ ਹੋ ਪੈ ਰਹੀ ਹੈ ਅਤੇ ਦੋ ਤਿੰਨ ਦਿਨਾਂ ਤੋਂ, ਅਤੇ ਉਹਦਾ ਇਫੈਕਟ ਜਿਹੜਾ ਉਹ ਬਾਕੀ ਸਾਡੇ ਸਰੀਰ 'ਤੇ ਵੀ ਆ ਰਿਹਾ
0: ਜੀ। ਪਰ ਇਹ ਵੀ ਦੇਖੋ ਫਿਰ ਨਾਲੀ ਜ਼ਿੰਮੇਵਾਰੀ ਨਿਭਾਉਣ, ਅਸੀਂ ਫਿਰ ਵੀ ਰੇਡੀਓ 'ਤੇ ਆਏ ਹਾਂ, ਸਾਡੀ ਆਵਾਜ਼ ਵੀ
1: ਰੇਡੀਓ ਅਸੀਂ ਛੱਡ ਨਹੀਂ ਸਕਦੇ
0: ਜੀ ਬਿਲਕੁਲ।
1: ਰੇਡੀਓ ਨਾਲ ਪਿਆਰ ਹੀ ਸਾਡਾ ਇੰਨਾ, ਸਾਡੇ ਸਰੋਤਿਆਂ ਨਾਲ, ਸਾਡੀਆਂ ਭੈਣਾਂ ਨਾਲ ਸਾਡਾ ਇੰਨਾ ਪਿਆਰ ਹੈ ਕਿ ਅਸੀਂ ਚਾਹੇ ਜਿੰਨਾ ਮਰਜ਼ੀ ਬਿਮਾਰ ਹੋਈਏ ਜਾਂ ਨਾ ਵੀ ਆਉਣ ਦੀ ਹਾਲਤ 'ਚ ਹੋਈਏ, ਪਰ ਫਿਰ ਵੀ ਸਾਡਾ ਦਿਲ ਰਹਿੰਦਾ ਨਹੀਂ ਇੱਥੇ ਆ ਬਿਨਾਂ
0: ਜੀ। ਸਾਨੂੰ ਵੀ ਚੰਗਾ ਲੱਗਦਾ ਕਿ ਸਰੋਤਿਆਂ ਨਾਲ ਜੁੜਨ ਦਾ ਸਾਨੂੰ ਮੌਕਾ ਮਿਲਦਾ
1: ਜੀ,
0: ਅਸੀਂ ਵੀ ਖੁਸ਼ ਹੁੰਦੇ ਹਾਂ ਕਿ ਉਹ ਸਾਡੇ ਆਪਣੇ ਵਿਚਾਰ ਜਿਹੜੇ ਸਾਂਝੇ ਕਰਦੇ ਜੀ। ਅਤੇ ਇਸੇ ਤਰ੍ਹਾਂ ਹੀ ਜਿਵੇਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਸੁਰਖੀ ਦੇ ਨਾਲ
1: ਜੀ,
0: ਅਤੇ ਅੱਜ ਦੀ ਸੁਰਖੀ 'ਚ ਅਸੀਂ ਗੱਲ ਕਰਾਂਗੇ ਇੱਕ 25 ਸਾਲ ਦੀ ਕੁੜੀ ਨੇਹਾ ਠਾਕੁਰ ਬਾਰੇ, ਜਿਹੜੇ ਕਿ ਜਿਨ੍ਹਾਂ ਨੇ ਇੱਕ ਵਾਰੀ ਪਹਿਲਾਂ ਏਅਰ ਹੋਸਟਸ ਦੀ ਟ੍ਰੇਨਿੰਗ ਲਈ ਸੀ।
1: ਅੱਛਾ ਜੀ।
0: ਜਿਵੇਂ ਕਹਿ ਲਓ ਕਿ ਉਹਨਾਂ ਦਾ ਸ਼ੌਂਕ ਕੁਝ ਹੋਰ ਸੀ, ਪਰ ਘਰਦਿਆਂ ਕਰਕੇ ਉਹਨਾਂ ਨੂੰ ਲੱਗਿਆ ਵੀ ਘਰਦਿਆਂ ਨੇ ਸਪੋਰਟ ਨਹੀਂ ਕੀਤਾ ਕਿ ਤੂੰ ਏਅਰ ਹੋਸਟਸ ਬਣਨਾ ਹੈ।
1: ਅੱਛਾ।
0: ਉਹਨਾਂ ਨੇ ਕੋਸ਼ਿਸ਼ ਕੀਤੀ ਚਲੋ ਮੈਂ ਏਅਰ ਹੋਸਟਸ ਦੀ ਪੜ੍ਹਾਈ ਕਰਾਂਗੀ, ਮੈਂ ਟ੍ਰੇਨਿੰਗ ਲਊਂਗੀ। ਉਹਨਾਂ ਨੇ ਟ੍ਰੇਨਿੰਗ ਵੀ ਲਈ, ਪਰ ਨਾਲੋਂ ਨਾਲ ਉਹਨਾਂ ਨੇ ਜਿਹੜਾ ਹੈ ਉਹਨਾਂ ਨੂੰ ਡਰਾਈਵਿੰਗ ਦਾ ਵੀ ਸ਼ੌਂਕ ਸੀ, ਕਾਰਾਂ ਚਲਾਈਆਂ, ਹੌਲੀ ਹੌਲੀ ਉਹਨਾਂ ਨੇ ਟਰੱਕ ਚਲਾਉਣਾ ਸ਼ੁਰੂ ਕੀਤਾ।
1: ਅੱਛਾ।
0: ਅਤੇ ਤੁਸੀਂ ਇੱਥੇ ਦੇਖੋ ਕਿ ਉਹਨਾਂ ਨੇ ਏਅਰ ਹੋਸਟਸ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਵੀ ਅੱਜ ਉਹ ਟਰੱਕ ਚਲਾਉਣ ਦਾ ਉਹਨਾਂ ਨੇ ਰਸਤਾ ਚੁਣਿਆ। ਅਤੇ ਉਹ ਕਹਿੰਦੇ ਨੇ ਲੋਕ ਹੱਸਦੇ ਜ਼ਰੂਰ ਨੇ, ਪਰ 25 ਸਾਲ ਦੀ ਉਮਰ 'ਚ ਅੱਜ ਉਹ ਹਿਮਾਚਲ ਪ੍ਰਦੇਸ਼ ਦੀ ਪਹਿਲੀ ਮਹਿਲਾ ਟਰੱਕ ਡਰਾਈਵਰ ਹੈ ਅਤੇ ਨਾਲ ਨਾਲ ਵਲੌਗਰ ਵੀ ਹੈ।
1: ਅਤੇ ਦੇਖੋ ਪਹਾੜਾਂ 'ਚ ਜਿਹੜਾ ਉਹ ਟਰੱਕ ਚਲਾਉਣਾ ਸੌਖਾ ਵੀ ਨਹੀਂ ਹੁੰਦਾ।
0: ਜੀ ਜੀ ਬਿਲਕੁਲ। ਉਹੀ ਹੈ ਕਿ ਵੈਸੇ ਵੀ ਤੁਸੀਂ ਦੇਖੋ ਨਾ ਕਿ ਕੁੜੀਆਂ ਲਈ ਉਹ ਵੈਸੇ ਹੀ ਬਹੁਤ ਡਿਫੀਕਲਟ ਹੋ ਜਾਂਦਾ ਕਿ ਮੁੰਡੇ ਥੋੜ੍ਹਾ ਉਹਨਾਂ ਨੂੰ ਅੰਡਰ ਐਸਟੀਮੇਟ ਵੀ ਕਰਦੇ ਨੇ ਵੀ ਕੁੜੀਆਂ ਨੂੰ ਕਿੱਥੇ ਚਲਾਉਣਾ ਹੁੰਦਾ।
1: ਜੀ
0: ਜੀ। ਅਤੇ ਉੱਥੇ ਇਹ ਦੱਸ ਰਹੇ ਕਿ ਉਹ ਪਹਿਲੀ ਮਹਿਲਾ ਡਰਾਈਵਰ ਟਰੱਕ ਡਰਾਈਵਰ ਬਣੇ ਨੇ, ਤਾਂ ਉਹ ਸਾਰਿਆਂ ਲਈ ਇੱਕ ਦੇਖੋ ਇੱਕ ਉਦਾਹਰਣ ਵੀ ਦੇ ਰਹੇ ਨੇ ਕਿ ਲੋਕ ਤਾਂ ਬਹੁਤ ਕੁਝ ਕਹਿਣਗੇ, ਲੋਕ ਤਾਂ ਹੱਸਣਗੇ ਹੱਸਣਗੇ, ਜਿਵੇਂ ਆਪਾਂ ਕਹਿੰਦੇ ਹਾਂ ਲੋਕ ਤਾਂ ਚਾਰ ਲੋਕ ਨੇ ਗੱਲਾਂ ਤਾਂ ਕਰਨਗੇ ਹੀ ਕਰਨਗੇ
1: ਜੀ। ਇਹਨਾਂ ਦੇ ਤਾਂ ਅਸੀਂ ਨਾ ਕੱਲ੍ਹ ਵੀ ਇਹੀ ਗੱਲ ਕਰ ਰਹੇ ਸੀ ਕਿ ਵੀ ਸੁਪਨੇ ਪੂਰੇ ਕਰਨ ਵਾਸਤੇ ਨਾ ਕੋਈ ਉਮਰ ਨਹੀਂ ਹੁੰਦੀ, ਕਿਸੇ ਵੀ ਉਮਰ 'ਚ ਤੁਸੀਂ ਕੀਤਾ ਜਾ ਸਕਦਾ ਅਤੇ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਸੁਪਨਾ ਹੋ ਸਕਦਾ, ਕੋਈ ਅਨੋਖਾ, ਚਾਹੇ ਹੁਣ ਜਿਵੇਂ ਤੁਸੀਂ ਟਰੱਕ ਚਲਾਉਣ ਦੀ ਗੱਲ ਕਰ ਰਹੇ ਹੋ, ਇਹਨਾਂ ਦੀ ਗੱਲ ਦੱਸ ਰਹੇ ਹੋ, ਅਤੇ ਇੱਕ ਤਰ੍ਹਾਂ ਜੇ ਦੇਖਿਆ ਜਾਏ ਤਾਂ ਆਮ ਤੌਰ 'ਤੇ ਲੜਕੀਆਂ ਨਹੀਂ ਚਲਾਉਂਦੀਆਂ ਹੈ ਨਾ, ਅਤੇ ਬਹੁਤ ਘੱਟ ਜਿਹੜੇ ਆ ਕੁੜੀਆਂ ਨੇ, ਹਾਲਾਂਕਿ ਬੜਾ ਚੇਂਜ ਹੋ ਗਿਆ, ਹੁਣ ਕੁੜੀਆਂ ਮੋਟਰਸਾਈਕਲ ਲੈ ਕੇ ਪਹਾੜਾਂ 'ਚ
0: ਜੀ
1: ਪਹਾੜਾਂ 'ਚ ਵੀ ਘੁੰਮਣ ਜਾਂਦੀਆਂ ਨੇ ਹੈ ਨਾ, ਅਤੇ ਫੀਲਡ 'ਚ ਵੀ ਜਾਂਦੀਆਂ ਨੇ, ਅਤੇ ਉਸੇ ਤਰ੍ਹਾਂ ਹੌਲੀ ਹੌਲੀ ਮਤਲਬ ਟਰੱਕ ਬੱਸਾਂ ਸਭ ਕੁਛ ਹੀ ਕਵਰ ਕਰ ਲਿਆ, ਆਟੋ ਵੀ ਮੈਂ ਦੇਖਿਆ ਕਈ ਲੇਡੀਜ਼ ਚਲਾਉਂਦੀਆਂ ਹੋਈਆਂ, ਅਤੇ ਮਤਲਬ ਕੋਈ ਐਸਾ ਕੰਮ ਨਹੀਂ ਹੈ ਜਿਹੜਾ ਮਤਲਬ ਜੈਂਟਸ ਜਾਂ ਮੁੰਡੇ ਕਰ ਸਕਦੇ ਅਤੇ ਪਰ ਕੁੜੀਆਂ ਨਹੀਂ ਕਰ ਸਕਦੀਆਂ।
0: ਪਰ ਤੁਸੀਂ ਦੇਖਿਆ ਇਸ ਗੱਲ 'ਤੇ ਇਹ ਵੀ ਹੈ ਕਿ ਵੈਸੇ ਤਾਂ ਜਿਹੜੇ ਲੋਕ ਉਦਾਹਰਣ ਦਿੰਦੇ ਰਹਿੰਦੇ ਨੇ ਕਿ ਕੁੜੀਆਂ ਨੂੰ ਬਰਾਬਰ ਪੜ੍ਹਾਈ ਕਰਾਓ ਵੀ ਕੁੜੀਆਂ ਨੂੰ ਬਰਾਬਰ ਹੱਕ ਮਿਲਣੇ ਚਾਹੀਦੇ ਨੇ, ਪਰ ਜਦੋਂ ਹੀ ਕੁੜੀਆਂ ਜਿਵੇਂ ਕੋਈ ਟਰੱਕ ਜਿਵੇਂ ਤੁਸੀਂ ਕਿਹਾ ਟਰੱਕ ਡਰਾਈਵਰ ਹੋ ਗਿਆ ਜਾਂ ਜਿਵੇਂ ਸਕੂਟੀ ਜਿਵੇਂ ਮੋਟਰਸਾਈਕਲ ਵਗੈਰਾ ਕੁੜੀਆਂ ਚਲਾਉਂਦੀਆਂ ਨੇ ਤਾਂ ਲੋਕ ਹੱਸਦੇ ਵੀ ਨੇ ਵੀ ਉਂਝ ਤੁਸੀਂ ਉਹ ਹੋ ਗਿਆ ਨਾ ਵੀ ਦੋਗਲਾਪਨ ਹੋ ਗਿਆ, ਵੈਸੇ ਤੁਸੀਂ ਕਈ ਜਣੇ ਬਰਾਬਰ ਹੱਕ ਦੋ ਦੋਨਾਂ ਨੂੰ ਕਿ ਉਹਨਾਂ ਨੂੰ ਵੀ ਫਿਰ ਉਹਨਾਂ ਕਰਾਈਟ ਹੈ ਵੀ ਜੋ ਕੰਮ ਮੁੰਡੇ ਕਰ ਸਕਦੇ ਨੇ ਅਸੀਂ ਕਿਉਂ ਨਹੀਂ ਕਰ ਸਕਦੇ। ਅਤੇ ਉਹੀ ਹੈ ਕਿ ਜੇ ਤੁਹਾਡੇ ਕੋਲ ਸਕਿੱਲ ਹੈ ਤਾਂ ਕੋਸ਼ਿਸ਼ ਕਰੋ, ਪਹਿਲਾਂ ਪਹਿਲਾਂ ਲੋਕ ਜ਼ਰੂਰ ਹੱਸਣਗੇ, ਹੌਲੀ ਹੌਲੀ ਫਿਰ ਜਦੋਂ ਤੁਹਾਡੀ ਤਰੱਕੀ ਹੋਏਗੀ ਕਾਫਿਲਾ ਆਪਣੇ ਆਪ ਜੁੜਦਾ ਹੀ ਜਾਂਦਾ।
1: ਬਿਲਕੁਲ। ਅਤੇ ਆਨੰਦ ਤਾਂ ਇਹ ਕਹਿੰਦੇ ਨਾ ਵੀ ਜਦੋਂ ਤੁਸੀਂ ਜੇ ਤੁਹਾਡੇ ਕੋਲ ਸਕਿੱਲ ਹੈ ਨਾ ਤਾਂ ਕਿਤੇ ਨਾ ਕਿਤੇ ਤੁਹਾਡੇ ਕੰਮ ਜ਼ਰੂਰ ਆ ਜਾਏਗੀ, ਅਤੇ ਪੜ੍ਹਾਈ ਵੀ ਜ਼ਰੂਰ ਕਰੋ, ਪਰ ਜਦੋਂ ਮੌਕਾ ਮਿਲੇ ਨਾ ਕੋਈ ਕੰਮ ਵੀ ਜ਼ਰੂਰ ਸਿੱਖੋ
0: ਜੀ। ਜਿਵੇਂ ਤੁਸੀਂ ਕਿਹਾ ਪੜ੍ਹਾਈ ਦੇ ਨਾਲ ਨਾਲ ਸਕਿੱਲ ਜ਼ਰੂਰ ਕਰੋ, ਕਿਉਂਕਿ ਆਪਾਂ ਦੇਖਦੇ ਹੀ ਹਾਂ ਜੇ ਬੱਚੇ ਦਾ ਮੰਨ ਲਓ ਕਿ ਪੜ੍ਹਾਈ 'ਚ ਉਹਦਾ ਕਿਤੇ ਨੰਬਰ ਨਹੀਂ ਆ ਰਿਹਾ ਤਾਂ ਕੋਈ ਤੁਹਾਡੇ ਕੋਲ ਸਕਿੱਲ ਹੈ, ਕੋਈ ਸਪੋਰਟਸ ਹੈ, ਉਹਦੇ

0: ਜੀ ਤੇ ਭੈਣੋ, ਜਿਵੇਂ ਕਿ ਅੱਜ ਹੈ ਜੀ ਐਤਵਾਰ,
1: ਤੇ ਅੱਜ ਦੇ ਦਿਨ ਅਸੀਂ
0: ਅਸੀਂ
1: ਤੁਹਾਡੀਆਂ ਜਿਹੜੀਆਂ
0: ਪੰਜਾਬੀ
1: ਫਰਮਾਇਸ਼ਾਂ ਪੜ੍ਹਦੇ ਹਾਂ ਅਤੇ ਨਾਲ ਨਾਲ ਤੁਹਾਡੇ ਪਸੰਦ ਦੇ ਗੀਤ ਸੁਣਵਾਉਂਦੇ ਹਾਂ।
0: ਜੀ ਬਿਲਕੁਲ,
1: ਅਤੇ ਸ਼ੁਰੂਆਤ ਕਰੀਏ ਜੀ ਫਿਰ ਪਹਿਲੀ
0: ਜੀ ਜੀ
1: ਫਰਮਾਇਸ਼ ਤੋਂ।
0: ਬਿਲਕੁਲ
1: ਜੀ, ਕਿਹਦਾ ਮੈਸੇਜ ਤੁਹਾਡੇ ਕੋਲ ਆਇਆ?
0: ਜੀ, ਸਾਡੇ ਕੋਲ ਮੈਸੇਜ ਭੇਜ ਰਹੇ ਨੇ ਜੀ, ਪਿੰਡ ਮੂਲੀਆ ਵਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ, ਆਸ਼ਾ ਕਾਟਪਾਲ, ਦੀਕਸ਼ਾ ਕਾਟਪਾਲ, ਜੰਨਤ ਅਤੇ ਨਿਸ਼ੂ ਕਾਟਪਾਲ ਹੋਰੀ।
1: ਜੀ, ਅਤੇ ਮੇਰੇ ਕੋਲ ਇੱਕ ਖਤ ਆਇਆ ਜੀ ਚੱਕਲਾ ਬਾਜ਼ਾਰ ਸਮਾਣਾ ਤੋਂ, ਸੰਗੀਤਾ ਜਿੰਦਲ ਜਿਹੜੇ ਸਾਨੂੰ ਫਰਮਾਇਸ਼ ਭੇਜ ਰਹੇ ਨੇ।
0: ਜੀ, ਅਤੇ ਅਗਲਾ ਸਾਨੂੰ ਮੈਸੇਜ ਭੇਜ ਰਹੇ ਨੇ ਜੀ ਸਰਹੰਦੀ ਬਾਜ਼ਾਰ ਪਟਿਆਲਾ ਤੋਂ, ਕਾਂਤਾ ਰਾਣੀ ਰਹੇਜਾ, ਨੀਤੂ, ਜੋਤੀ ਅਤੇ ਤ੍ਰਿਪਤਾ।
1: ਪਿੰਡ ਕੈਰੋ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ ਖਤ ਆਇਆ ਜੀ, ਲਿਖਣ ਵਾਲੇ ਨੇ ਸੁਨੀਤਾ, ਸ਼ੰਮੀ ਅਤੇ ਰਜਨੀ।
0: ਜੀ, ਅਤੇ ਸਾਨੂੰ ਅਗਲਾ ਖਤ ਜਿਹੜਾ ਭੇਜ ਰਹੇ ਨੇ ਪਟੇਲ ਨਗਰ ਮਲੋਟ ਤੋਂ, ਗੀਤਾ ਰਾਣੀ ਜਜੋਰੀਆ, ਗਗਨਦੀਪ ਅਤੇ ਆਰਜ਼ੂ ਜਜੋਰੀਆ।
1: ਜੀ, ਅਤੇ ਮੇਰੇ ਹੱਥ 'ਚ ਅਗਲਾ ਖਤ ਹੈ ਜੀ ਕਨੇਰਾ ਮੁਹੱਲਾ ਪਟਿਆਲਾ ਤੋਂ, ਲਿਖਣ ਵਾਲੇ ਨੇ ਪਲਕ ਬੱਤਾ, ਗੀਤੂ ਬੱਤਾ ਅਤੇ ਨਿਹਾਰਿਕਾ।
0: ਜੀ, ਅਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਫਿਲਮ ਗੋਡੇ ਗੋਡੇ ਚਾਅ 'ਚੋਂ ਇਹ ਗੀਤ, ਜਿਹਨੂੰ ਆਵਾਜ਼ ਦਿੱਤੀ ਹੈ ਨਛੱਤਰ ਗਿੱਲ ਨੇ।

0: ਜੀ ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ ਅਤੇ ਅਗਲਾ ਗੀਤ ਸੁਣਨ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਪਿੰਡ ਸਿਉਣਾ ਤੋਂ ਪਾਲ ਕੌਰ ਅਤੇ ਮਨਵੀਰ ਕੌਰ
1: ਜੀ ਮੈਂ ਸਕੇਟ ਨਾਭਾ ਤੋਂ ਜੋਤੀ ਰਾਣੀ ਗੁਰਮੰਨਤ
0: ਜੀ ਪਟਿਆਲਾ ਤੋਂ ਹੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਸਵਿਤਾ ਅਰੋੜਾ ਅਤੇ ਨੈਨਸੀ ਅਰੋੜਾ
1: ਪਿੰਡ ਖਾਨੇ ਕੀ ਢਾਬ ਮਲੋਟ ਤੋਂ ਇਹ ਖਾਤਾ ਆਇਆ ਜੀ ਲਿਖਣ ਵਾਲੇ ਨੇ ਜਸਵਿੰਦਰ ਕੌਰ ਅਤੇ ਮਨਰੀਤ ਕੌਰ
0: ਜੀ ਅਤੇ ਇੱਧਰੋਂ ਸਾਨੂੰ ਗਾਣਾ ਸੁਣਾਉਣ ਲਈ ਫਰਮਾਇਸ਼ ਭੇਜ ਰਹੇ ਨੇ ਜੀ ਭੁਪਿੰਦਰ ਕੌਰ ਸੈਣੀ ਵੱਡੀਆਂ ਜਾਲਾਂ ਤੋਂ
1: ਇਹ ਖਤ ਸਾਡੇ ਕੋਲ ਆਇਆ ਜੀ ਪੂਜਾ ਗਰਗ ਪ੍ਰਿਯੰਕਾ ਗਰਗ ਹੋਰਾਂ ਦਾ ਪਿੰਡ ਬਾਲਦ ਖੁਰਦ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਤੋਂ
0: ਜੀ ਅਤੇ ਆਓ ਸੁਣਦਿਆਂ ਇਹਨਾਂ ਸਾਰਿਆਂ ਦੇ ਰਲੀ ਮਿਲੀ ਫਰਮਾਇਸ਼ 'ਤੇ ਫਿਲਮ ਡੈਡੀ ਕੂਲ ਮੁੰਡੇ ਫੂਲ 'ਚੋਂ ਇਹ ਗੀਤ

0: ਜੀ ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ, ਅਤੇ ਜਿਵੇਂ ਅੱਜ ਹੈ ਜੀ ਐਤਵਾਰ, ਦੱਸ ਰਹੇ ਹਾਂ ਕਿ ਅਸੀਂ ਸੁਣਵਾ ਰਹੇ ਹਾਂ ਭੈਣ ਦੀ ਪਸੰਦ ਦੇ
1: ਗੀਤ
0: ਪੰਜਾਬੀ ਫਿਲਮੀ ਗੀਤ ਜੀ
1: ਜੀ, ਅਤੇ ਨਾਲ ਨਾਲ ਖੱਤ ਪੜ੍ਹ ਰਹੇ ਹਾਂ, ਮੈਸੇਜਸ ਵੀ ਪੜ੍ਹ ਰਹੇ ਹਾਂ, ਅਤੇ
0: ਜੀ
1: ਸਾਡੀਆਂ
0: ਬਿਲਕੁਲ
1: ਭੈਣਾਂ ਨੂੰ ਦੱਸ ਦਈਏ ਜੀ ਕਿ ਜਿਹੜੇ ਸਾਨੂੰ ਖੱਤ ਪਾਉਣਾ ਭੁੱਲ ਗਈਆਂ ਨੇ ਜਾਂ ਲੇਟ ਹੋ ਗਏ ਆ, ਅਤੇ ਉਹ ਸਾਨੂੰ ਹੁਣ ਵੀ ਮੈਸੇਜ ਕਰਕੇ ਜਿਹੜਾ ਸਾਡੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੀਆਂ ਨੇ। ਨੰਦਿਤਾ, ਸਾਡੇ ਭੈਣਾਂ ਨੂੰ ਨੰਬਰ ਦੱਸ ਦਿਓ ਜੀ, ਕੀ ਹੈ ਸਾਡਾ?
0: ਜੀ ਸਾਡਾ ਨੰਬਰ ਹੈ ਜੀ 9465068 0268।
1: ਜੀ, ਅਤੇ ਯਾਦ ਰਹੇ ਜੀ ਇਹ ਸਿਰਫ ਭੈਣਾਂ ਦਾ ਪ੍ਰੋਗਰਾਮ ਹੈ, ਸਾਡੇ ਵੀਰ ਜਿਹੜੇ ਹੈ ਉਹ
0: ਓਹ
1: ਸਾਨੂੰ ਮੈਸੇਜ
0: ਮੈਸੇਜ
1: ਨਾ
0: ਨਾ
1: ਕਰਨ,
0: ਕਰਨ ਜੀ।
1: ਉਹਨਾਂ ਨਾਲ ਅਸੀਂ ਮੁਲਾਕਾਤ ਕਰਾਂਗੇ ਅਗਲੇ ਪ੍ਰੋਗਰਾਮ ਵਿੱਚ।
0: ਜੀ ਜੀ ਬਿਲਕੁਲ।
1: ਅਤੇ ਖਤ ਅਗਲਾ ਦੱਸ ਦਿੰਦੇ ਹਾਂ ਜੀ, ਸਾਡੇ ਕੋਲ ਆਇਆ ਅਲੀਕਾ ਤਹਿਸੀਲ ਡੱਬ ਵਾਲੇ ਤੋਂ ਲਿਖਣ ਵਾਲੇ ਨੇ, ਕਰਮਜੀਤ ਲਖੋਤਰਾ, ਸਰਬਜੀਤ ਲਖੋਤਰਾ, ਰਾਣੀ ਰੇਨੂ ਅਤੇ ਰਜਨੀ
0: ਜੀ। ਅਤੇ ਸਾਨੂੰ ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ, ਫਰਮਾਇਸ਼ ਸਾਨੂੰ ਆਈ ਹੈ ਤੇਰੀ ਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਦ, ਬੇਬੀ ਆਲੀਆ।
1: ਅਤੇ ਦੌਲਤ ਬਾਗ ਮੁਰਾਦਾਬਾਦ ਤੋਂ ਬਹੁਤ ਦੂਰ ਤੋਂ ਇਹ ਖੱਤ ਆਇਆ, ਇਹ ਖੱਤ ਸਾਡੀ ਭੈਣ ਪਾ ਰਹੀ ਹੈ ਜੀ ਨਾਇਮਾ ਬੇਗਮ
0: ਜੀ। ਅਤੇ ਸਾਨੂੰ ਭੇਜ ਰਹੇ ਨੇ ਜ਼ਿਲ੍ਹਾ ਸ਼੍ਰੀਨਗਰ ਰਾਜਸਥਾਨ ਤੋਂ, ਹੇਮਲਤਾ ਹੀਨਾ ਅਤੇ ਖੁਸ਼ੀ ਗੋਸਵਾਮੀ
1: ਜੀ। ਅਤੇ ਅਗਲੀ ਫਰਮਾਇਸ਼ ਜਮਸ਼ੇਦਪੁਰ ਤੋਂ ਆਈ ਹੈ, ਲਿਖਣ ਵਾਲੇ ਨੇ ਏਂਜਲ ਭਾਟੀਆ
0: ਜੀ। ਅਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਫਿਲਮ ਇੱਕ ਕੁੜੀ ਪੰਜਾਬ ਦੇ ਵਿੱਚੋਂ ਇਹ ਗੀਤ।

0: ਕੀ ਗੱਲ ਰਾਣੋ, ਠੀਕ ਜੀ ਨਹੀਂ ਲੱਗਦੀ।
1: ਨਹੀਂ ਨਹੀਂ, ਉਹ ਤਾਂ ਮੈਂ ਠੀਕ ਹਾਂ। ਛਾਤੀ ਦੇ ਇੱਕ ਪਾਸੇ ਨਾ ਗਿਲਟੀ ਜੀ ਬਣੀ ਹੋਈ ਹੈ, ਉਹ ਤਕਲੀਫ ਵੀ ਕੋਈ ਨਹੀਂ।
0: ਅੱਛਾ, ਫਿਰ ਤੂੰ ਡਾਕਟਰ ਨੂੰ ਨਹੀਂ ਦਿਖਾਇਆ?
1: ਨਾ ਨਾ, ਬੀਬੀ ਕਹਿੰਦੀ ਸੀ ਵੀ ਜੇ ਦੁੱਧ ਚੁੰਘਦਾ ਨਿਆਣਾ ਸਿਰ ਮਾਰ ਦੇ, ਉਹਦੇ ਕਰਕੇ ਵੀ ਐਵੇਂ ਹੋ ਜਾਂਦਾ ਹੁੰਦਾ।
0: ਰਾਣੋ, ਸਾਰੀਆਂ ਗੱਲਾਂ ਨੂੰ ਛੱਡ, ਆਪੇ ਡਾਕਟਰ ਨਾ ਬਣ। ਡਾਕਟਰ ਕਹਿੰਦੇ ਨੇ ਕਿ ਛਾਤੀ 'ਚ ਕਿਸੇ ਵੀ ਤਰ੍ਹਾਂ ਦੀ ਗੱਠ ਜਾਂ ਗਿਲਟੀ ਛਾਤੀ ਦੇ ਕੈਂਸਰ ਦਾ ਕਾਰਨ ਹੋ ਸਕਦੀ ਹੈ, ਇਸ ਲਈ ਤੁਰੰਤ ਡਾਕਟਰ ਤੋਂ ਜਾਂਚ ਕਰਵਾ।
1: ਅੱਛਾ ਭੈਣ, ਫਿਰ ਤਾਂ ਮੈਂ ਹੁਣੇ ਜਾਨੀ ਆ ਡਾਕਟਰ ਕੋਲ।
0: ਆਪਣੇ ਸਰੀਰ ਦੀ ਚੰਗੀ ਤਰ੍ਹਾਂ ਦੇਖਭਾਲ ਕਰੋ ਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਹੋਣ ਤੇ ਤੁਰੰਤ ਡਾਕਟਰੀ ਜਾਂਚ ਕਰਵਾਓ।
1: ਭੈਣੋ, ਆਪਣੀ ਸਿਹਤ ਦਾ ਰੱਖੋ ਖਿਆਲ, ਬਣੇ ਰਹੋ ਪ੍ਰੋਗਰਾਮ ਨਾਰੀ ਲੋਕ ਦੇ ਨਾਲ। ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
2: ਜੀ ਅਨੰਦਤਾ, ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ, ਸਾਡੀਆਂ ਭੈਣਾਂ ਸਾਨੂੰ ਮੈਸੇਜ ਕਰਨੇ ਸ਼ੁਰੂ ਕਰਤੇ ਆ ਜਿਨ੍ਹਾਂ ਦੇ ਨਹੀਂ ਆਏ ਸੀ ਜੀ, ਅਤੇ ਜਦ ਤੱਕ ਤੁਸੀਂ ਹੋਰ ਸਾਨੂੰ ਮੈਸੇਜ ਕਰ ਦਿਓ ਨਾਲ ਦੀ ਨਾਲ ਤੁਹਾਡੇ ਪੜ੍ਹ ਲੈਂਦੇ ਜੀ। ਖੱਤ, ਇਹ ਖੱਤ ਆਇਆ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ। ਲਿਖਣ ਵਾਲੀਆਂ ਸਾਡੀਆਂ ਭੈਣਾਂ ਨੇ ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ
3: ਜੀ। ਅਤੇ ਸਾਨੂੰ ਵੀ ਅਗਲੇ ਗੀਤ ਸੁਣਨ ਲਈ ਮੈਸੇਜ ਕਰ ਰਹੇ ਨੇ ਚੱਕਲਾ ਬਾਜ਼ਾਰ ਸਮਾਣਾ ਤੋਂ, ਸੰਗੀਤਾ ਰਾਣੀ ਜਿੰਦਲ, ਆਰਜ਼ੂ ਅਤੇ ਸੁਨੀਤਾ ਬੰਟੀ ਜਿੰਦਲ
2: ਜੀ। ਅਤੇ ਇਹ ਮੈਸੇਜ ਸਾਡੇ ਕੋਲ ਆਇਆ ਪਿੰਡ ਖਰੋ, ਪਿੰਡ ਸਿਉਣਾ ਤੋਂ। ਲਿਖਣ ਵਾਲੇ ਨੇ ਪਾਲ ਕੌਰ ਅਤੇ ਮਨਵੀਰ ਕੌਰ ਅਤੇ ਮਨਜੀਤ ਕੌਰ ਅਤੇ ਅਰਸ਼ਦੀਪ ਕੌਰ
3: ਜੀ। ਅਤੇ ਸਾਨੂੰ ਅਗਲਾ ਗੀਤ ਸੁਣਨ ਲਈ ਫਰਮਾਇਸ਼ ਭੇਜ ਰਹੇ ਨੇ ਜੀ ਪਟਿਆਲਾ ਤੋਂ ਹੀ ਨੇਹਾ, ਸ਼ਾਈਨਾ, ਅਕਸ਼ਾ ਅਤੇ ਨਾਜ਼ੀਆ।
2: ਇਹ ਖੱਤ ਸਾਡੇ ਕੋਲ ਆਇਆ ਬਹੁਤ ਦੂਰ ਤੋਂ ਹੈ, ਰਘੁਬੀਰ ਨਗਰ ਅਯੋਧਿਆ ਧਾਮ ਤੋਂ ਇਹ ਮੈਸੇਜ ਲਿਖ ਰਹੇ ਨੇ ਸੀਮਾ ਗੋਇਲ ਜੀ
3: ਜੀ। ਅਤੇ ਸਾਨੂੰ ਫਰਮਾਇਸ਼ ਅਗਲੇ ਗੀਤ ਲਈ ਭੇਜ ਰਹੇ ਨੇ ਬਦਲਾਪੁਰ ਮੁੰਬਈ ਤੋਂ ਪ੍ਰਣੀਤਾ ਗਮਨਕਾਰ। ਅਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੇ ਰਲੀ ਮਿਲੀ ਫਰਮਾਇਸ਼ 'ਤੇ ਫਿਲਮ ਲੌਂਗ ਲਾਚੀ 'ਚੋਂ ਇਹ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਮੰਨਤ ਨੂਰ ਨੇ ਜੀ।

0: ਜੀ ਭੈਣੋ, ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ, ਅਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ, ਅਤੇ ਅਸੀਂ ਸੁਣਵਾ ਰਹੇ ਹਾਂ ਜੀ ਤੁਹਾਡੀ ਪਸੰਦ ਦੇ ਪੰਜਾਬੀ ਫਿਲਮੀ ਗੀਤ, ਅਤੇ ਅਗਲਾ ਗੀਤ ਸੁਣਨ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਪਿੰਡ ਅਤਾਪੁਰ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਹਿਜਪ੍ਰੀਤ ਕੌਰ
1: ਜੀ। ਖਤ ਆਇਆ ਜੀ ਪਿੰਡ ਮੂਲਿਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖ ਰਹੇ ਨੇ ਹਨੀ ਕਾਟਪਾਲ, ਦੀਕਸ਼ਾ ਕਾਟਪਾਲ ਅਤੇ ਜੰਨਤ ਕਾਟਪਾਲ
0: ਜੀ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਦੀਪਿਕਾ ਮਲਹੋਤਰਾ ਅਤੇ ਕਾਵਿਆ ਮਲਹੋਤਰਾ।
1: ਮੁਕਤਸਰ ਤੋਂ ਫਰਮਾਇਸ਼ ਆਈ ਜੀ ਬਲਜਿੰਦਰ ਕੌਰ ਅਤੇ ਮਾਨ ਰਵਨੀਤ ਅਤੇ ਨਿਸ਼ੂ ਹੋਰਾਂ ਦੀ
0: ਜੀ। ਗਾਜ਼ੀਪੁਰ ਯੂਪੀ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਉਰਮਿਲਾ ਜੈਸਵਾਲ ਅਤੇ ਸਵਾਤੀ ਜੈਸਵਾਲ।
1: ਅਤੇ ਬਠਿੰਡਾ ਰੋਡ ਡੱਬਵਾਲੀ ਤੋਂ ਅੰਜੂ ਨਾਰਕ ਜੀ ਨੇ ਸਾਨੂੰ ਇੱਕ ਖਤ ਭੇਜਿਆ
0: ਜੀ। ਅਤੇ ਆਪਾਂ ਸੁਣਵਾ ਰਹੇ ਇਹਨਾਂ ਦੀ ਇਹਨਾਂ ਦੀ ਰਲੀ ਮਿਲੀ ਫਰਮਾਇਸ਼ ਅਤੇ ਗੀਤ ਫਿਲਮ ਜੱਟ ਬੋਇਸ 'ਚੋਂ ਅਤੇ ਆਵਾਜ਼ ਹੈ ਕਰਮਜੀਤ ਅਨਮੋਲ ਦੀ।

0: ਜੀ, ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ, ਅਤੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਯਵਤਮਾਲ ਮਹਾਰਾਸ਼ਟਰ ਤੋਂ ਪ੍ਰਤੀਕਸ਼ਾ ਲੋਖੰਡੇ ਅਤੇ ਰਕਸ਼ਿਤਾ ਲੋਖੰਡੇ।
1: ਜੀ, ਗਿੱਦੜਬਾਹਾ ਤੋਂ ਪਾਇਲ ਅਤੇ ਬੇਬੀ ਹਿਨਾਸ਼ਾ।
0: ਜੀ, ਅਤੇ ਗੀਤ ਸੁਣਨ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਮਹਿਰਾਜ ਜਹਾਂ, ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਭੇਜ ਰਹੇ ਨੇ ਸਾਨੂੰ ਫਰਮਾਇਸ਼।
1: ਜੀ, ਪਿੰਡ ਮੂਲੀਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਖਾਤਾ ਹੈ। ਲਿਖਣ ਵਾਲੀਆਂ ਸਾਡੀਆਂ ਭੈਣਾਂ ਨੇ ਪ੍ਰਵੀਨ ਰਾਣੀ, ਆਸ਼ਾ ਰਾਣੀ, ਨਿਸ਼ੂ ਰਾਣੀ, ਦੀਕਸ਼ਾ ਰਾਣੀ, ਜੰਨਤ ਰਾਣੀ ਅਤੇ ਗੁਰਲੀਨ ਰਾਣੀ।
0: ਜੀ, ਦਾਦਰੀ ਗੇਟ ਭਿਵਾਨੀ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਕੋਮਲ ਮਹਿਰਾ ਅਤੇ ਕਿਰਨ ਮਹਿਰਾ। ਅਤੇ ਆਓ ਸੁਣਦੇ ਹਾਂ ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਫਿਲਮ ਵੱਡਾ ਕਲਾਕਾਰ 'ਚੋਂ ਇਹ ਗੀਤ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਰਣਜੀਤ ਬਾਵਾ ਅਤੇ ਮੰਨਤ ਨੂਰ ਨੇ।

ਬਹੁਤੇ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਕਾਲ ਹੈ। ਕਾਲ ਦੇ ਕਰਕੇ ਬਹੁਤ ਜ਼ਿਆਦਾ ਹਾਦਸੇ ਵਾਪਰਦੇ ਨੇ। ਜੇਕਰ ਤੁਸੀਂ ਆਪਣੀ ਜ਼ਿੰਦਗੀ ਤੇ ਪਰਿਵਾਰ ਨੂੰ ਪਿਆਰ ਕਰਦੇ ਹੋ ਤਾਂ ਘਰ ਤੋਂ ਸਮੇਂ ਸਿਰ ਚੱਲੋ ਤੇ ਰੋਡ ਤੇ ਸਪੀਡ ਨੇਮਾਂ ਦਾ ਪਾਲਣ ਕਰੋ। ਤੇ ਹਾਂ, ਹੈਲਮਟ ਸਿਰਫ ਚਲਾਨ ਬਚਾਉਣ ਲਈ ਨਹੀਂ, ਜਾਨ ਬਚਾਉਣ ਲਈ ਹੈ।

FM 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਇਸ ਵੇਲੇ ਠੀਕ ਦੁਪਹਿਰ ਦਾ 1 ਵਜ ਰਿਹਾ ਤੇ ਆਓ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਸਾਡੀ ਬਾਕੀ ਰਹਿੰਦੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ। ਪ੍ਰੋਗਰਾਮਾਂ ਦੇ ਵੇਰਵੇ ਤੋਂ ਠੀਕ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੇ, ਜਿਸ 'ਚ ਸ਼ਾਮਿਲ ਕਰਾਂਗੇ ਤੁਹਾਡੇ ਖਤ ਤੇ ਸੁਣਵਾਵਾਂਗੇ ਤੁਹਾਡੀ ਪਸੰਦ ਦੇ ਹਿੰਦੀ ਗੀਤ। 1:10 ਤੇ ਪੇਸ਼ ਹੋਣਗੀਆਂ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। 1:15 ਤੇ ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਪੇਸ਼ ਕੀਤਾ ਜਾਏਗਾ। ਦੁਪਹਿਰ 1:40 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਤੇ 1:50 ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਦੁਪਹਿਰ 2 ਵਜੇ ਦਾ ਸਮਾਂ ਰਹੇਗਾ ਫੌਜੀ ਵੀਰਾਂ ਦੇ ਲਈ ਪ੍ਰੋਗਰਾਮ ਸਰਫਰੋਸ਼ ਦਾ। ਦੁਪਹਿਰ 2:15 ਤੇ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਦੁਪਹਿਰ 2:30 ਤੁਸੀਂ ਸੁਣੋਗੇ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਵਿਸ਼ਾ ਨਹੀਂ ਹੈ, ਅੱਜ ਇਸ ਪ੍ਰੋਗਰਾਮ 'ਚ ਖੁੱਲ੍ਹੀਆਂ ਗੱਲਾਂ ਹੋਣਗੀਆਂ। ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਸ਼ਾਮ 5:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ। ਸ਼ਾਮ 5:30 ਦਾ ਸਮਾਂ ਰਹੇਗਾ ਪ੍ਰੋਗਰਾਮ ਕਿਸਾਨ ਬਾਣੀ ਦਾ। ਸ਼ਾਮ 6 ਵਜੇ ਪੇਸ਼ ਹੋਣਗੀਆਂ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਸ਼ਾਮ 6:05 ਤੇ ਪ੍ਰੋਗਰਾਮਾਂ ਦਾ ਵੇਰਵਾ ਇੱਕ ਵਾਰ ਫਿਰ ਤੋਂ ਦੱਸਿਆ ਜਾਏਗਾ। ਸ਼ਾਮ 6:20 ਤੇ ਪੇਸ਼ ਹੋਣਗੀਆਂ ਪ੍ਰਾਦੇਸ਼ਿਕ ਸਮਾਚਾਰ, ਜਿਸ ਤਹਿਤ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਸ਼ਾਮ 6:30 ਤੁਸੀਂ ਸੁਣੋਗੇ ICC ਮਹਿਲਾ T20 ਕ੍ਰਿਕਟ ਵਿਸ਼ਵ ਕੱਪ ਦਾ ਸਿੱਧਾ ਪ੍ਰਸਾਰਣ। ਕ੍ਰਿਕਟ ਸਟੇਡੀਅਮ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮੈਚ ਖੇਡਿਆ ਜਾਏਗਾ ਅਤੇ ਇਸ ਮੈਚ ਦੀ ਕਮੈਂਟਰੀ ਦਾ ਤੁਸੀਂ ਸਿੱਧਾ ਪ੍ਰਸਾਰਣ ਸੁਣੋਗੇ ਸਾਡੇ 100.2 ਮੈਗਾਹਰਟਜ਼ 'ਤੇ ਅਤੇ ਬਾਕੀ ਪ੍ਰੋਗਰਾਮ ਤੁਸੀਂ ਸੁਣੋਗੇ ਸਾਡੀ ਨਿਊਜ਼ ਔਨ AIR ਐਪ 'ਤੇ। ਅਤੇ ਉਸੇ ਵਕਤ ਸ਼ਾਮ 6:30 ਪੇਸ਼ ਹੋਏਗਾ ਨੌਜਵਾਨ ਦੋਸਤਾਂ ਲਈ ਪ੍ਰੋਗਰਾਮ ਵਿਬ ਕਿਓਰ। ਸ਼ਾਮ 7:00 ਪੇਸ਼ ਹੋਏਗਾ ਪ੍ਰੋਗਰਾਮ ਬੰਦਗੀ, ਜਿਸ ਤਹਿਤ ਤੁਸੀਂ ਸਰਵਣ ਕਰੋਗੇ ਸ਼ਬਦ ਅਤੇ ਭਜਨ। ਸ਼ਾਮ 7:30 ਪੇਸ਼ ਹੋਣਗੀਆਂ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਸ਼ਾਮ 7:40 ਦਾ ਸਮਾਂ ਰਹੇਗਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ, ਜਿਸ ਤਹਿਤ ਤੁਸੀਂ ਆਪਣੇ ਪੰਜਾਬੀ ਅਤੇ ਹਿੰਦੀ ਫਿਲਮੀ ਗੀਤ ਸੁਣੋਗੇ।

ਰਾਤ 8 ਵਜੇ ਤੁਸੀਂ ਸੁਣੋਗੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਸਾਂਝੀ ਕੀਤੀ ਗਈ ਮਨ ਕੀ ਬਾਤ ਦਾ ਮੁੜ ਪ੍ਰਸਾਰਣ ਸਾਡੇ ਜਲੰਧਰ ਕੇਂਦਰ ਤੋਂ, ਜਿਹਦਾ ਸਮਾਂ ਰਹੇਗਾ ਰਾਤ 8 ਵਜੇ। ਰਾਤ 8:45 'ਤੇ ਪੇਸ਼ ਹੋਣਗੀਆਂ ਹਿੰਦੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਰਾਤ 9 ਵਜੇ ਤੋਂ ਲੈ ਕੇ 10 ਵਜੇ ਤੱਕ ਪੇਸ਼ ਹੋਣਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਰਾਤ 10 ਵਜੇ ਪੇਸ਼ ਹੋਏਗਾ ਪ੍ਰੋਗਰਾਮ ਪੰਜਾਬੀ ਤੜਕਾ, ਜਿਸ ਦੇ ਵਿੱਚ ਤੁਸੀਂ ਵਟਸਐਪ 'ਤੇ ਮੈਸੇਜ ਕਰੋਗੇ ਅਤੇ ਸੁਣੋਗੇ ਆਪਣੀ ਪਸੰਦ ਦੇ ਪੰਜਾਬੀ ਗੀਤ। ਰਾਤ 10:30 ਵਜੇ ਪੇਸ਼ ਹੋਏਗਾ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਰਜਨੀਗੰਧਾ, ਜਿਸ ਤੁਸੀਂ ਸੁਣੋਗੇ ਪੁਰਾਣੇ ਹਿੰਦੀ ਫਿਲਮੀ ਗੀਤ। ਅਤੇ ਸਭਾ ਦੇ ਅਖੀਰ 'ਚ ਰਾਤ 11 ਵਜੇ ਪੇਸ਼ ਹੋਣਗੀਆਂ ਹਿੰਦੀ ਵਿੱਚ ਖਬਰਾਂ, ਅਤੇ ਰਾਤ 11:05 'ਤੇ ਅੰਗਰੇਜ਼ੀ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਰਾਤ 11:10 'ਤੇ ਹੋਏਗੀ ਸਾਡੀ ਅੱਜ ਦੀ ਰਹਿੰਦੀ ਬਾਕੀ ਸਭਾ ਦੀ ਸਮਾਪਤੀ। ਇਹ ਸਨ ਸਾਡੇ ਅੱਜ ਦੀ ਰਹਿੰਦੇ ਬਾਕੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। FM 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਨਗਮੇ, ਅਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਆਨੰਦਿਤਾ ਸ਼ਰਮਾ। ਇਸ ਪ੍ਰੋਗਰਾਮ 'ਚ ਅਸੀਂ ਸ਼ਾਮਿਲ ਕਰਦੇ ਹਾਂ ਤੁਹਾਡੇ ਭੇਜੇ ਹੋਏ ਖੱਤ ਅਤੇ ਸੁਣਵਾਉਂਦੇ ਹਾਂ ਤੁਹਾਡੀ ਪਸੰਦ ਦੇ ਹਿੰਦੀ ਗੀਤ। ਅਤੇ ਪਹਿਲਾ ਖੱਤ ਸਾਨੂੰ ਭੇਜ ਰਹੇ ਨੇ ਰੰਗੀਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ, ਦਤਰੰਗੀ ਤੋਂ ਭਾਗਵਤ ਵਰਮਾ, ਗੁਲਾਬਦਾਸ ਮਾਣਿਕਪੁਰੀ, ਵਿਸ਼ਵਨਾਥ ਸਾਹੂ ਅਤੇ ਦੁਰਗਾ ਰਾਮ ਸਾਹੂ। ਕਨੇਰਾ ਮੁਹੱਲਾ ਪਟਿਆਲਾ ਤੋਂ

0: एक बड़ी सफलता पाई है। C-295 ये विमान मेड इन इंडिया है और C-295 विमान ने अपनी पहली उड़ान पूरी की है और ऐसे 40 विमान भारत में ही बनाए जा रहे हैं। इससे एमएसएमई और एरोस्पेस सेक्टर को नई शक्ति मिल रही है। आज समुद्र से लेकर आकाश तक हमारा भारत अधिक सुरक्षित और आत्मनिर्भर बन रहा है।
1: प्रधानमंत्री ने अंतर्राष्ट्रीय योग दिवस बारे भी गल की थी, जिसनों दुनिया भर में मनाया गया। इस साल इस समागम 2500 तो वध थावां ते आयोजित किया गया। उन्होंने कहा कि भारत ने अहमदाबाद च विश्व योगासन चैंपियनशिप 102 सोने के तमगे समेत कुल 114 तमगे जीते, जो तमगे की सूची में शिखर ते रहे। श्री मोदी ने सारे जेतू अथलीटा नूं वधाई दी। प्रधानमंत्री ने कहा कि राष्ट्र निर्माण में जनतक भागीदारी भारत लई बहुत खुशी की गल है। उन्होंने कहा कि पछमी एशिया में जंग वर्गी स्थिति के मद्देनज़र कुछ थावां ते नागरिकां ने सोने की खरीददारी ते विदेशी यात्रा नूं अस्थाई तौर ते मुलतवी करके एकजुटता दा विखाला कीता। श्री मोदी ने नागरिकां नूं खेतीबाड़ी वाली जमीन नूं रसायणां तों दूर रखण ते कुदरती खादां दी वरतों करके अपनी जमीन दी वध तों वध खेती करन दी अपील कीती। प्रधानमंत्री ने जिक्र कीता कि बहुत सारे लोगों ने कार पुलिंग संबंधी अपने तजर्बे सांझे कीते ने। इको दिशा च यात्रा करने वाले बहुत सारे लोगों ने कार पुलिंग की वरतों करके इकट्ठियां यात्रा करन नूं तरजीह दित्ती है। लोग बसां ते मैट्रो की वरतों कर रहे ने, जिस नाल पैट्रोल ते डीजल की बचत हुई है। श्री मोदी ने कहा कि देश के कई खेतरां च कुदरती खादां वरतों वधन दियां खबरां ने। उन्होंने तसली जाहिर की कि भारत इस आलमी संकट का सामना करने लई एकजुट है। श्री मोदी ने विश्वास जाहिर किया कि जनतक भागीदारी की यह शक्ति देश नूं मजबूत करेगी ते सफलता वाल लै जाएगी। आम आदमी पार्टी के राष्ट्रीय कन्वीनर अरविंद केजरीवाल ने अमृतसर विच भगवान वाल्मीकि के मंदिर नेड़े माता सीता अते लवकुश का मंदिर बनाने का ऐलान किया। अज अमृतसर विखे एक प्रैस कॉन्फ्रेंस दौरान अमृतसर ਵਿੱਚ ਉਹਨਾਂ ਕਿਹਾ ਕਿ ਧਰਮ ਦੇ ਲੋਕਾਂ ਲਈ ਦੁਨੀਆਂ ਦੀ ਸਭ ਤੋਂ ਪਵਿੱਤਰ ਧਰਤੀ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ, ਜਿੱਥੇ ਦੁਨੀਆਂ ਭਰ ਤੋਂ ਹਰ ਧਰਮ ਦੇ ਲੋਕ ਸੀਸ ਨਿਵਾਉਣ ਆਉਂਦੇ ਨੇ, ਉਹਨਾਂ ਨੂੰ ਇੱਥੇ ਆ ਕੇ ਸ਼ਾਂਤੀ ਅਤੇ ਸਕੂਨ ਮਿਲਦਾ ਹੈ ਅਤੇ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਉਹਨਾਂ ਆਖਿਆ ਕਿ ਅੰਮ੍ਰਿਤਸਰ ਵਿੱਚ ਦੁਰਗਿਆਣਾ ਮੰਦਿਰ ਅਤੇ ਦੇਸ਼ ਭਗਤੀ ਦਾ ਪ੍ਰਤੀਕ ਜਲ੍ਹਿਆਂਵਾਲਾ ਬਾਗ ਅਤੇ ਵਾਹਗਾ ਬਾਰਡਰ ਹੈ। ਉਹਨਾਂ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਭਗਵਾਨ ਵਾਲਮੀਕਿ ਜੀ ਨੇ ਅੰਮ੍ਰਿਤਸਰ ਵਿੱਚ ਰਹਿੰਦਿਆਂ ਹੀ ਰਾਮਾਇਣ ਦੀ ਰਚਨਾ ਕੀਤੀ ਸੀ। ਉਹਨਾਂ ਆਖਿਆ ਕਿ ਅੰਮ੍ਰਿਤਸਰ ਸੱਚਮੁੱਚ ਇੱਕ ਵਿਲੱਖਣ ਅਤੇ ਪਵਿੱਤਰ ਸਥਾਨ ਹੈ। ਸ੍ਰੀ ਕੇਜਰੀਵਾਲ ਨੇ ਭਗਵਾਨ ਵਾਲਮੀਕਿ ਜੀ ਦੇ ਮੰਦਿਰ ਦੇ ਨੇੜੇ ਲਵਕੁਸ਼ ਤੇ ਮਾਤਾ ਜਾਨਕੀ ਨੂੰ ਸਮਰਪਿਤ ਵਿਸ਼ਾਲ ਮੰਦਿਰ ਬਣਾਉਣ ਦਾ ਐਲਾਨ ਕੀਤਾ। ਉਹਨਾਂ ਦੇ ਨਾਲ ਮੌਜੂਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੱਲ੍ਹ 29 ਮਈ ਨੂੰ ਬੁਲਾਏ ਗਏ ਸਾਰੇ ਵਿਧਾਇਕ ਅਤੇ ਮੰਤਰੀ ਸਿੱਖ ਧਰਮ ਦੇ ਸਰਵਉੱਚ ਅਸਥਾਨ ਅੱਗੇ ਪੇਸ਼ ਹੋਣਗੇ। ਜ਼ਿਕਰਯੋਗ ਹੈ ਕਿ ਵਿਧਾਇਕਾਂ ਅਤੇ ਮੰਤਰੀਆਂ ਨੂੰ ਬੇਅਦਬੀ ਵਿਰੋਧੀ ਕਾਨੂੰਨ ਦੇ ਸਬੰਧ ਵਿੱਚ ਆਪਣੇ ਵਿਚਾਰ ਪੇਸ਼ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਲਈ ਆਖਿਆ ਗਿਆ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਅੰਮ੍ਰਿਤਸਰ ਵਿਖੇ ਇੱਕ ਸ਼ਾਮ ਭਗਵਾਨ ਸ਼ਿਵਜੀ ਕੇ ਨਾਮ ਭਜਨ ਸੰਧਿਆ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਨਾਲ ਸ਼ਾਮਲ ਹੋਏ ਸਨ। ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ AI ਮਾਹਰ ਨਿਪੁੰਨ ਸਿਆਲ ਨਾਲ ਇੱਕ ਵਿਚਾਰ ਵਟਾਂਦਰਾ ਸੈਸ਼ਨ ਕੀਤਾ ਗਿਆ। ਇਸ ਦਾ ਉਦੇਸ਼ ਇਹ ਪਤਾ ਲਾਉਣਾ ਸੀ ਕਿ ਉੱਭਰ ਰਹੀਆਂ ਤਕਨਾਲੋਜੀਆਂ ਪੰਜਾਬ 'ਚ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਦੇ ਲਾਗੂ ਕਰਨ ਨੂੰ ਹੋਰ ਪਾਰਦਰਸ਼ੀ, ਕੁਸ਼ਲ ਅਤੇ ਨਾਗਰਿਕ ਕੇਂਦਰਿਤ ਕਿਵੇਂ ਬਣਾ ਸਕਦੀਆਂ ਨੇ ਅਤੇ ਕਿਵੇਂ ਇਹ ਕਮਿਸ਼ਨ ਦੇ ਕੰਮਕਾਜ ਵਿੱਚ ਮਦਦ ਕਰ ਸਕਦੀਆਂ ਨੇ। ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਮਿਸ਼ਨ ਦੇ ਚੇਅਰਮੈਨ ਬਾਲਮੁਕੰਦ ਸ਼ਰਮਾ ਨੇ ਕਿਹਾ ਕਿ ਕਮਿਸ਼ਨ ਖੁਰਾਕ ਸੁਰੱਖਿਆ ਐਕਟ ਦੇ ਲਾਗੂ ਕਰਨ ਦੀ ਨਿਗਰਾਨੀ ਕਰਨ, ਸ਼ਿਕਾਇਤਾਂ ਦੀ ਸਮੀਖਿਆ ਕਰਨ ਅਤੇ ਨੀਤੀਗਤ ਸੁਧਾਰਾਂ ਲਈ ਰਾਜ ਸਰਕਾਰ ਨੂੰ ਸਲਾਹ ਦੇਣ ਦਾ ਕੰਮ ਕਰਦਾ ਹੈ। ਪੰਜਾਬ ਬਟਾਲੀਅਨ NCC ਗੁਰਦਾਸਪੁਰ ਦੇ ਸਾਲਾਨਾ ਟ੍ਰੇਨਿੰਗ ਕੈਂਪ ਤਹਿਤ ਕੋਰ ਆਫ਼ ਸਿਗਨਲਸ ਦੀ ਡੇਅਰ ਡੈਵਲ ਟੀਮ ਨੇ ਬੀਤੇ ਕੱਲ੍ਹ ਕੈਂਪ ਦਾ ਦੌਰਾ ਕੀਤਾ। ਇਸ ਨੂੰ ਸੁਖਜਿੰਦਰ ਗਰੁੱਪ ਆਫ਼ ਇੰਸਟੀਚਿਊਟ ਗੁਰਦਾਸਪੁਰ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ 400 ਤੋਂ ਵੱਧ NCC ਕੈਡਟਾਂ ਨੇ ਉਤਸਾਹ ਨਾਲ ਹਿੱਸਾ ਲਿਆ। ਟੀਮ ਨੇ ਸ਼ਾਨਦਾਰ ਮੋਟਰਸਾਈਕਲ ਸਟੰਟ ਦਾ ਰੋਮਾਂਚਕ ਪ੍ਰਦਰਸ਼ਨ ਵੇਖਦਿਆਂ ਆਪਣੇ ਬੇਮਿਸਾਲ ਹੌਸਲੇ, ਉੱਚ ਕੋਟੀ ਦੇ ਹੁਨਰ ਅਤੇ ਟੀਮ ਭਾਵਨਾ ਦਾ ਵਿਖਾਲਾ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
2: FM ਬੈਂਡ 2.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸੋਮਵਾਰ ਇਸ ਵੇਲੇ ਠੀਕ ਦੁਪਹਿਰ ਦੇ 1:15 ਹੋ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਅਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਆਨੰਦਿਤਾ ਸ਼ਰਮਾ। ਅਤੇ ਇਸ ਪ੍ਰੋਗਰਾਮ 'ਚ ਅਸੀਂ ਸ਼ਾਮਿਲ ਕਰਦੇ ਹਾਂ ਤੁਹਾਡੇ ਭੇਜੇ ਹੋਏ ਖੱਤ ਅਤੇ ਉਹਦੇ ਆਧਾਰਿਤ ਸੁਣਵਾਉਂਦੇ ਹਾਂ ਜੀ ਅਸੀਂ ਤੁਹਾਨੂੰ ਹਿੰਦੀ ਗੀਤ। ਅਤੇ ਅਗਲਾ ਗੀਤ ਸੁਣਨ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਕ ਅਤੇ ਮੀਕਾ ਵਿਰਕ। ਪਿੰਡ ਮੂਲੀਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਦੀਕਸ਼ਾ ਅਤੇ ਜੰਨਤ ਕਾਟਪਾਲ ਅਤੇ ਅਰਮਾਨ ਕਾਟਪਾਲ। ਚਕਲਾ ਬਾਜ਼ਾਰ ਸਮਾਨਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦ

ਤੇ ਹਸਮੁਖ ਜਿੰਦਲ। ਮੁਕਤਸਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਬੱਬੂ ਸਿੰਘ ਧੀਮਾਨ, ਬਲਵਿੰਦਰ ਕੌਰ ਧੀਮਾਨ ਅਤੇ ਰਵਨੀਤ ਅਤੇ ਨੀਸ਼ੂ। ਆਓ ਸੁਣਦਿਆਂ ਇਹਨਾਂ ਸਾਰਿਆਂ ਦੇ ਰਲੀ ਮਿਲੀ ਫਰਮਾਇਸ਼ 'ਤੇ ਫਿਲਮ ਯਾਦੋਂ ਕੀ ਬਾਰਾਤ 'ਚੋਂ ਇਹ ਗੀਤ, ਜਿਹਨੂੰ ਆਵਾਜ਼ਾਂ ਦਿੱਤੀਆਂ ਨੇ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਨੇ।

ਜੀ ਤੁਸੀਂ ਜਿਹੜੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਨਗਮੇ, ਅਤੇ ਤੁਸੀਂ ਜਿਹੜੇ ਆਪਣੀ ਰੇਡੀਓ ਦੋਸਤ ਆਨੰਦਿਤਾ ਸ਼ਰਮਾ ਦੇ ਨਾਲ, ਅਤੇ ਅਗਲੇ ਗੀਤ ਸੁਣਨ ਲਈ ਸਾਨੂੰ ਖਤ ਭੇਜ ਰਹੇ ਨੇ ਜੀ ਅਮਰਗੜ੍ਹ ਤਹਿਸੀਲ ਸਾਦੂਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ, ਗੁਰਨੂਰ ਹਰਵਿੰਦਰ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਅਤੇ ਕੇ ਐੱਸ ਮਾਨ, ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, ਵੀ ਪੀ ਰੰਜੂ, ਅਸ਼ੋਕਪੁਰੀ, ਸੁਸ਼ੀਲ, ਬੀ ਕੇ, ਕੈਲਾਸ਼, ਅਨੀਤਾ, ਮਮਤਾ, ਮੇਘਾ, ਪੂਜਾ ਪੁਰੀ ਅਤੇ ਇਹਨਾਂ ਦਾ ਪੂਰਾ ਪਰਿਵਾਰ ਸਾਨੂੰ ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਲਾਡੀ ਸਿੰਘ ਧਾਲੀਵਾਲ ਸਮਾਣਾ ਮੰਡੀ ਤੋਂ, ਅਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੇ ਲਈ ਮਿਲੀ ਫਰਮਾਇਸ਼ ਅਤੇ ਫਿਲਮ ਜਬ ਵੀ ਮੈਟ 'ਚੋਂ ਇਹ ਗੀਤ, ਆਵਾਜ਼ ਹੈ ਸ਼੍ਰੇਆ ਘੋਸ਼ਾਲ ਦੀ।

0: ਬਹੁਤੇ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਕਾਲ ਹੈ। ਕਾਲ ਦੇ ਕਰਕੇ ਬਹੁਤ ਜ਼ਿਆਦਾ ਹਾਦਸੇ ਵਾਪਰਦੇ ਨੇ। ਜੇਕਰ ਤੁਸੀਂ ਆਪਣੀ ਜ਼ਿੰਦਗੀ ਤੇ ਪਰਿਵਾਰ ਨੂੰ ਪਿਆਰ ਕਰਦੇ ਹੋ ਤਾਂ ਘਰ ਤੋਂ ਸਮੇਂ ਸਿਰ ਚੱਲੋ ਤੇ ਰੋਡ ਤੇ ਸਪੀਡ ਨੇਮਾਂ ਦਾ ਪਾਲਣ ਕਰੋ। ਤੇ ਹਾਂ, ਹੈਲਮਟ ਸਿਰਫ ਚਲਾਨ ਬਚਾਉਣ ਲਈ ਨਹੀਂ, ਜਾਨ ਬਚਾਉਣ ਲਈ ਹੈ।
1: ਜੀ, ਪ੍ਰੋਗਰਾਮ ਚੱਲ ਰਿਹਾ ਜੀ ਨਗਮੇ ਅਤੇ ਨਗਮੇ ਫਿਲ ਪ੍ਰੋਗਰਾਮ 'ਚ ਅਗਲਾ ਗੀਤ ਸੁਣਨ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਮੱਖੋ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ। ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ ਅਨਹਦ ਅਤੇ ਪੋਤਰਾ ਗੁਰਸ਼ਬਦ। ਕੁੜਿਆਣਾ ਤੋਂ ਮਲਕੀਤ ਸਿੰਘ, ਮਨਜੀਤ ਕੌਰ ਬਠਿੰਡਾ ਤੋਂ, ਦਰਪਿੰਦਰ ਸਿੰਘ ਅਤੇ ਗੁਰਸ਼ਬਦ ਸਿੰਘ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਹਤਾਪੁਰ, ਸੁਖਮਨਜੀਤ ਅਤੇ ਸਹਿਜਪ੍ਰੀਤ ਕੌਰ। ਅਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਫਿਲਮ ਤਾਲ ਚੋ ਇਹ ਗੀਤ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਸੁਖਵਿੰਦਰ ਸਿੰਘ ਅਤੇ ਅਲਕਾ ਯਾਗਨਿਕ ਨੇ, ਸੰਗੀਤ ਨਾਲ ਸਜਾਇਆ ਜੀ ਏ ਆਰ ਰਹਿਮਾਨ ਨੇ ਅਤੇ ਬੋਲ ਲਿਖੇ ਨੇ ਆਨੰਦ ਬਖਸ਼ੀ ਨੇ।

ਜੀ ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਨਗਮੇ ਅਤੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਬੰਸੀ ਲਾਲ ਸੰਧੂ, ਕਬੀਰ ਸਿੰਘ, ਜੈਕ ਸਵੀਰ ਸੰਧੂ, ਵਰਨੀਤ ਅਤੇ ਪਵਨੀਤ ਕੌਰ ਸੰਧੂ। ਇਹਨਾਂ ਨੇ ਨਹੀਂ ਲਿਖਿਆ ਵੀ ਇਹ ਕਿੱਧਰੋਂ ਫਰਮਾਇਸ਼ ਭੇਜ ਰਹੇ ਨੇ। ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ, ਕੈਂਚੀਆਂ ਤੋਂ ਪ੍ਰੇਮ ਸਿੰਘ ਚੌੜਾ, ਮਨਜੀਤ ਕੌਰ ਚੌੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ, ਜਗਦੀਪ ਕੌਰ, ਪ੍ਰਨੀਤ ਕੌਰ, ਮਨਜੀਤ ਕੌਰ, ਇਹ ਸਾਨੂੰ ਫਰਮਾਇਸ਼ ਭੇਜ ਰਹੇ ਨੇ ਡਕਾਲਾ ਜ਼ਿਲ੍ਹਾ ਪਟਿਆਲਾ ਤੋਂ। ਸੈਕਟਰ 67 ਮੋਹਾਲੀ ਤੋਂ ਟੀ ਡੀ ਮਲਹੋਤਰਾ, ਰਿਤਿਕ, ਪ੍ਰਤੀਕ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ, ਖਾਨੇ ਕੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ, ਜਸਵਿੰਦਰ ਕੌਰ, ਕਰਨ ਪ੍ਰਤਾਪ, ਤਰਨਵੀਰ ਸਿੰਘ ਅਤੇ ਮਨਰੀਤ ਕੌਰ। ਬਲਤ ਖੁਰਦ ਸੰਗਰੂਰ ਤੋਂ ਫਰਮਾਇਸ਼ ਭੇਜ ਰਹੇ ਨੇ ਜੀ ਅਸ਼ਵਨੀ ਗਰਗ, ਵਿਨੋਦ ਗਰਗ ਅਤੇ ਪ੍ਰਿਅੰਕਾ ਗਰਗ। ਅਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਅਤੇ ਫਿਲਮ ਕਭੀ ਕਭੀ 'ਚੋਂ ਇਹ ਗੀਤ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਮੁਕੇਸ਼ ਕੁਮਾਰ ਨੇ ਅਤੇ ਜਿਹਦੇ ਬੋਲ ਲਿਖੇ ਨੇ ਸਾਹਿਰ ਨੇ।

0: ਤੇ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਨਗਮੇ ਖਤਮ ਕਰਨ ਦੀ ਆਨੰਦਿਤਾ ਸ਼ਰਮਾ ਨੂੰ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਪਲਾਂ ਵਿੱਚ ਜਾਣੀ ਠੀਕ 1:40 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਤੇ 1:50 ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਉਡੀਕ।
1: ਆਕਾਸ਼ਵਾਣੀ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਭਾਰਤ ਦੇ ਮੇਡ ਇਨ ਇੰਡੀਆ C-295 ਜਹਾਜ਼ ਦੀ ਪਹਿਲੀ ਉਡਾਣ ਪੂਰੀ ਹੋਣ ਨਾਲ ਹਵਾਬਾਜ਼ੀ ਖੇਤਰ ਵਿੱਚ ਵੱਡੀ ਸਫਲਤਾ ਹਾਸਲ ਕਰਨ ਤੇ ਮਾਣ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੈਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਅਮਾਨੀ ਵਿਚਕਾਰ ਸੈਸ਼ਲਸ ਵਿੱਚ ਦਵੱਲੀ ਗੱਲਬਾਤ ਜਾਰੀ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਪਿੰਡਾਂ ਦੀ ਕੇਂਦਰੀ ਭੂਮਿਕਾ ਤੇ ਜ਼ੋਰ ਦਿੱਤਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ

0: ਨੇਮ 2017 ਵਿੱਚ 14 ਦੀ ਤਜਵੀਜ਼ ਰੱਖੀ ਹੈ ਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਭਾਰਤ ਨੇ ਜੂਨ ਵਿੱਚ ਹਵਾਬਾਜ਼ੀ ਖੇਤਰ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸ ਵਿੱਚ ਮੇਡ ਇਨ ਇੰਡੀਆ C-295 ਜਹਾਜ਼ ਨੇ ਆਪਣੀ ਪਹਿਲੀ ਉਡਾਣ ਪੂਰੀ ਕੀਤੀ ਹੈ। ਸ਼੍ਰੀ ਮੋਦੀ ਨੇ ਮਾਣ ਪ੍ਰਗਟ ਕੀਤਾ ਕਿ ਭਾਰਤ ਨੇ ਇਸ ਮਹੀਨੇ ਦੇਸ਼ ਦੀ ਸੁਰੱਖਿਆ ਤੇ ਸਵੈ ਨਿਰਭਰਤਾ ਨਾਲ ਜੁੜੀ ਸਫਲਤਾ ਹਾਸਲ ਕੀਤੀ ਹੈ। ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਅਜਿਹੇ 40 ਜਹਾਜ਼ ਬਣਾਏ ਜਾ ਰਹੇ ਨੇ।
1: जून के महीने में ही एविएशन सेक्टर में भी देश ने एक बड़ी सफलता पाई। C-295 ये विमान मेड इन इंडिया है और C-295 विमान ने अपनी पहली उड़ान पूरी की है और ऐसे 40 विमान भारत में ही बनाए जा रहे हैं। इससे MSME और एरोस्पेस सेक्टर को नई शक्ति मिल रही है। आज समुद्र से लेकर आकाश तक हमारा भारत अधिक सुरक्षित और आत्मनिर्भर बन रहा है।
0: ਪ੍ਰਧਾਨਮੰਤਰੀ ਹਾਲ ਹੀ ਵਿੱਚ ਕੋਲਕਾਤਾ ਵਿੱਚ ਇੱਕ ਸਮਾਗਮ ਵਿੱਚ ਸ਼ਾਮਿਲ ਹੋਏ ਜਿੱਥੇ INS ਦੁਨਾਗਿਰੀ, INS ਸੰਸ਼ੋਧਕ ਅਤੇ INS ਅਗਰੇ ਨੂੰ ਭਾਰਤੀ ਸਮੁੰਦਰੀ ਫੌਜ ਦੇ ਵਿਹੜੇ ਵਿੱਚ ਸ਼ਾਮਿਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਖੁਸ਼ੀ ਹੋਈ ਹੈ ਕਿ ਇਨ੍ਹਾਂ ਜਹਾਜ਼ਾਂ ਦੇ ਡਿਜ਼ਾਈਨ ਤੋਂ ਲੈ ਕੇ ਨਿਰਮਾਣ ਤੱਕ ਸਭ ਕੁਝ ਸਵਦੇਸ਼ੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੂਨ ਦੇ ਮਹੀਨੇ ਵਿੱਚ DRDO ਨੇ ਇੱਕ ਸਵਦੇਸ਼ੀ ਲੰਮੀ ਦੂਰੀ ਵਾਲੀ ਜ਼ਮੀਨ ਤੇ ਹਮਲਾ ਕਰਨ ਵਾਲੀ ਕਰੂਜ਼ ਮਿਸਾਈਲ ਦਾ ਸਫਲਤਾ ਨਾਲ ਪ੍ਰੀਖਣ ਵੀ ਕੀਤਾ। ਇਸ ਨੂੰ DRDO ਪ੍ਰਯੋਗਸ਼ਾਲਾਵਾਂ ਅਤੇ ਭਾਰਤੀ ਸਨਅਤੀ ਭਾਈਵਾਲਾਂ ਵੱਲੋਂ ਸਾਂਝੇ ਤੌਰ ਤੇ ਵਿਕਸਿਤ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਬਾਰੇ ਵੀ ਗੱਲ ਕੀਤੀ, ਜਿਸ ਵਿੱਚ ਪੂਰੀ ਦੁਨੀਆ ਭਾਰਤ ਦੇ ਯਤਨਾਂ ਨਾਲ ਸ਼ਾਮਿਲ ਹੁੰਦੀ ਦਿਖਾਈ ਦਿੱਤੀ। ਉਨ੍ਹਾਂ ਨੇ ਅਹਿਮਦਾਬਾਦ ਵਿੱਚ ਹੋਈ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਦਾ ਜ਼ਿਕਰ ਕੀਤਾ, ਜਿੱਥੇ ਭਾਰਤ ਨੇ ਸਮਾਗਮ ਵਿੱਚ ਕੁੱਲ 114 ਤਮਗੇ ਜਿੱਤੇ, ਜਿਸ ਵਿੱਚ ਸੋਨੇ ਦੇ 102 ਤਮਗੇ ਸ਼ਾਮਿਲ ਨੇ।
1: विश्व योगासन चैंपियनशिप की भी बड़ी चर्चा हुई। इसमें भारत ने कुल 114 पदक जीते, इनमें 102 गोल्ड मेडल भी शामिल है। भारत इस चैंपियनशिप की पदक तालिका में पहले स्थान पर रहा।
0: ਪ੍ਰਧਾਨਮੰਤਰੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਜਨਤਕ ਹਿੱਸੇਦਾਰੀ ਦੀ ਸ਼ਕਤੀ ਭਾਰਤ ਲਈ ਇੱਕ ਬਹੁਤ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਮੌਜੂਦਾ ਯੁੱਧ ਵਰਗੀ ਸਥਿਤੀ ਦੇ ਮੱਦੇਨਜ਼ਰ ਦੇਸ਼ ਵਾਸੀਆਂ ਨੂੰ ਕੁਝ ਨੁਕਤਿਆਂ ਤੇ ਅਪੀਲ ਕਰਨ ਤੋਂ ਬਾਅਦ ਜਨਤਕ ਹਿੱਸੇਦਾਰੀ ਦੁਬਾਰਾ ਦਿਖਾਈ ਦਿੱਤੀ।
1: पश्चिम एशिया में बनी युद्ध की स्थितियों को देखते हुए मैंने देशवासियों से कहा था कुछ समय के लिए सोना खरीदने से बचें, लोगों से कहा था कि विदेश में छुट्टियां मनाने से बचें, लोगों से कार पुलिंग को भी बढ़ावा देने की अपील की थी, किसानों से केमिकल मुक्त खेती के लिए, खेत बचाने के लिए और प्राकृतिक खाद का ज्यादा से ज्यादा इस्तेमाल का आग्रह किया था। मेरी अपील का उन्होंने न सिर्फ समर्थन किया बल्कि हर तरफ से उसमें अपना सहयोग कर रहे हैं।
0: ਪ੍ਰਧਾਨਮੰਤਰੀ ਨੇ ਪ੍ਰਧਾਨਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦੀ ਮਹੱਤਤਾ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਯੋਜਨਾ ਕਿਸੇ ਵਿਅਕਤੀ ਦੇ ਪਰਿਵਾਰ ਨੂੰ ਉਸਦੀ ਬਦਕਿਸਮਤੀ ਨਾਲ ਮੌਤ ਹੋਣ ਤੇ 2 ਲੱਖ ਰੁਪਏ ਦਾ ਬੀਮਾ ਕਵਰ ਪ੍ਰਦਾਨ ਕਰਦੀ ਏ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਣੇਸ਼ ਉਤਸਵ ਦੌਰਾਨ ਆਪਣੇ ਆਲੇ ਦੁਆਲੇ ਗਣਪਤੀ ਬੱਪਾ ਦੀਆਂ ਮੂਰਤੀਆਂ, ਘੁਮਿਆਰ ਤੇ ਸਥਾਨਕ ਕਲਾਕਾਰਾਂ ਵੱਲੋਂ ਹੱਥ ਨਾਲ ਬਣਾਈਆਂ ਮੂਰਤੀਆਂ ਲੈਣ। ਉਨ੍ਹਾਂ ਮੂਰਤੀਕਾਰਾਂ ਨੂੰ ਵੀ ਮਿੱਟੀ ਦੀਆਂ ਮੂਰਤੀਆਂ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਮਿੱਟੀ ਦੀਆਂ ਮੂਰਤੀਆਂ ਪਾਣੀ ਵਿੱਚ ਆਸਾਨੀ ਨਾਲ ਘੁਲ ਜਾਂਦੀਆਂ ਨੇ, ਜਿਸ ਨਾਲ ਦਰਿਆਵਾਂ, ਤਲਾਅ ਤੇ ਚੁਗਿਰਦੇ ਦੀ ਰੱਖਿਆ ਹੁੰਦੀ ਏ। ਅੰਤ ਵਿੱਚ ਪਾਣੀ ਦੀ ਸੰਭਾਲ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੀਂਹ ਦੇ ਪਾਣੀ ਦੀ ਹਰ ਬੂੰਦ ਨੂੰ ਬਚਾਇਆ ਜਾਣਾ ਚਾਹੀਦਾ ਹੈ। ਸੇਸ਼ਲਸ ਦੀ ਰਾਜਧਾਨੀ ਵਿਕਟੋਰੀਆ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੇਸ਼ਲ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਵਿਚਕਾਰ ਦੁਵੱਲੀ ਗੱਲਬਾਤ ਜਾਰੀ ਏ। ਦੋਵੇਂ ਨੇਤਾ ਭਾਰਤ ਸੇਸ਼ਲ ਸਬੰਧਾਂ ਦੇ ਸਾਰੇ ਪਹਿਲੂਆਂ ਦਾ ਜਾਇਜ਼ਾ ਲੈ ਰਹੇ ਨੇ ਤੇ ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਤੇ ਚਰਚਾ ਕਰ ਰਹੇ ਨੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਦੀ ਮੌਜੂਦਗੀ ਵਿੱਚ ਸਟੇਟ ਹਾਊਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਾਰਡ ਆਫ ਆਨਰ ਪ੍ਰਦਾਨ ਕੀਤਾ ਗਿਆ। ਪ੍ਰਧਾਨ ਮੰਤਰੀ ਅੱਜ ਸੇਸ਼ਲਸ ਦੀ ਰਾਸ਼ਟਰੀ ਅਸੈਂਬਲੀ ਨੂੰ ਸੰਬੋਧਨ ਕਰਨਗੇ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਮੁੱਖ ਮਹਿਮਾਨ ਵਜੋਂ ਸੇਸ਼ਲਸ ਦੇ ਰਾਸ਼ਟਰੀ ਦਿਵਸ ਤੇ ਗੋਲਡਨ ਜੁਬਲੀ ਸਮਾਰੋਹ ਵਿੱਚ ਸ਼ਾਮਲ ਹੋਣਗੇ। ਭਾਰਤੀ ਹਥਿਆਰਬੰਦ ਫੌਜਾਂ ਦੀ ਇੱਕ ਟੁਕੜੀ ਤੇ 2 ਭਾਰਤੀ ਸਮੁੰਦਰੀ ਫੌਜ ਦੇ ਜੰਗੀ ਜਹਾਜ਼ ਵੀ ਜਸ਼ਨਾਂ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਮੋਦੀ 3 ਦਿਨਾਂ ਦੇ ਸਰਕਾਰੀ ਦੌਰੇ ਤੇ ਸੇਸ਼ਲਸ ਵਿੱਚ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ, ਸਾਡਾ @AIR ਜਲੰਧਰ। देहाती विकास मंत्री शिवराज सिंह चौहान ने आज

0: ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿਚ ਪਿੰਡਾਂ ਦੀ ਕੇਂਦਰੀ ਭੂਮਿਕਾ ਨੂੰ ਉਜਾਗਰ ਕੀਤਾ। ਨਵੀਂ ਦਿੱਲੀ ਵਿਚ ਰਾਸ਼ਟਰੀ ਗ੍ਰਾਮੀਣ ਵਿਕਾਸ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਵਿਕਸਿਤ ਭਾਰਤ ਗ੍ਰਾਮੀਣ ਯੋਜਨਾ ਤਹਿਤ ਰਾਜਾਂ ਦੇ ਯੋਗਦਾਨ ਸਮੇਤ 1,51,000 ਕਰੋੜ ਰੁਪਏ ਤੋਂ ਵੱਧ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਦਿਹਾਤੀ ਵਿਕਾਸ ਨੂੰ ਤੇਜ਼ ਕੀਤਾ ਜਾ ਸਕੇ ਅਤੇ ਨਾਲ ਹੀ ਦਿਹਾਤੀ ਮਜ਼ਦੂਰਾਂ ਲਈ ਉਪਜੀਵਿਕਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਪੰਚਾਇਤਾਂ ਨੂੰ ਜ਼ਮੀਨੀ ਪੱਧਰ ਤੇ ਸ਼ਾਸਨ ਨੂੰ ਹੋਰ ਮਜ਼ਬੂਤ ਕਰਨ ਅਤੇ ਦਿਹਾਤੀ ਭਾਈਚਾਰਿਆਂ ਨੂੰ ਵੀ ਮਜ਼ਬੂਤ ਬਣਾਉਣ ਲਈ ਕਾਫੀ ਮਾਲੀ ਸਹਾਇਤਾ ਮਿਲਦੀ ਰਹੇਗੀ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦਿਹਾਤੀ ਉਪਜੀਵਿਕਾ ਮਿਸ਼ਨ ਤਹਿਤ 10 ਕਰੋੜ ਤੋਂ ਵੱਧ ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਨਾਲ ਜੋੜਿਆ ਗਿਆ ਜਿਸ ਨਾਲ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਅਤੇ ਦਿਹਾਤੀ ਉਦਮਸ਼ੀਲਤਾ ਨੂੰ ਮਜ਼ਬੂਤ ਬਣਾਇਆ ਜਾ ਸਕੇ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੈਲਾਸ਼ ਮਾਨਸਰੋਵਰ ਯਾਤਰਾ ਉਦੋਂ ਤੱਕ ਸ਼ੁਰੂ ਨਾ ਕਰਨ ਜਦੋਂ ਤੱਕ ਉਨ੍ਹਾਂ ਨੂੰ ਆਪਣੀ ਯਾਤਰਾ ਲਈ ਲੋੜੀਂਦੇ ਸਾਰੇ ਦਸਤਾਵੇਜ਼ ਪ੍ਰਾਪਤ ਨਾ ਹੋ ਜਾਣ। ਮੰਤਰਾਲੇ ਨੇ ਇਹ ਸਲਾਹ ਉਨ੍ਹਾਂ ਭਾਰਤੀ ਨਾਗਰਿਕਾਂ ਦੀਆਂ ਸਹਾਇਤਾ ਦੀਆਂ ਬੇਨਤੀਆਂ ਤੋਂ ਬਾਅਦ ਜਾਰੀ ਕੀਤੀ ਏ ਜੋ ਨਿੱਜੀ ਟੂਰ ਆਪਰੇਟਰਾਂ ਰਾਹੀਂ ਚੀਨ ਲਈ ਲੋੜੀਂਦੇ ਪ੍ਰਵੇਸ਼ ਪਰਮਿਟ ਅਤੇ ਬਿਨਾਂ ਵੀਜ਼ਾ ਤੋਂ ਨੇਪਾਲ ਵਿਚ ਫਸ ਗਏ ਨੇ। ਮੰਤਰਾਲੇ ਨੇ ਕਿਹਾ ਕਿ ਵੈਧ ਦਸਤਾਵੇਜ਼ਾਂ ਦੇ ਬਿਨਾਂ ਜਾਂ ਲੋੜੀਂਦੇ ਦਸਤਾਵੇਜ਼ਾਂ ਦੇ ਮਿਲਣ ਦੀ ਉਮੀਦ ਵਿਚ ਯਾਤਰਾ ਸ਼ੁਰੂ ਕਰਨ ਨਾਲ ਸ਼ਰਧਾਲੂਆਂ ਦੇ ਫਸਣ ਦੀ ਸੰਭਾਵਨਾ ਵੱਧ ਜਾਂਦੀ ਏ। ਮੰਤਰਾਲੇ ਨੇ ਸ਼ਰਧਾਲੂਆਂ ਨੂੰ ਇਹ ਵੀ ਸਲਾਹ ਦਿੱਤੀ ਏ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦਾ ਟੂਰ ਆਪਰੇਟਰ ਰਜਿਸਟਰਡ ਅਤੇ ਅਧਿਕਾਰਤ ਹੈ ਜਾਂ ਨਹੀਂ। ਆਪਰੇਸ਼ਨ ਅਮਿਸਤਾਦ ਤਹਿਤ ਭੇਜੀ ਗਈ ਭਾਰਤੀ ਸਹਾਇਤਾ ਵੈਨੇਜ਼ੁਏਲਾ ਪਹੁੰਚ ਗਈ ਏ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਭਰੋਸਾ ਪ੍ਰਗਟ ਕੀਤਾ ਹੈ ਕਿ ਫੀਲਡ ਹਸਪਤਾਲ ਯੂਨਿਟ, ਰਾਹਤ ਸਪਲਾਈ, ਦਵਾਈ ਅਤੇ ਡਾਕਟਰੀ ਉਪਕਰਨ ਭੂਚਾਲ ਤੋਂ ਬਾਅਦ ਵੈਨੇਜ਼ੁਏਲਾ ਵਿਚ ਚੱਲ ਰਹੇ ਰਾਹਤ ਯਤਨਾਂ ਨੂੰ ਮਜ਼ਬੂਤੀ ਦੇਣਗੇ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨੇਮ 2017 ਵਿਚ ਸੋਧਾ ਦੀ ਤਜਵੀਜ਼ ਰੱਖੀ ਏ। ਇਸ ਦਾ ਉਦੇਸ਼ ਮੈਡੀਕਲ ਉਪਕਰਨ ਨਿਰਮਾਣ ਲਾਇਸੈਂਸ ਜਾਰੀ ਕਰਨ ਵਿਚ ਤੇਜ਼ੀ ਲਿਆਉਣਾ ਅਤੇ ਪ੍ਰਕਿਰਿਆ ਨੂੰ ਸਰਲ ਬਣਾਉਣਾ ਹੈ। ਤਜਵੀਜ਼ ਮੁਤਾਬਿਕ ਲਾਇਸੈਂਸ ਜਾਰੀ ਕਰਨ ਦੀ ਸਮਾਂ ਸੀਮਾ ਘਟਾਈ ਜਾਏਗੀ ਜਦੋਂ ਕਿ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਨਾਲ ਸਮਝੌਤਾ ਨਹੀਂ ਕੀਤਾ ਜਾਏਗਾ। ਮੰਤਰਾਲੇ ਨੇ ਇਸ ਸੰਬੰਧ ਵਿਚ ਇੱਕ ਖਰੜਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਵਿਚ ਸਾਰੇ ਹਿੱਸੇਦਾਰਾਂ ਤੋਂ ਸੁਝਾਅ ਅਤੇ ਟਿੱਪਣੀਆਂ ਮੰਗੀਆਂ ਗਈਆਂ ਨੇ। ਇਹ ਸੋਧਾਂ ਕਾਰੋਬਾਰ ਕਰਨ ਵਿਚ ਆਸਾਨੀ ਨੂੰ ਵਧਾਉਣਗੀਆਂ ਅਤੇ ਦੇਸ਼ ਵਿਚ ਗੁਣਵੱਤਾ ਵਾਲੇ ਮੈਡੀਕਲ ਉਪਕਰਨਾਂ ਦੀ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾਉਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਤੇ ਸ਼ਰਧਾਂਜਲੀ ਭੇਟ ਕੀਤੀ ਏ। ਇੱਕ ਸੋਸ਼ਲ ਮੀਡੀਆ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਸ੍ਰੀ ਰਾਓ ਨੇ ਇੱਕ ਅਹਿਮ ਸਮੇਂ ਦੌਰਾਨ ਭਾਰਤ ਦੀ ਤਰੱਕੀ ਵਿਚ ਅਨਮੋਲ ਯੋਗਦਾਨ ਪਾਇਆ। ਖੇਡਾਂ ਵਿਚ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿਚ ਅੱਜ ਲੰਡਨ ਚ ਗਰੁੱਪ ਏ ਦੇ ਆਪਣੇ ਆਖਰੀ ਮੈਚ ਵਿਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਏਗਾ। ਮਰਦਾਂ ਦੇ ਕ੍ਰਿਕਟ ਵਿਚ ਭਾਰਤ ਤੇ ਆਇਰਲੈਂਡ ਦਰਮਿਆਨ ਦੋ ਮੈਚਾਂ ਦੀ ਲੜੀ ਦਾ ਦੂਜਾ ਤੇ ਆਖਰੀ 2020 ਅੰਤਰਰਾਸ਼ਟਰੀ ਮੈਚ ਅੱਜ ਬੈਲਫਾਸਟ ਵਿਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 6 ਵਜੇ ਸ਼ੁਰੂ ਹੋਣਾ ਹੈ। ਸ਼ੁੱਕਰਵਾਰ ਨੂੰ ਪਹਿਲੇ T20 ਮੈਚ ਵਿਚ ਭਾਰਤ ਉੱਤੇ 34 ਦੌੜਾਂ ਦੀ ਜਿੱਤ ਦਰਜ ਕਰਨ ਤੋਂ ਬਾਅਦ ਆਇਰਲੈਂਡ ਲੜੀ ਵਿਚ 1-0 ਨਾਲ ਅੱਗੇ ਹੈ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿਚ ਭਾਰਤ ਦੇ ਮੇਡ ਇਨ ਇੰਡੀਆ C-295 ਜਹਾਜ਼ ਦੀ ਪਹਿਲੀ ਉਡਾਣ ਪੂਰੀ ਹੋਣ ਨਾਲ ਹਵਾਬਾਜ਼ੀ ਖੇਤਰ ਵਿਚ ਵੱਡੀ ਸਫਲਤਾ ਹਾਸਲ ਕਰਨ ਤੇ ਮਾਣ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੇਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਵਿਚਕਾਰ ਸੇਸ਼ਲਸ ਵਿਚ ਦੁਵੱਲੀ ਗੱਲਬਾਤ ਜਾਰੀ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿਚ ਪਿੰਡਾਂ ਦੀ ਕੇਂਦਰੀ ਭੂਮਿਕਾ ਤੇ ਜ਼ੋਰ ਦਿੱਤਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨੇਮ 2017 ਵਿਚ ਸੋਧਾਂ ਦੀ ਤਜਵੀਜ਼ ਰੱਖੀ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: ਆਦਾਬ, ਇਹ ਆਕਾਸ਼ਵਾਣੀ ਹੈ। ਖਬਰੋਂ ਕੇ ਸਾਥ ਮੈਂ ਕਲੀਮ ਅਹਿਮਦ। वज़ीर-ए-आज़म नरेंद्र मोदी ने कहा है कि भारत अंदरूनी मुल्क के दिफाई सामान की तैयारी पर तवज्जो मरकूज करते हुए समुंदर से लेकर आसमान तक तेजी के साथ महफूज और खुदकफील बनता जा रहा है। वज़ीर-ए-आज़म ने मुल्क में ही तैयार किए गए हवाई जहाज C-295 की पहली परवाज मुकम्मल होने को उजागर किया। आकाशवाणी पर मन की बात प्रोग्राम में जनाब मोदी ने कुछ वक्त के लिए सोना खरीदने और गैर मुल्की सफर करने से गुरेज करने, नीस कार पूलिंग को फरोग देने की अपनी हालिया अपील के सिलसिले में सरगर्मी के साथ हिमायत करने पर मुल्क के शहरियों के तहत

ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ, ਪ੍ਰੋਗਰਾਮ ਚੱਲ ਰਿਹਾ ਜੀ ਸਰਫਰੋਸ਼, ਅਤੇ ਤੁਸੀਂ ਜੁੜੇ ਹੋਏ ਹੋ ਆਪਣੀ ਰੇਡੀਓ ਦੋਸਤ ਆਨੰਦਿਤਾ ਸ਼ਰਮਾ ਦੇ ਨਾਲ, ਅਤੇ ਪ੍ਰੋਗਰਾਮ 'ਚ ਸੁਣਦੇ ਹਾਂ ਅਗਲਾ ਗੀਤ ਫਿਲਮ ਪਤੰਗਾ 'ਚੋਂ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਚਿੱਤਲਕਾਰ ਅਤੇ ਸ਼ਮਸ਼ਾਦ ਬੇਗਮ ਨੇ। ਮਾਫ ਕਰਨਾ, ਸੁਣਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ 'ਚ, ਫਿਲਮ ਦਿਲ ਏਕ ਮੰਦਿਰ 'ਚੋਂ।

ਜੀ ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਸਰਫਰੋਸ਼ ਅਤੇ ਆਓ ਸੁਣਦੇ ਹਾਂ ਪ੍ਰੋਗਰਾਮ 'ਚ ਆਖਰੀ ਗੀਤ ਫਿਲਮ ਗੁੰਡੇ 'ਚੋਂ ਆਵਾਜ਼ਾਂ ਦਿੱਤੀਆਂ ਨੇ ਜਾਵੇਦ ਅਲੀ ਅਤੇ ਸ਼ਾਹਬਾਦ ਫਰੀਦੀ ਨੇ ਸੰਗੀਤ ਨਾਲ ਸਜਾਇਆ ਜੀ ਸੁਹੇਲ ਸੈਨ ਨੇ ਅਤੇ ਬੋਲ ਲਿਖੇ ਨੇ ਇਰਸ਼ਾਦ ਕਾਮਿਲ ਨੇ।

0: ਸਾਡੇ ਪਹਿਲੇ ਕਾਲਰ ਸਾਡੇ ਨਾਲ ਜੁੜ ਗਏ ਨੇ, ਆਓ ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ
1: ਸਤਿ ਸ਼੍ਰੀ ਅਕਾਲ ਭੈਣ ਜੀ।
0: ਹੈਲੋ
1: ਹਾਂ ਜੀ,
0: ਹੈਲੋ
1: ਸਤਿ ਸ਼੍ਰੀ ਅਕਾਲ।
0: ਹੈਲੋ ਹੈਲੋ
1: ਹੈਲੋ ਹੈਲੋ
0: ਹੈਲੋ, ਕਿਸੇ ਕਾਰਨ ਕਰਕੇ ਉਹਨਾਂ ਦਾ ਕਾਲ ਸਾਡੇ ਤੱਕ ਕਨੈਕਟ ਨਹੀਂ ਹੋ ਪਾ ਰਿਹਾ। ਉਨੀ ਦੇਰ ਤੱਕ ਆਪਾਂ ਸੁਣ ਲੈਂਦੇ ਹਾਂ ਗੀਤ, ਅਤੇ ਕੋਸ਼ਿਸ਼ ਕਰਦੇ ਹਾਂ ਕਿ ਕੋਈ ਸਰੋਤੇ ਸਾਡੇ ਨਾਲ ਜੁੜਨ ਦੀ ਹੋਰ ਕੋਸ਼ਿਸ਼ ਕਰਨਗੇ। ਸਾਡਾ ਨੰਬਰ ਹੈ ਜੀ 2280484, 0175, ਪਟਿਆਲਾ ਦਾ ਏਰੀਆ ਕੋਡ ਹੈ।

ਠੀਕ ਹੈ। ਸਾਡੇ ਇੱਕ ਸਰੋਤੇ ਸਾਡੇ ਨਾਲ ਹੋਰ ਜੁੜ ਗਏ ਨੇ, ਆਉਂ ਕਰਦੇ ਉਹਨਾਂ ਨਾਲ ਗੱਲ। ਹੈਲੋ, ਕਿਸੇ ਕਾਰਨ ਵਰਸ਼ ਉਹਨਾਂ ਦਾ ਫੋਨ ਕੱਟ ਗਿਆ ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਸਰੋਤੇ ਸਾਡੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ।

ਸਾਡੇ ਅਗਲੇ ਸਰੋਤੇ ਸਾਡੇ ਨਾਲ ਜੁੜ ਗਏ ਨੇ, ਆਉਂ ਕਰ ਦੇਣਾ ਉਹਨਾਂ ਨਾਲ ਗੱਲ। ਹੈਲੋ, ਕਿਸੇ ਕਾਰਨ ਕਰਕੇ ਉਹਨਾਂ ਦਾ ਸਾਡੇ ਨਾਲ ਰਾਬਤਾ ਕਾਇਮ ਨਹੀਂ ਹੋ ਸਕਿਆ। ਅਸੀਂ ਉਡੀਕ ਕਰ ਰਹੇ ਹਾਂ ਕਿ ਹੋਰ ਸਰੋਤੇ ਵੀ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ, ਜਿਵੇਂ ਕਿ ਅੱਜ ਖੁੱਲ੍ਹੀਆਂ ਗੱਲਾਂ ਨੇ। ਤੁਸੀਂ ਕਿਸੇ ਵੀ ਵਿਸ਼ੇ 'ਤੇ ਸਾਡੇ ਨਾਲ ਗੱਲ ਜਿਹੜੀ ਹੈ ਕਰ ਸਕਦੇ ਹੋ।

0: हेलो,
1: हाँ जी, सत श्रीकाल मैडम जी। मैं
0: सत श्री अकाल जी। ना दसो अपना कौन ते
1: बोल
0: कित्थे
1: रहा
0: गल
1: जी
0: कर रहे
1: रघुवीर
0: हो?
1: सिंह गिल, रत्नगर तो पटियाले तो जी।
0: जी, ते फिर अज जी मैं प्रोग्राम च खुलियां गल्लां नहीं तां किस विषय ते गल करूंगी?
1: मैं अज करदा जी, मतलब जो अंगहीन हुंदे ने, दिव्यांग व्यक्ति ने, उन्हां प्रति गल कर रहा जी।
0: जी, बिल्कुल।
1: जो अंगहीन हो जाते ना जी,
0: हाँ जी, हाँ जी,
1: बच्चे वो कई बार घर च कुदरत वालों पैदा हो जाते ने,
0: हाँ जी, हाँ जी,
1: ते
0: बिल्कुल।
1: सरकारां ने बहुत उपराले किए हुए ने, ਤੇ ਸੰਸਥਾ ਬਹੁਤ ਬਣੀਆਂ ਹੋਈਆਂ ਨੇ ਜੀ।
0: ਜੀ ਜੀ
1: ਤੇ
0: ਬਿਲਕੁਲ
1: ਜਿਸਦੇ ਘਰੇ ਐਸਾ ਕੋਈ ਬੱਚਾ ਹੁੰਦਾ, ਉਹਨੂੰ ਸੰਸਥਾ ਵਿੱਚ ਜ਼ਰੂਰ ਦਾਖਲ ਕਰਾਉਣਾ ਚਾਹੀਦਾ, ਤਾਂ ਕਿ ਉਹ ਪੜ੍ਹ ਲਿਖ ਕੇ ਆਪਣੇ ਪੈਰਾਂ 'ਤੇ ਖੜਾ ਹੋ ਸਕੇ ਜੀ।
0: ਜੀ, ਤੇ ਉਹ ਵੀ ਹੋ ਸਕੇ ਤੇ ਕੋਸ਼ਿਸ਼ ਇਹ ਵੀ ਕਰਨੀ ਚਾਹੀਦੀ ਹੈ ਆਪਾਂ ਵਰਗੇ ਵਿਅਕਤੀਆਂ ਨੂੰ ਕਿ ਆਪਾਂ ਉਹਨਾਂ ਦਾ ਜਿਹੜਾ ਸਾਥ ਦਈਏ ਤੇ ਉਹਨਾਂ ਨੂੰ ਜਿਹੜਾ ਅੱਗੇ ਵਧਣ ਦਾ ਥੋੜਾ ਜਿਹਾ ਮੌਕਾ ਦਈਏ। ਜੀ
1: ਹਾਂ ਜੀ, ਕਿਉਂਕਿ ਮੈਂ ਵੀ ਬ੍ਰੈਂਡ ਹੋ ਚੁੱਕਿਆ ਸੀ ਜੀ, ਤਾਂ ਕਰਕੇ ਮੈਂ ਦੱਸ ਰਿਹਾ ਕਿ 16 ਸਾਲ ਦੀ ਏਜ ਮੇਰੀ ਨਿਗਾਹ ਚੱਲ ਗਈ ਸੀ, ਤੇ ਫਿਰ ਮੈਂ ਸੰਸਥਾ 'ਚ ਪੜ੍ਹਾਈ ਕੀਤੀ, ਮੈਟ੍ਰਿਕ ਕੀਤੀ,
0: ਜੀ
1: ਉਸ ਤੋਂ ਬਾਅਦ ਸਰਕਾਰੀ ਜੋਬ ਕੀਤੀ।
0: ਜੀ, ਬਹੁਤ ਚੰਗੀ ਗੱਲ ਹੈ। ਜਿਵੇਂ ਤੁਸੀਂ ਖੁਦ ਦੇਖੋ ਇੱਕ ਉਦਾਹਰਣ ਵਾਂਗੂ ਜਿਹੜੀ ਹੈ ਗੱਲ ਕਰ ਰਹੇ ਹੋ। ਜੀ
1: ਜੀ, ਇਸ ਕਰਕੇ ਪੇਰੈਂਟਸ ਨੂੰ ਚਾਹੀਦਾ ਕਿ ਵੱਧ ਤੋਂ ਵੱਧ ਬੱਚਿਆਂ ਦਾ ਧਿਆਨ ਦੇਣਾ ਚਾਹੀਦਾ ਜੀ, ਸਮਾਜ ਨੂੰ ਵੀ ਚਾਹੀਦਾ ਉਹਨਾਂ ਪ੍ਰਤੀ
0: ਜੀ
1: ਚੰਗੀ
0: ਜੀ
1: ਸੋਚ ਰੱਖ ਕੇ
0: ਜੀ ਬਹੁਤ
1: ਜੀ,
0: ਚੰਗਾ ਲੱਗਾ ਤੁਸੀਂ
1: ਉਹਨਾਂ।
0: ਇੰਨੀ ਜੀ ਚੰਗੀ ਜਾਣਕਾਰੀ ਸਾਂਝੀ ਕੀਤੀ ਹੈ। ਠੀਕ ਹੈ ਜੀ, ਸਤਿ ਸ਼੍ਰੀ
1: ਥੈਂਕ
0: ਅਕਾਲ
1: ਯੂ
0: ਜੀ।
1: ਜੀ,
0: ਸਤਿ ਸ਼੍ਰੀ ਅਕਾਲ ਜੀ।
1: ਧੰਨਵਾਦ।

0: आइए सुने छाया गीत। सुनने वालों को शेफाली कपूर का नमस्कार। रात गहरी है मगर चांद चमकता है अभी, मेरे माथे पे तेरा प्यार दमकता है अभी। ये चांद भी मेरी तरह तन्हा है बहुत ज्यादा, एक से मुसाफिर हैं एक सा मुकद्दर है, मैं जमीन पर तन्हा और वो आसमान में। आज रात
1: ਵਿੱਚ ਭਗਵਾਨ ਵਾਲਮੀਕਿ ਦੇ ਮੰਦਰ ਦੇ ਨੇੜੇ ਮਾਤਾ ਸੀਤਾ ਅਤੇ ਲਵਕੁਸ਼ ਦਾ ਮੰਦਰ ਬਣਾਉਣ ਦਾ ਐਲਾਨ ਕੀਤਾ ਹੈ। ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ AI ਮਾਹਿਰ ਨਿਪੁੰਨ ਸਿਆਲ ਨਾਲ ਇੱਕ ਵਿਚਾਰ ਵਟਾਂਦਰਾ ਸੈਸ਼ਨ ਕੀਤਾ ਗਿਆ।

ਪੰਜਾਬ ਸਰਕਾਰ ਵੱਲੋਂ ਅੱਜ ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ ਵਿਖੇ ਕਰਾਏ ਜਾ ਰਹੇ ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ ਪ੍ਰੋਗਰਾਮ 'ਚ ਮਸ਼ਹੂਰ ਗਾਇਕ ਹੰਸਰਾਜ ਰਘੁਵੰਸ਼ੀ ਭਗਵਾਨ ਸ਼ਿਵ ਦਾ ਗੁਣਗਾਨ ਕਰਨਗੇ। ਪ੍ਰੋਗਰਾਮ ਸ਼ਾਮੀ ਕਰੀਬ 6 ਵਜੇ ਸ਼ੁਰੂ ਹੋਵੇਗਾ ਅਤੇ ਅਖੀਰ 'ਚ ਔਰਤਾਂ ਦੇ ਆਈਸੀਸੀ 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ।

ਇਹ ਸਨ ਇਸ ਵੇਲੇ ਦੀਆਂ ਮੁੱਖ ਸੁਰਖੀਆਂ ਅਤੇ ਸਮਾਂ ਮਿਲਾ ਲਓ। ਇਸ ਸਮੇਂ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 5:03 ਹੋ ਗਏ ਹਨ ਅਤੇ ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ। ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ ਆਗਾਜ਼ ਇਸ ਗੀਤ ਨਾਲ ਕਰਦੇ ਹਾਂ।

0: ਆਪਣੇ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
1: ਜੀ, ਤੁਸੀਂ ਟਿਊਨ ਇਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ, ਅਤੇ ਪ੍ਰੋਗਰਾਮ ਚੱਲ ਰਿਹਾ ਗੱਲਾਂ 'ਚੋਂ ਗੱਲ। ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ ਹਾਜ਼ਰ ਹਾਂ ਮੈਂ ਤੇਜਿੰਦਰ ਸਿੰਘ, ਅਤੇ ਮੇਰੇ ਨਾਲ ਨੇ
2: ਆਨੰਦਿਤਾ ਸ਼ਰਮਾ।
1: ਜੀ, ਸਵਾਗਤ ਹੈ ਪ੍ਰੋਗਰਾਮ ਗੱਲਾਂ 'ਚੋਂ ਗੱਲ ਵਿੱਚ।
2: ਜੀ, ਬਹੁਤ ਬਹੁਤ ਧੰਨਵਾਦ ਜੀ। ਉਮੀਦ ਕਰਦੇ ਹਾਂ ਸਾਡੇ ਸੁਣਨ ਵਾਲੇ ਦੇ ਹਾਲ ਚਾਲ ਚੰਗੇ ਹੋਣਗੇ।
1: ਜੀ ਬਿਲਕੁਲ।
2: ਵੇਟ ਕਰਨੇ ਹੋਏ ਵੀ ਅੱਜ ਕਿਹੜੀ ਕਿਸ ਵਿਸ਼ੇ 'ਤੇ ਅੱਜ ਗੱਲ ਹੋਣ ਵਾਲੀ ਹੈ, ਜਾਂ ਕਿਸ 'ਤੇ ਆਪਾਂ ਗੱਲਾਂ 'ਚੋਂ ਗੱਲ 'ਚ ਵਿਸ਼ਾ ਕਿਹੜਾ ਹੋਣ ਵਾਲਾ, ਕਿ ਵੀ ਕਿਸ ਮਤਲਬ ਗੱਲ ਜਿਹੜੀ ਆ ਉਹ ਕਿਵੇਂ ਦੀ ਹੋਏਗੀ, ਅਤੇ ਕੀ ਉਹਨਾਂ ਨੂੰ ਇਸ 'ਚ ਸਿੱਖਣ ਨੂੰ ਮਿਲੇਗਾ।
1: ਜੀ, ਗੱਲ ਕਰੀਏ ਤਾਂ ਜੀਵਨ ਇੱਕ ਸੰਘਰਸ਼।

0: ਲਾਈਫ ਦੇ ਵਿੱਚ ਕਾਫੀ ਜ਼ਿਆਦਾ ਸੰਘਰਸ਼ ਹੁੰਦਾ ਹੈ।
1: ਜੀ
0: ਕਹਿੰਦੇ ਨਾ, ਕਹਿੰਦੇ ਜਦੋਂ ਰੋਗ ਹੈ, ਰੋਗ ਤਾਂ ਕੋਈ ਵੀ ਹੋਵੇ ਮਾੜਾ ਹੀ ਹੁੰਦਾ ਹੈ, ਠੀਕ ਹੈ ਜੀ। ਪਰ ਜੇ ਕਿਸੇ ਮਰੀਜ਼ ਨੂੰ ਦਿਲਾਸਾ ਦੇ ਕੇ, ਉਸ ਨਾਲ ਹਮਦਰਦੀ ਜਤਾਉਣ ਦੇ ਨਾਲ ਨਾਲ ਉਸਾਰੂ ਵਿਚਾਰਾਂ ਦੀ ਚਰਚਾ ਕੀਤੀ ਜਾਵੇ ਤਾਂ ਜੋ ਉਹਦਾ ਅੱਧਾ ਦੁੱਖ ਘੱਟ ਜਾਵੇ।
1: ਘੱਟ ਜਾਂਦਾ ਹੈ ਜੀ।
0: ਇਸ ਦੇ ਉਲਟ ਜੇ ਆਪਾਂ ਉਸਦੀ ਬਿਮਾਰੀ ਨਾਲ ਸੰਬੰਧਿਤ ਦਿਲ ਢਾਉਣ ਵਾਲੀਆਂ ਬਿਮਾਰੀਆਂ ਦੀ ਗੱਲ ਕਰੀਏ ਤਾਂ ਉਹ ਰੋਗੀ ਦਾ ਰੋਗ ਦੁੱਗਣਾ ਹੋ ਜਾਂਦਾ ਹੈ।
1: ਜੀ
0: ਕਿਸੇ ਵੀ ਵਿਅਕਤੀ ਜਾਂ ਅੱਜ ਕੱਲ੍ਹ ਦੇ ਨਵੇਂ ਜਿਹੜੇ ਬੱਚੇ ਹੈ, ਜਿਨ੍ਹਾਂ ਨੇ ਆਪਣੀ ਲਾਈਫ ਸਟਾਰਟ ਕੀਤੀ ਹੈ, ਜਿਨ੍ਹਾਂ ਨੇ ਆਪਣੀ ਐਜੂਕੇਸ਼ਨ ਸਟਾਰਟ ਕੀਤੀ ਹੈ,
1: ਜੀ
0: ਜਿਹੜੇ ਪੜ੍ਹਨਾ ਚਾਹ ਰਹੇ ਹੈ, ਅਸੀਂ ਉਹਨਾਂ ਨੂੰ ਜੇ ਅਸੀਂ ਗਲਤ ਗੁੰਮਰਾਹ ਕਰੀਏ ਵੀ ਅੱਗੇ ਕੁਛ ਨਹੀਂ ਹੈ, ਬੁਰਾ ਹਾਲ ਹੈ, ਇਹ ਹੈ, ਵੋ ਹੈ, ਤਾਂ ਕੀ ਹੁੰਦਾ ਕਿ ਉਹ ਵਿਅਕਤੀ ਡੀਮੋਟੀਵੇਟ ਹੋ ਜਾਂਦਾ ਹੈ,
1: ਜੀ ਉਹ ਨਕਾਰਾਤਮਕ ਆਪਾਂ ਨਾ
0: ਨਕਾਰਾਤਮਕ।
1: ਕਰੀਏ ਗੱਲਾਂ
0: ਤਾਂ
1: ਜੀ।
0: ਉਹੀ ਵਾਲੀ ਗੱਲ ਹੈ ਕਿ ਜਿਵੇਂ ਆਪਾਂ ਕਦੇ ਕਿਸੇ ਰੋਗੀ ਨੂੰ ਕਿਸੇ ਹਸਪਤਾਲ 'ਚ ਦੇਖਣ ਜਾਂਦੇ ਹਾਂ ਤਾਂ ਪਹਿਲਾਂ ਉਹਨੂੰ ਹੌਸਲਾ ਹੀ ਦੇ ਕੇ ਆਉਂਦੇ ਹਾਂ,
1: ਜੀ
0: ਕਦੇ ਅੱਜ ਤੱਕ ਸੁਣਿਆ ਨਹੀਂ ਵੀ ਨਹੀਂ ਯਾਰ ਤੂੰ ਨਹੀਂ ਠੀਕ ਹੋ ਪਾਏਗਾ ਜਾਂ ਜੋ
1: ਜੀ
0: ਵੀ ਹੈ।
1: ਜੀ ਉਹ ਤਾਂ ਦੇਖੋ ਡਾਕਟਰ ਵੀ ਨਹੀਂ ਕਹਿੰਦਾ, ਚਾਹੇ ਜਿੰਨੀ ਮਰਜ਼ੀ ਤੁਹਾਨੂੰ ਵੱਡੀ ਬਿਮਾਰੀ ਹੋਵੇ, ਡਾਕਟਰ
0: ਹਾਂ
1: ਹਮੇਸ਼ਾ ਇਹੀ ਕਹਿੰਦੇ ਨੇ ਕੁਝ ਨਹੀਂ ਹੋਣਾ, ਤੁਸੀਂ ਬਸ ਜਿਵੇਂ ਅਸੀਂ ਕਵਾਂਗੇ ਉਵੇਂ ਕਰਨਾ, ਤੁਸੀਂ ਚੰਗੇ ਭਲੇ ਹੋ ਜਾਣਾ।
0: ਤੇ ਸ਼ਾਇਦ ਮੈਨੂੰ ਲੱਗਦਾ ਹੈ ਕਿ ਜਦੋਂ ਤੁਹਾਡੇ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਜੋ ਤੁਹਾਨੂੰ ਆਕੇ ਹੌਸਲਾ ਦਿੰਦੇ ਆ ਨਾ, ਤਾਂ ਸ਼ਾਇਦ ਅੱਧੀ ਬਿਮਾਰੀ ਉੱਥੇ ਖਤਮ ਹੋ ਜਾਂਦੀ ਹੈ।
1: ਜੀ ਵੈਸੇ ਵੀ ਜਿਵੇਂ ਤੁਸੀਂ ਸੰਘਰਸ਼ ਤਾਂ ਸੰਘਰਸ਼ ਦੇ ਨਾਲ ਇਹ ਵੀ ਦੇਖੋ ਕਿ ਇਹਦੇ ਨਾਲ ਨਾਲ ਹੀ ਟਾਈਮ ਜਿਹੜਾ ਹੈ ਨਾਲ ਨਾਲ ਇਹਦੇ ਜੁੜਿਆ ਹੋਇਆ,
0: ਜੀ
1: ਕਿਉਂਕਿ ਹੁੰਦਾ ਨਾ ਜਿਵੇਂ ਆਪਾਂ ਇਸ ਦੇ ਨਾਲ ਹੀ ਗੱਲ ਕਰ ਲਈ, ਜਿਵੇਂ ਮੰਨ ਲਓ ਕੋਈ ਕਿਸੇ ਵੀ ਚੀਜ਼ ਦੀ ਤੁਸੀਂ ਤਿਆਰੀ ਕਰ ਰਹੇ ਹੋ,
0: ਜੀ
1: ਹੋ ਸਕਦਾ ਤੁਸੀਂ ਖੇਡਾਂ ਵੱਲ ਕਿਸੇ ਚੀਜ਼ ਦੀ ਤਿਆਰੀ ਕਰ ਰਹੇ ਹੋ,
0: ਜੀ
1: ਹੋ ਸਕਦਾ ਪੜ੍ਹਾਈ ਵੱਲ ਤੁਸੀਂ ਕਿਸੇ ਪੇਪਰ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ
0: ਜੀ
1: ਹੋ, ਹੋ ਸਕਦਾ ਹੈ ਨਾ ਤੁਹਾਨੂੰ ਬਹੁਤ ਸੰਘਰਸ਼ ਲੱਗੂਗਾ, ਕਿਉਂਕਿ ਸਮੇਂ ਦੇ ਨਾਲ ਨਾਲ ਜੇ ਤੁਸੀਂ ਸੰਘਰਸ਼ ਕਰ ਰਹੇ ਹੋ, ਕਈ ਲੋਕ ਉਹਦੇ ਨੇ ਹਿੰਮਤ ਹਾਰ ਜਾਂਦੇ ਨੇ, ਹੈ ਨਾ,
0: ਬਿਲਕੁਲ ਜੀ,
1: ਉਹਨਾਂ ਨੂੰ ਲੱਗਦਾ ਵੀ ਸ਼ਾਇਦ ਇਹ ਅਸੀਂ ਨਹੀਂ ਕਰ ਸਕਦੇ।
0: ਜੀ
1: ਸੰਘਰਸ਼ ਫਿਰ ਉੱਥੇ ਬਣਦਾ ਜਦੋਂ ਤੁਸੀਂ ਇੰਨੀਆਂ ਕੋਸ਼ਿਸ਼ਾਂ ਤੋਂ ਬਾਅਦ, ਇੰਨੀ ਹਾਰਾਂ ਤੋਂ ਬਾਅਦ ਵੀ ਤੁਹਾਡਾ ਪੇਪਰ ਕਲੀਅਰ ਨਹੀਂ ਹੋ ਰਿਹਾ
0: ਜੀ,
1: ਜਾਂ ਤੁਹਾਨੂੰ ਮੁਕਾਮ ਹਾਸਿਲ ਨਹੀਂ ਹੋ ਰਿਹਾ,
0: ਜੀ
1: ਤੁਸੀਂ ਕੋਸ਼ਿਸ਼ਾਂ ਲਗਾਤਾਰ ਕਰਦੇ ਰਹਿੰਦੇ ਤਾਂ ਜੋ ਮੈਂ ਉਸ ਟੀਚੇ ਤੱਕ ਪਹੁੰਚ ਸਕਾਂ ਜੋ ਮੈਂ ਮਿੱਥਿਆ ਸੀ, ਫਿਰ ਹੀ ਉਹਨੂੰ ਜਾ ਕੇ ਆਪਾਂ ਸੰਘਰਸ਼ ਗਿਣਦੇ ਆ ਵੀ ਇਹ ਬੰਦੇ ਨੇ ਆਪਣੀ ਜ਼ਿੰਦਗੀ 'ਚ ਬਹੁਤ ਸੰਘਰਸ਼ ਕੀਤੇ ਨੇ।
0: ਜੀ
1: ਜੀ
0: ਕਹਿੰਦੇ ਨੇ ਜਿਹੜੇ ਸਟੂਡੈਂਟ ਹੈ, ਜਾਂ ਮੈਂ ਸੋਚਦਾ ਕਿ ਸਟੂਡੈਂਟ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਸੰਘਰਸ਼ ਹੈ।
1: ਜੀ
0: ਅੱਜ ਕੱਲ੍ਹ ਦੇ ਸਟੂਡੈਂਟ ਦੇਖੋ ਕੰਪੀਟੀਟਿਵ ਐਗਜ਼ਾਮ ਬਹੁਤ ਜ਼ਿਆਦਾ ਟਫ ਹੋ ਚੁੱਕੇ ਨੇ, ਬਹੁਤ ਜ਼ਿਆਦਾ ਔਖੇ ਹੋ ਗਏ ਹੈ, ਬੱਚੇ ਦਿਨ ਰਾਤ ਇੱਕ ਕਰਕੇ ਪੜ੍ਹਾਈ ਕਰਕੇ ਕੋਈ ਵੀ ਐਗਜ਼ਾਮ ਕਰਨ ਨੂੰ, ਕਰੈਕ ਕਰਨ ਨੂੰ ਕੋਸ਼ਿਸ਼ ਕਰ ਰਹੇ ਹੈ, ਤਾਂ ਉਹਨਾਂ ਲਈ ਇੱਕ ਸਭ ਤੋਂ ਵੱਡੀ ਸਟਰਗਲ ਸੰਘਰਸ਼ਫੁਲ ਲਾਈਫ ਹੈ ਜੀ। ਤਾਂ ਉਹਨਾਂ ਨੂੰ, ਉਹਨਾਂ ਦੇ ਮਾਪਿਆਂ ਨੂੰ ਅਤੇ ਉਹਨਾਂ ਦੇ ਟੀਚਰਸ ਨੂੰ ਸਭ ਤੋਂ ਜ਼ਿਆਦਾ ਮੋਟੀਵੇਟ ਕਰਨਾ ਚਾਹੀਦਾ ਹੈ ਹੌਸਲਾ ਦੇ ਕੇ, ਕਿਉਂਕਿ ਕਹਿੰਦੇ ਆ ਜੀ ਮਾਂ ਪਿਓ ਅਤੇ ਜਿਹੜੇ ਟੀਚਰਸ ਦਾ ਹੌਸਲਾ ਨਾ, ਉਹ ਇੱਕ ਵਰਦਾਨ ਹੈ ਉਹਨਾਂ ਲਈ।
1: ਜੀ ਜਿਵੇਂ ਤੁਸੀਂ ਕਹਿੰਦੇ ਬਹੁਤ ਸਾਰੇ ਕੰਪੀਟੀਟਿਵ ਐਗਜ਼ਾਮਸ ਆ ਗਏ ਨੇ, ਮੈਨੂੰ ਲੱਗਦਾ ਹੈ ਸੰਘਰਸ਼ ਸਭ ਤੋਂ ਬੜਾ ਤਾਂ ਬੱਚਿਆਂ ਲਈ 10ਵੀਂ ਤੋਂ ਬਾਅਦ ਸ਼ੁਰੂ ਹੋ ਜਾਂਦਾ, ਜਦੋਂ ਸੋਚਦੇ ਨੇ ਵੀ ਅਸੀਂ ਕਿਹੜੀ ਸਟ੍ਰੀਮ ਵੱਲ ਜਾਣਾ, ਕਿਉਂਕਿ ਤੁਸੀਂ ਦੇਖਿਆ ਹੋਏਗਾ ਅੱਜ ਕੱਲ੍ਹ ਬਹੁਤ ਬੱਚੇ ਇਹੋ ਜਿਹੇ ਨੇ ਜਿਹਨਾਂ ਦੀ ਸਟ੍ਰੀਮ ਕੁਛ ਹੋਰ ਹੈ, ਉਹ ਕਿਸੇ ਹੋਰ ਕਹਿ ਲਓ ਵੀ ਫੀਲਡ ਨਾਲ ਜੁੜੇ ਹੋਏ ਨੇ, ਪਰ ਉਹ ਅੱਜ ਕੱਲ੍ਹ ਕੰਮ ਕੋਈ ਹੋਰ ਕਰ ਰਹੇ ਨੇ।
0: ਇਸ ਦੇ ਵਿੱਚ ਇੱਕ ਚੀਜ਼ ਹੋਰ ਵੀ ਹੈ ਕਿ ਗਾਈਡੈਂਸ ਦੀ, ਜਿਵੇਂ ਕਹਿੰਦੇ ਨਾ ਕਿ ਕਿਸੇ ਨੂੰ ਸਿੱਖਿਆ ਦੇਣਾ ਸਭ ਤੋਂ ਵੱਡੀ ਉਹ ਹੈ, ਤਾਂ ਜਿਹੜੇ ਨਵੇਂ ਨਵੇਂ ਸਟੂਡੈਂਟ ਹੈ, ਜਿਹੜੇ 10ਵੀਂ ਜਾਂ 12ਵੀਂ ਕਲੀਅਰ ਕਰਕੇ ਜਾਂ ਅੱਗੇ ਜਿਹੜੇ ਗ੍ਰੈਜੂਏਸ਼ਨ ਕਰਕੇ ਜਿਹੜੇ ਸੋਚ ਰਹੇ ਕਿ ਅੱਗੇ ਕੀ ਕਰਨਾ ਚਾਹੀਦਾ, ਉਹਨਾਂ ਨੂੰ ਗਾਈਡੈਂਸ ਦੀ ਕਮੀ ਕਰਕੇ ਹੀ ਮੈਨੂੰ ਜੋ ਲੱਗਦਾ ਹੈ ਕਿ ਉਹ ਕੋਈ ਨਾ ਕੋਈ ਗਲਤ ਸਟ੍ਰੀਮ ਫੜ ਲੈਂਦੇ ਹੈ। ਅੱਜ ਦੇ ਟਾਈਮ ਦੇ ਵਿੱਚ ਜੇ ਕਿਸੇ ਨੂੰ ਕੋਈ ਗਾਈਡ ਕਰ ਦੇਵੇ ਤਾਂ ਬਹੁਤ ਅੱਛਾ ਅੱਗੇ ਜਾ ਸਕਦਾ ਹੈ।
1: ਜੀ ਇੱਥੇ ਕੋਸ਼ਿਸ਼ ਇਹ ਹੁੰਦੀ ਹੈ ਪਤਾ ਕਿ ਅੱਜ ਕੱਲ੍ਹ ਬੱਚੇ ਕੀ ਕਰਦੇ ਨੇ, ਉਹ ਸੋਚਦੇ ਨੇ ਕਿ ਕਿਸ ਤਰ੍ਹਾਂ ਅਸੀਂ ਚੁਟਕੀਆਂ 'ਚ ਫਟਾਫਟ ਕੰਮ ਕਰੀਏ ਕਿ ਫਟਾਫਟ ਸਾਡੇ ਕੋਲ ਬਹੁਤ ਸਾਰਾ ਪੈਸਾ ਬਣ ਜੇ।
0: ਦੇਖੋ ਸ਼ਾਰਟਕੱਟ ਜਿਹੜਾ ਨਾ,
1: ਜੀ
0: ਮੈਂ ਇੱਕ ਵਾਰੀ ਇੱਕ ਵੀਡੀਓ ਦੇਖੀ ਸੀ, ਕਹਿੰਦੇ ਸ਼ਾਰਟਕੱਟ ਵਾਲੀ ਜਿਹੜੀ ਜ਼ਿੰਦਗੀ ਹੈ ਨਾ, ਹੁੰਦੀ ਆਸਾਨ ਹੈ ਪਰ ਹੁੰਦੀ ਤਾਂ ਗਲਤ ਹੈ।
1: ਜੀ ਉਹ ਪਹਿਲਾਂ ਪਹਿਲਾਂ ਆਸਾਨ ਲੱਗਦੀ ਹੈ, ਉਹ ਅੱਗੇ
0: ਜੀ,
1: ਜਾ ਕੇ ਫਿਰ ਬਹੁਤ ਤੰਗ ਕਰਦੀ ਹੈ
0: ਤੇ
1: ਤੁਹਾਡੇ।
0: ਜਿਹੜਾ ਸੰਘਰਸ਼ ਜੇ ਮੈਂ ਗੱਲ ਕਰ ਰਿਹਾ ਕਿ ਜਿਹੜੇ ਬੰਦੇ ਨੇ ਮਿਹਨਤ ਕਰਕੇ ਜਿਹੜੀ ਚੀਜ਼ ਹਾਸਲ ਕੀਤੀ ਹੋਏਗੀ, ਉਹ ਉਹਨੂੰ ਔਖੀ ਜ਼ਰੂਰ ਲੱਗੇਗੀ, ਪਰ ਜਦੋਂ ਉਸ ਤੋਂ ਬਾਅਦ ਉਹਦੇ ਮਨ ਵਿੱਚ ਜੋ ਖੁਸ਼ੀ ਹੋਏਗੀ ਉਹ ਕਿਸੇ ਨਾਲ ਹੋਏਗੀ।
1: ਜੀ ਦੇਖੋ ਸੰਘਰਸ਼ ਦੇ ਨਾਲ ਨਾਲ ਇਹ ਵੀ ਹੁੰਦਾ ਕਿ ਜੋ ਜੋ ਉਹਨੇ ਸਮੇਂ ਰਹਿੰਦੇ ਸਮੇਂ ਦੇ ਨਾਲ ਨਾਲ ਜੋ ਜੋ ਉਹਨੇ ਸਿੱਖਿਆ ਹੋਏਗਾ
0: ਜੀ,
1: ਉਹਨੂੰ ਕੁਛ ਕੁਛ ਕਾਫੀ ਉਹਨੂੰ ਐਵੇਂ ਕਹਿ ਲਓ ਵੀ ਇੱਕ ਤਰੀਕਾ ਆਉਂਦਾ ਵੀ ਕਿਸ ਤਰ੍ਹਾਂ ਜਿਹੜੀਆਂ ਮੈਂ ਅਲੱਗ ਅਲੱਗ ਸਿਚੁਏਸ਼ਨਸ ਨੇ, ਹੈ ਨਾ, ਅਲੱਗ ਅਲੱਗ ਚੀਜ਼ਾਂ ਨੇ, ਮੈਂ ਉਹਨੂੰ ਕਿਵੇਂ ਹੈਂਡਲ ਕਰਨਾ, ਕਿਸ ਤਰ੍ਹਾਂ ਉਹਨਾਂ ਨੂੰ ਡੀਲ ਕਰਕੇ ਚੱਲਣਾ ਅੱਗੇ
0: ਜੀ,
1: ਤੇ ਕਿਸ ਤਰ੍ਹਾਂ ਫਿਰ ਉਹ ਸੰਘਰਸ਼ ਦੇ ਨਾਲ ਨਾਲ ਹੌਲੀ ਹੌਲੀ ਸਿੱਖ ਜਾਂਦਾ ਕਿ ਹਾਂ ਸ਼ਾਇਦ ਉਹਨੂੰ ਫਿਰ ਕੋਈ ਵੀ ਚੀਜ਼ ਮੁਸ਼ਕਲ ਲੱਗਦੀ ਨਹੀਂ ਹੈ
0: ਜੀ,
1: ਕਿਉਂਕਿ ਉਹ ਹਰ ਚੀਜ਼ ਨਾਲ ਕਹਿ ਲਓ ਵੀ ਡੀਲ ਕਰਨਾ ਸਿੱਖ ਜਾਂਦੇ ਨੇ,
0: ਜੀ
1: ਤਾਂ ਇਸ ਤਰ੍ਹਾਂ ਉਹਨਾਂ ਨੂੰ ਕੋਈ ਵੀ ਚੀਜ਼ ਮੁਸ਼ਕਲ ਲੱਗਦੀ ਨਹੀਂ ਹੈ। ਬਸ ਉਹੀ ਹੈ ਕਿ ਤੁਹਾਨੂੰ ਇੱਕ ਚਾਹੀਦਾ ਵੀ ਤੁਹਾਡਾ ਦਿਲ ਪੱਕਾ ਹੋਣਾ ਚਾਹੀਦਾ ਵੀ ਮੇਰੇ ਕਿਹੜੇ ਟੀਚੇ ਵੱਲ ਜਾਣਾ, ਤਾਂ ਇਹ ਤੁਹਾਡਾ ਦਿਲ ਪੱਕਾ ਹੋਣਾ ਬਹੁਤ ਜ਼ਰੂਰੀ ਹੈ।
0: ਤਾਂ ਕਈ ਵਾਰ ਇਹ ਵੀ ਹੁੰਦਾ ਕਿ ਅਸੀਂ ਦੇਖਦੇ ਹਾਂ ਕਿ ਜਦੋਂ 2 ਜਾਂ 4 ਜਾਂ 6 ਵਾਰ ਜਦੋਂ ਬੱਚਾ ਕੋਈ ਵੀ ਐਗਜ਼ਾਮ ਨਾ ਕਲੀਅਰ ਹੋਵੇ ਤਾਂ ਉਹ ਹਾਰ ਮੰਨ ਕੇ ਨਾ ਐਗਜ਼ਾਮ ਬੰਦ ਕਰ ਦਿੰਦਾ। ਤਾਂ ਮੈਨੂੰ ਐਂ ਲੱਗਦਾ ਇੱਕ ਵਾਰ ਨਾ ਮੈਂ ਇੱਕ ਫੋਟੋ ਆਈ ਸੀ, ਫੋਟੋ ਦੇਖੀ ਸੀ, ਉਸਦੇ ਵਿੱਚ ਲਿਖਿਆ ਦੇਖਿਆ ਸੀਗਾ ਕਿ

0: ਨੂੰ ਇੱਕ ਦਿਨ ਕਾਮਯਾਬੀ ਜ਼ਰੂਰ ਮਿਲਦੀ ਹੈ, ਅਤੇ ਕੋਸ਼ਿਸ਼ ਮੇਰਾ ਇਹ ਹਮੇਸ਼ਾ ਇਹ ਰੱਖੋ ਕਿ ਕਦੇ ਕਿਸੇ ਦਾ ਮਾੜਾ ਨਾ ਸੋਚੋ, ਕਿਉਂਕਿ ਅਸੀਂ ਬਹੁਤੀ ਵਾਰੀ ਸੋਚਦੇ ਹਾਂ ਕਿ ਜੇ ਮੰਨ ਲਓ ਕਿਸੇ ਬੰਦੇ ਕੋਲ ਆਪਣੀ ਜਿੰਨੀ ਹੀ ਸਕਿੱਲਸ ਨੇ, ਹੈ ਨਾ, ਅਤੇ ਆਪਾਂ ਇਹ ਸੋਚਦੇ ਹਾਂ ਕਿ ਉਹ ਅੱਗੇ ਨਹੀਂ ਜਾਣਾ ਚਾਹੀਦਾ ਜਾਂ ਉਹ ਮੇਰੇ ਤੋਂ ਅੱਗੇ ਕਿਉਂ ਲੰਘ ਗਿਆ। ਜਿਵੇਂ ਕਹਿੰਦੇ ਨਾ, ਤੁਸੀਂ ਨਕਾਰਾਤਮਕ ਸੋਚ ਰੱਖੋ ਤੁਹਾਡੇ ਨਾਲ ਨੈਗੇਟਿਵ ਹੀ ਹੋਊਗਾ, ਇਸ ਤੋਂ ਚੰਗੀ ਗੱਲ ਹੈ ਦੂਜਿਆਂ ਦਾ ਵੀ ਭਲਾ ਸੋਚੋ, ਤਾਂ ਇਸ ਨਾਲ ਤੁਹਾਡੀ ਵੀ ਜ਼ਿੰਦਗੀ ਚੰਗੀ ਹੋਏਗੀ, ਹੋ ਸਕਦਾ ਤੁਸੀਂ ਉਹਦੇ ਲਈ ਵੀ ਇੱਕ ਉਦਾਹਰਨ ਬਣ ਸਕਦੇ।
1: ਮੈਂ ਇੱਕ ਗੱਲ ਇੱਕ ਹੋਰ ਚੀਜ਼ ਐਡ ਕਰਨਾ ਚਾਹਾਂਗਾ ਇਸ ਵਿੱਚ ਕਿ ਜੇ ਕੋਈ ਵਿਅਕਤੀ ਜੇ ਸੋਚਦਾ ਹੈ, ਵੈਸੇ ਗਲਤ ਹੈ, ਤੇ ਜੇ ਇੱਕ ਚੀਜ਼ ਹੋਰ ਦੇਖੀਏ ਕਿ ਤੁਸੀਂ ਕਿਸੇ ਨੂੰ ਗਾਈਡ ਕਰੋਗੇ ਜਾਂ ਕਿਸੇ ਨੂੰ ਚੀਜ਼ ਸਮਝਾਓਗੇ ਸਿਖਾਓਗੇ, ਸ਼ਾਇਦ ਤੁਹਾਡੀ ਨੌਲੇਜ ਇਸ ਤੋਂ ਜ਼ਿਆਦਾ ਵਾਧਾ ਹੋ ਰਿਹਾ।
0: ਜਿਵੇਂ ਕਹਿ ਰਹੇ ਕਿ ਤੁਸੀਂ ਸ਼ਾਇਦ ਉਹਦੇ ਲਈ ਉਦਾਹਰਨ ਬਣ ਰਹੇ ਹੋ, ਉਹ ਕੱਲ ਨੂੰ ਕੋਈ ਚੀਜ਼ ਹਾਸਲ ਕਰੇਗਾ ਉਹ ਤੁਹਾਨੂੰ ਯਾਦ ਕਰੇਗਾ,
1: ਤੁਹਾਨੂੰ ਇੱਕ ਨਵੇਂ ਨਵੇਂ ਚੈਲੰਜਸ ਮਿਲਣਗੇ ਕਿ ਜਿਹੜੇ ਇਹ ਚੈਲੰਜ ਵੀ ਸੋਚੇ ਨਹੀਂ ਹੋਣੇ, ਉਹ ਚੈਲੰਜਸ ਵੀ ਤੁਸੀਂ ਅਕਸੈਪਟ ਕਰੋਗੇ ਕਿ ਹਾਂ ਯਾਰ ਇਹ ਚੀਜ਼ ਤਾਂ ਨਹੀਂ ਸੀਗੀ।
0: ਉਹੀ ਹਿੰਮਤ ਵੱਧਦੀ ਹੈ, ਉਹੀ ਹੁੰਦਾ ਨਾ ਜਿਵੇਂ ਕਹਿੰਦੇ ਵੀ ਨੇ ਗਰੁੱਪ ਸਟੱਡੀ ਕਰੋ, ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ, ਇਸੇ ਤਰ੍ਹਾਂ ਆਪਣਾ ਗਿਆਨ ਦੂਜਿਆਂ ਨਾਲ ਸਾਂਝਾ ਜ਼ਰੂਰ ਕਰਨਾ ਚਾਹੀਦਾ ਜੀ।
1: ਅਤੇ ਜੋ ਟੋਪਿਕ ਚੱਲਦਾ ਸੀਗਾ ਜੀ, ਜੀਵਨ ਸੰਘਰਸ਼ ਦੇ ਜਿੱਤ, ਇਸਦੇ ਬਾਰੇ ਫਿਰ ਤੋਂ ਵਿਚਾਰ ਕਰਾਂਗੇ, ਅਤੇ ਇੱਕ ਛੋਟਾ ਜਿਹਾ ਲੈਂਦੇ ਬ੍ਰੇਕ, ਇੱਕ ਲੈਂਦੇ ਸੁਣਦੇ ਹਾਂ ਗੀਤ
0: ਜੀ।

0: AIR@90 ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਗੱਲਾਂ ਚੋਂ ਗੱਲ, ਅਤੇ ਜਿਵੇਂ ਅਸੀਂ ਗੱਲ ਕਰ ਰਹੇ ਸੀ ਕਿ ਸਮਾਂ ਅਤੇ ਸੰਘਰਸ਼ ਬਾਰੇ
1: ਜੀ
0: ਜੀ, ਅਤੇ ਉਸੇ ਬਾਰੇ ਗੱਲ ਦੱਸ ਰਹੇ ਸੀਗੇ ਕਿ ਜਿਹੜਾ ਸੰਘਰਸ਼ ਆ ਹਰ ਕਿਸੇ ਦੀ ਜ਼ਿੰਦਗੀ 'ਚ ਹੁੰਦਾ ਹੀ ਹੈ
1: ਜੀ,
0: ਅਤੇ ਸਮੇਂ ਨਾਲ ਹੌਲੀ ਹੌਲੀ ਬੰਦਾ ਉਹਦੇ ਨਾਲ ਡੀਲ ਕਰਨਾ ਸਿੱਖ ਜਾਂਦਾ ਜੀ।
1: ਹਰ ਕਿਸੇ ਦੀ ਜ਼ਿੰਦਗੀ ਦਾ ਸੰਘਰਸ਼ ਅਲੱਗ ਅਲੱਗ ਹੈ ਜੀ, ਜਿਵੇਂ ਸਟੂਡੈਂਟ ਦੀ ਅਲੱਗ ਹੈ, ਇੱਕ ਵਿਆਹੇ ਬੰਦੇ ਲਈ ਅਲੱਗ ਹੈ, ਇੱਕ ਕੰਮ ਕਰਨ ਵਾਲੇ ਬੰਦੇ ਲਈ ਅਲੱਗ ਹੈ, ਇੱਕ ਰੋਗੀ ਦੇ ਲਈ ਅਲੱਗ ਹੈ, ਤਾਂ ਹਰ ਤਰ੍ਹਾਂ ਦਾ ਇੱਕ ਸੰਘਰਸ਼ ਤਾਂ ਸੰਘਰਸ਼ ਹੀ ਹੈ
0: ਜੀ ਜੀ,
1: ਅਤੇ ਹਰ ਬੰਦੇ ਲਈ ਅਲੱਗ ਅਲੱਗ ਤਰ੍ਹਾਂ ਦਾ ਸੰਘਰਸ਼ ਹੁੰਦਾ ਹੈ। ਉਹ ਕਹਿੰਦਾ ਕਿ ਮੈਂ ਕੀ ਅਚੀਵ ਕਰਨਾ
0: ਜੀ, ਉਹ ਇਹ ਮਾਨਸਿਕ ਤਣਾਅ ਹਰ ਕਿਸੇ ਦਾ ਥੋੜ੍ਹਾ ਅਲੱਗ ਅਲੱਗ ਹੈ ਜੀ।
1: ਅਤੇ ਇਸ ਦੇ ਨਾਲ ਹੀ ਇੱਕ ਇਹ ਵੀ ਦੇਖਿਆ ਗਿਆ ਕਿ ਕੁਝ ਲੋਕ ਜੋ ਸੰਘਰਸ਼ ਕਰਦੇ ਆ ਜਾਂ ਕੁਝ ਵੀ ਪ੍ਰੋਬਲਮ ਜੀਵਨ ਦੇ ਵਿੱਚ ਆਉਂਦੇ ਆ, ਬੜੀ ਜਲਦੀ ਆਪਣੇ ਨੂੰ ਹਾਰ ਮੰਨ ਲੈਂਦੇ ਆ, ਤਾਂ ਕਈ ਇਕੱਲਾਪਣ ਦੇ ਸ਼ਿਕਾਰ ਹੋ ਜਾਂਦੇ ਆ, ਤਾਂ ਡਿਪਰੈਸ਼ਨ ਦੇ ਸ਼ਿਕਾਰ ਵੀ ਹੋ ਜਾਂਦੇ ਆ, ਆਪਣੇ ਰੋਗ ਮਤਲਬ ਬਿਮਾਰੀਆਂ ਲਾ ਬੈਠਦੇ ਆ, ਤਾਂ ਉਹਨਾਂ ਨਾਲ ਵੀ ਸਾਨੂੰ ਇੱਕ ਹਮਦਰਦੀ ਜਤਾਉਣੀ ਚਾਹੀਦੀ ਹੈ
0: ਜੀ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਹਾਨੂੰ ਲੱਗੇ ਵੀ ਇਹ ਬੰਦਾ ਪਹਿਲਾਂ ਜ਼ਿਆਦਾ ਬੋਲਦਾ ਸੀ ਹੁਣ ਘੱਟ ਬੋਲਦਾ, ਜਾਂ ਤੁਹਾਨੂੰ ਵੈਸੇ ਹੀ ਲੱਗਦਾ ਕਿ ਤੁਹਾਡੀ ਕੋਈ ਕਲਾਸ 'ਚ ਹੋਵੇ, ਕੋਈ ਤੁਹਾਡਾ ਜੇ ਤੁਸੀਂ ਕੰਮ ਕਰਦੇ ਉੱਥੇ ਕੋਈ ਬੰਦਾ ਹੋਵੇ ਵੀ ਇਹ ਘੱਟ ਬੋਲਦਾ, ਤਾਂ ਤੁਸੀਂ ਜ਼ਰੂਰ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ। ਹੋ ਸਕਦਾ ਕਈ ਲੋਕ ਐਸਾ ਲੋਕ ਤਲਾਸ਼ਦੇ ਨੇ ਕਿ ਸ਼ਾਇਦ ਜੋ ਕੋਈ ਸਾਡੀ ਗੱਲ ਸੁਣ ਸਕੇ, ਕਿਉਂਕਿ ਹਰ ਕੋਈ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਜੇ ਆਪਾਂ ਕਿਸੇ ਨੂੰ ਕੋਈ ਗੱਲ ਦੱਸਦੇ ਹਾਂ ਉਹ ਆਪਾਂ ਜੱਜ ਕਰਨ ਲੱਗ ਜਾਂਦੇ ਨੇ। ਜਦੋਂ ਆਪਾਂ ਕਿਸੇ ਨੂੰ ਵੈਸੇ ਤਾਂ ਉਹ ਪਹਿਲਾਂ ਬਹੁਤ ਹਮਦਰਦੀ ਦਿਖਾਉਣਗੇ ਵੀ ਹਾਂ ਤੂੰ ਮੈਨੂੰ ਗੱਲ ਦੱਸ, ਜਦੋਂ ਆਪਾਂ ਉਹਨਾਂ ਨੂੰ ਗੱਲ ਦੱਸਦੇ ਹਾਂ ਫਿਰ ਆਪਣਾ ਮਜ਼ਾਕ ਵੀ ਕਦੇ ਕਦੇ ਉਡਾਉਣ ਲੱਗ ਜਾਂਦੇ, ਲੈ ਇੰਨੀ ਕੁ ਗੱਲ ਹੈ, ਇੰਨੀ ਕੁ ਗੱਲ 'ਤੇ ਤੂੰ ਇੰਨਾ ਸੋਚੀ ਜਾਂਦਾ, ਫਿਰ ਉਹ ਚੀਜ਼ ਕਦੇ ਕਦੇ ਬੰਦੇ ਨੂੰ ਫਿਰ ਹੋਰ ਤੰਗ ਕਰਦੀ ਹੈ, ਫਿਰ ਉਹ ਹੋਰ ਇਸ ਚੀਜ਼ਾਂ ਦਾ ਸ਼ਿਕਾਰ ਹੋ ਜਾਂਦਾ, ਡਿਪਰੈਸ਼ਨ ਸਟ੍ਰੈਸ ਦਾ ਜੀ।
1: ਇੱਕ ਮੈਂ ਇੱਕ ਲੈਸਨ ਵੀ ਪੜ੍ਹਿਆ ਸੀਗਾ ਕਿ ਅੱਜ ਕੱਲ੍ਹ ਜੋ ਸੋਸ਼ਲ ਮੀਡੀਆ ਦਾ ਟਾਈਮ ਹੈ ਨਾ, ਉਹਦੇ ਨਾਲ ਇਹ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਕਿ ਜਿਵੇਂ ਗੱਲਬਾਤ ਕਰਨੀ ਜਾਂ ਹੱਸਣਾ
0: ਜੀ।
1: ਕਹਿੰਦੇ ਸੀ ਕਿ ਪਹਿਲੇ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਨਾ ਲੋਕ ਆਪਣਾ ਵਿਚਾਰ ਵਟਾਂਦਰ ਆਪਣੀ ਗੱਲ ਦਿਲ ਦੀ ਗੱਲ ਸਾਂਝੇ ਕਰਦੇ ਸੀ, ਪਰ ਹੁਣ ਉਹ ਅਲੋਪ ਹੋ ਗਈਆਂ ਗੱਲਾਂ, ਹੁਣ ਘੁੱਟਣ ਜਿਹੀ ਮਹਿਸੂਸ ਹੋਣ ਲੱਗ ਗਈ, ਕੋਈ ਕਹਿੰਦਾ ਕਿ ਮੈਂ ਆਪਣੇ ਘਰ ਦੀ ਜਾਂ ਆਪਣੀ ਦਿਲ ਦੀ ਗੱਲ ਨਾ ਸ਼ੇਅਰ ਕਰਾਂ।
0: ਉਹ ਇਸੇ ਕਰਕੇ ਹੋਗਾ, ਤਾਂ ਹੀ ਕਰਕੇ ਅੱਜ ਕੱਲ੍ਹ ਦੇਖੋ ਗੱਲਾਂ ਨਹੀਂ ਹੋ ਰਹੀਆਂ। ਪਹਿਲਾਂ ਹੁੰਦਾ ਸੀ ਵੀ ਘਰ ਦੇ ਮਿਲ ਜੁਲ ਕੇ ਖਾਣਾ ਖਾਂਦੇ ਸੀ, ਤਾਂ ਉਦੋਂ ਰਾਤ ਰਾਤ ਨੂੰ ਕੀ ਹੁੰਦਾ ਸੀ ਆਪਸ 'ਚ ਗੱਲਾਂ ਬਾਤਾਂ ਕਰਦੇ ਸੀ ਵੀ ਅੱਜ ਕੀ ਹੋਇਆ ਜਾਂ ਕੀ ਕੁਛ ਮੈਂ ਕੀਤਾ, ਉਦੋਂ ਉਹਨਾਂ ਦੇ ਆਪਸ 'ਚ ਗੱਲਾਂ ਸ਼ੇਅਰ ਕਰਦੇ ਸੀ। ਪਰ ਅੱਜ ਕੱਲ੍ਹ ਪਰਿਵਾਰਾਂ ਦੇ ਵਿੱਚ ਵੀ ਐਵੇਂ ਹੋ ਗਿਆ ਕਿ ਕੋਈ ਕਿਧਰੇ ਜਾ ਕੇ ਖਾਣਾ ਖਾਏਗਾ, ਕੋਈ ਕਿਧਰੇ ਜਾ ਕੇ ਖਾਣਾ ਖਾ ਰਿਹਾ, ਤਾਂ ਉਹ ਚੀਜ਼ ਹੁਣ ਨਹੀਂ ਰਹੀ ਹੈ। ਪਰ ਕੋਸ਼ਿਸ਼ ਜ਼ਰੂਰ ਕਰੀਏ ਕਿਉਂਕਿ ਹਰ ਕਿਸੇ ਨੂੰ ਜਿਹੜਾ ਹੈ ਕੋਈ ਨਾ ਕੋਈ ਜ਼ਰੂਰ ਚਾਹੀਦਾ ਹੁੰਦਾ ਜਿਸ ਨਾਲ ਉਹ ਗੱਲ ਕਰ ਸਕੇ, ਜਿਹੜਾ ਉਹਨੂੰ ਜੱਜ ਕੀਤੇ ਬਿਨਾਂ ਉਹਦੀ ਗੱਲ ਸੁਣ ਸਕੇ।
1: ਇਸ ਤੋਂ ਇਲਾਵਾ ਇੱਕ ਹੋਰ ਵੀ ਗੱਲ ਦੇਖੀਏ ਕਿ ਜਿਹੜਾ ਜ਼ਿੰਦਗੀ ਦੇ ਵਿੱਚ ਨਾ ਮੈਂ ਕੁਝ ਲੋਕਾਂ ਦੇ ਦੇਖਿਆ ਹਾਸਾ ਹੀ ਖਤਮ ਹੋ ਚੁੱਕਾ ਹੈ ਕਿ ਲੋਕ ਬਹੁਤ ਜ਼ਿਆਦਾ ਉਦਾਸ ਰਹਿਣ ਦੇ, ਤਾਂ ਇੱਕ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਜਿਹੜੇ ਹਾਸਾ ਹੈ ਨਾ ਇਹ ਸਾਡਾ ਜਿਹੜਾ ਖੂਨ ਨੂੰ ਤਾਂ ਵਧਾਉਂਦਾ ਹੀ ਹੈ, ਤਾਂ ਸਾਡਾ ਜਿਹੜਾ ਵਾਤਾਵਰਨ ਹੈ ਆਪਣੇ ਆਪ ਹੀ ਖੁਸ਼ ਨੁਮਾ ਹੋ ਜਾਂਦਾ।
0: ਇਹਦੀ ਗੱਲ ਇਹ ਹੁੰਦੀ ਹੈ, ਇਹ ਤਾਂ ਹੁੰਦਾ ਕਿਉਂਕਿ ਉਹ ਕੀ ਕਰਦੇ ਨੇ ਜੋ ਉਹਨਾਂ ਕੋਲ ਹੈਗਾ ਉਸ ਨਾਲ ਖੁਸ਼ ਨਹੀਂ ਹੁੰਦੇ
1: ਜੀ,
0: ਉਹ ਹਮੇਸ਼ਾ ਵੱਧ ਦੀ ਚਾਹ ਰੱਖਦੇ ਰਹਿੰਦੇ ਨੇ ਵੀ ਸ਼ਾਇਦ ਮੈਨੂੰ ਇਹ ਮਿਲ ਜੇ, ਸ਼ਾਇਦ ਮੈਨੂੰ ਉਹ ਮਿਲ ਜੇ, ਜਦਕਿ ਆਪਾਂ ਜੋ ਚੀਜ਼ ਸਾਡੇ ਕੋਲ ਹੈਗੀ ਉਹਦੇ 'ਚ ਖੁਸ਼ ਹੋਣ ਦੀ ਕੋਸ਼ਿਸ਼ ਨਹੀਂ ਕਰਦੇ। ਤੁਸੀਂ ਇਹ ਦੇਖੋ ਜੋ ਹੋ ਸਕਦਾ ਜਿਹੜੀ ਚੀਜ਼ ਸਾਡੇ ਕੋਲ ਹੈ ਕੋਈ ਉਹਦੀ ਵੀ ਉਮੀਦ ਕਰਦਾ ਹੋਵੇ ਵੀ ਕਾਸ਼ ਇਹ ਮੈਨੂੰ ਕਦੋਂ ਮਿਲੂਗੀ।
1: ਇਹਦੇ ਲਈ ਤਾਂ ਇਹ ਕਿ ਇੱਛਾਵਾਂ ਦਾ ਅੰਤ ਕਰਨਾ ਜ਼ਰੂਰ ਹੈ, ਕਿਉਂਕਿ ਇੱਛਾਵਾਂ ਜਿਹੜੀਆਂ ਨਾ ਉਹ ਬੇਮਿਸਾਲ ਉਹ ਹੈ, ਉਹ ਖਤਮ ਹੋਣ ਵਾਲੀਆਂ ਨਹੀਂ ਹਨ।
0: ਜੀ ਜੀ ਬਿਲਕੁਲ, ਉਹੀ ਹੈ ਕਿ ਬਸ ਇਹੀ ਕਹਿਣਾ ਚਾਹਾਂਗੇ ਕਿ ਸਮੇਂ ਅਤੇ ਸੰਘਰਸ਼ ਸਭ ਦੀ ਜ਼ਿੰਦਗੀ 'ਚ ਆਉਂਦੇ ਨੇ, ਪਰ ਆਪਣੇ ਆਪ ਨੂੰ ਜਿਹੜਾ ਹੈ ਸਕਾਰਾਤਮਕ ਰੱਖੋ, ਪੋਜ਼ਿਟਿਵ ਰੱਖੋ, ਅਤੇ ਆਪਣੀ ਜ਼ਿੰਦਗੀ ਵੀ ਖੁਸ਼ੀਆਂ ਨਾਲ ਭਰੋ, ਦੂਜਿਆਂ ਦੀ ਜ਼ਿੰਦਗੀ ਭਰਨ ਦੀ ਵੀ ਕੋਸ਼ਿਸ਼ ਕਰੋ।
1: ਮੈਨੂੰ ਲੱਗਦਾ ਕਿ ਇਸ ਟੌਪਿਕ 'ਤੇ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਸਮਾਂ ਲੱਗ ਸਕਦਾ ਹੈ।
0: ਜੀ ਜੀ ਬਿਲਕੁਲ,
1: ਸਮਾਂ ਸਾਨੂੰ ਜਵਾਬ ਦੇ ਰਿਹਾ ਅਤੇ ਸਮਾਂ ਕਹਿ ਰਿਹਾ ਕਿ ਇੱਕ ਗੀਤ ਸੁਣਾਇਆ ਜਾਵੇ।
0: ਜੀ ਜੀ ਬਿਲਕੁਲ,
1: ਅਤੇ ਆਓ ਵਿੱਚ ਵਿਚਾਲੇ ਆਪਾਂ ਇੱਕ ਗੀਤ ਸੁਣਦੇ ਹਾਂ ਜੀ।

0: ਜੀ ਤੇ ਇਸੇ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਗੱਲਾਂ ਚੋਂ ਗੱਲ ਖਤਮ ਕਰਨ ਦੀ ਮੈਨੂੰ ਆਨੰਦਿਤਾ ਸ਼ਰਮਾ ਨੂੰ
1: ਤੇ ਮੈਨੂੰ ਤੇਜਿੰਦਰ ਸਿੰਘ ਨੂੰ
0: ਦਿਓ ਇਜਾਜ਼ਤ
1: ਜੀ।

0: ਅੱਜ ਕਾ ਕਿਸਾਨ ਬਾਣੀ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਹਮੇ ਦੋਏ। ਮੈਂ ਹਾਂ ਤੁਹਾਡੀ ਗੈਲ ਕਰਮਜੀਤ ਕੌਰ, ਮੇਰੀ ਗੈਲ ਹੈ
1: ਜਸਪ੍ਰੀਤ ਕੌਰ।
0: ਜਸਪ੍ਰੀਤ, ਸਾਰੇ ਕਿਸਾਨ ਭੈਣਾਂ ਔਰ ਭਾਈਆਂ ਕਾ ਇਸ ਪ੍ਰੋਗਰਾਮ ਮਾ ਬਹੁਤ ਬਹੁਤ ਸਵਾਗਤ ਕਰਾਂ। ਉਮੀਦ ਕਰਾਂ ਸਾਰੇ ਠੀਕ ਠਾਕ ਹੋਣੇ ਹੈ। ਪ੍ਰੋਗਰਾਮ ਕਿਸਾਨ ਬਾਣੀ ਮਾ ਜਿਸ ਤਰ੍ਹਾਂ ਕਿ ਮਾਰੇ ਸਾਰੇ ਕਿਸਾਨ ਭਾਈ ਔਰ ਭੈਣਾਂ ਜਾਣਾ ਵੀ ਹਮੇ ਉਹਨਾਂ ਨੂੰ ਉਹਨਾਂ ਕੀ ਪਸੰਦ ਕੇ ਪੰਜਾਬੀ ਗੀਤ ਸੁਣਵਾਵਾਂ ਔਰ ਉਨਕੀ ਚਿੱਠੀਆਂ ਪਰ ਉਹ ਪ੍ਰੋਗਰਾਮ ਆਧਾਰਿਤ ਹੋਆ। ਬਹੁਤ ਸਾਰੀਆਂ ਚਿੱਠੀਆਂ ਜਸਪ੍ਰੀਤ ਮਾਰੇ ਪਾਸ ਪਹੁੰਚੀਆਂ, ਪੜ੍ਹਨੀਆਂ ਸ਼ੁਰੂ ਕਰਾਂ ਬਿਨਾਂ ਦੇਰ ਕਰੇ।
1: ਹਾਂ, ਚਿੱਠੀਆਂ ਪੜ੍ਹਨੇ ਤੋਂ ਪਹਿਲਾਂ ਹਾਲ ਚਾਲ ਉਮੀਦ ਕਰਾਂ ਮਾਰੇ ਸਾਰੇ ਸੁਣਨੇ ਵਾਲਿਆਂ ਕਾ ਹਾਲ ਚਾਲ ਬਹੁਤ ਵਧੀਆ ਹੋਏਗਾ। ਔਰ ਚਿੱਠੀ ਸ਼ਾਮਿਲ ਕਰ ਰਹੇ ਹਾਂ, ਕਨੇਰਾ ਮੁਹੱਲਾ ਪਟਿਆਲਾ ਤੋਂ ਪਹਿਲੀ ਚਿੱਠੀ ਆਈ ਹੈ। ਮੁਕੇਸ਼, ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਰਵੰਸ਼ ਬੱਤਾ ਹੋਰਾਂ ਕੀ।
0: ਗਾਉਂ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੇ ਵਿਨੋਦ ਕਾਠਪਾਲ, ਪ੍ਰਵੀਨ, ਹਨੀ, ਦੀਕਸ਼ਾ, ਜੰਨਤ ਔਰ ਤਿਲਕ ਕਾਠਪਾਲ।
1: ਜ਼ਿਲ੍ਹਾ ਕੈਥਲ ਦਾਬਾ ਚਾਬਾ ਤੇ ਨੰਦ ਲਾਲ ਟੇਲਰ, ਸ਼ਸ਼ੀ ਪਾਲ ਖਟਾਰੀਆ।
0: ਬਕਸਰ ਬਿਹਾਰ ਤੇ ਸ਼ਰਾਫੂਦੀਨ ਅੰਸਾਰੀ, ਫਾਤਮਾ ਖਾਤੂਨ ਅੰਸਾਰੀ। ਡੁਮਰਾਵ ਬਿਹਾਰ ਤੇ ਡਾਕਟਰ ਡਬਲਿਊ ਅੰਸਾਰੀ, ਡਾਕਟਰ ਸੋਨਮ ਅਦੀਬਾ ਔਰ ਦਾਨਿਸ਼ ਅੰਸਾਰੀ। ਸਾਰੀਮਪੁਰ ਬਕਸਰ ਤੇ ਰਾਜ ਐਸ ਡੀ ਅੰਸਾਰੀ, ਆਸਮਾ ਖਾਤੂਨ ਅੰਸਾਰੀ ਔਰ ਜੇਲ ਰੋਡ ਦਿੱਲੀ ਤੇ ਲਾਲ ਬਾਬੂ ਦੀਵਾਨਾ ਔਰ ਦਿਵਿਆ ਭਾਰਤੀ
1: ਜੀ। ਮੱਖੂ ਫਿਰੋਜ਼ਪੁਰ ਤੇ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਔਰ ਇਨਕੇ ਗੈਲ ਹੈ ਮੁਨੀਸ਼ ਬਜਾਜ। ਇਹਨਾਂ ਸਾਰਿਆਂ ਕੀ ਰਲੀ ਮਿਲੀ ਫਰਮਾਇਸ਼ ਪਰ ਪ੍ਰੋਗਰਾਮ ਆਓ ਪਹਿਲਾ ਗੀਤ ਸੁਣਾ, ਕੁਲਦੀਪ ਮਾਣਕਰ ਸਾਥੀਆਂ ਕਾ ਗਾਇਆ।

0: ਮੈਂ ਸੁਣ ਰਹੇ ਹਾਂ ਤੁਹਾਡੀ ਪਸੰਦ ਕੇ ਪੰਜਾਬੀ ਗੀਤ ਪ੍ਰੋਗਰਾਮ ਹੈ ਕਿਸਾਨ ਵਾਣੀ। ਅਗਲੀ ਚਿੱਠੀ ਮਾਰੇ ਪਾਸ ਪਹੁੰਚੀ ਹੈ ਚੱਕਲਾ ਬਾਜ਼ਾਰ ਸਮਾਣਾ ਤੇ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਹਸਮੁਖ ਲਾਲ ਜਿੰਦਲ ਔਰ ਇਨਕੇ ਪਰਿਵਾਰ ਕੀ
1: ਜੀ। ਦੌਲਤ ਬਾਗ ਮੁਰਾਦਾਬਾਦ ਤੇ ਅਗਲਾ ਖਾਤਾ ਆਇਆ ਮਾਰੇ ਪਾਸ, ਜਾਫਰ ਹੁਸੈਨ, ਨਈਮਾ ਬੇਗਮ, ਕਾਸਿਮ ਅਲੀ, ਨਦੀਮ ਔਰ ਜੁਨੈਦ ਅਬਾਸੀ,
0: ਸੈਕਟਰ 67 ਮੋਹਾਲੀ ਚੰਡੀਗੜ੍ਹ ਤੇ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਜਸਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ ਔਰ ਕਾਲਕਾ ਤੇ ਸ਼ੁਭ ਚੰਦਰ ਬਜਾਜ, ਬਿੱਟਾ ਬਜਾਜ ਔਰ ਸਾਹਿਲ ਹੋਰੀ।
1: ਪਿੰਡ ਖਾਨੇ ਕੀ ਢਾਬ ਮਲੋਟ ਤੇ ਅਗਲੀ ਚਿੱਠੀ, ਸ਼ਮਸ਼ੇਰ ਸਿੰਘ ਕੌਲਧਾਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਤਰਨਵੀਰ ਅਨਕੇ ਗੈਲ ਹੈ ਜੀ, ਮਨਰੀਤ ਕੌਰ।
0: ਆਓ ਸੁਣਾ ਇਹਨਾਂ ਸਾਰਿਆਂ ਕੀ ਰਲੀ ਮਿਲੀ ਫਰਮਾਇਸ਼ ਪਰ ਪ੍ਰੋਗਰਾਮ ਕਾ ਅਗਲਾ ਗੀਤ।

0: ਉਮੀਦ ਕਰਾਂ ਪ੍ਰੋਗਰਾਮ ਕਿਸਾਨ ਵੀਰੋ ਔਰ ਭੈਣੋ ਤੁਹਾਨੂੰ ਚੰਗਾ ਲੱਗਿਆ ਹੋਣਾ। ਔਰ ਜਾਂਦੇ ਜਾਂਦੇ ਦੱਸਦੇ ਵੀ ਇਸ ਪ੍ਰੋਗਰਾਮ ਸਹਿਯੋਗ ਰਹਾ ਰਣਬੀਰ ਸਿੰਘ ਰਾਣਾ ਕਾ ਔਰ ਪੇਸ਼ਕਸ਼ ਹੋਆ ਜੀ
1: ਸੁਕੀਨ ਮੁਹੰਮਦ ਹੋਰਾਂ ਕੀ।
0: ਇਸਕੇ ਗੈਲੇ ਅੱਜ ਕਾ ਪ੍ਰੋਗਰਾਮ ਕਿਸਾਨ ਵਾਣੀ ਖਤਮ ਕਰਨੇ ਕੀ ਮੈਨੂੰ ਕਰਮਜੀਤ ਕੌਰ ਨੂੰ
1: ਔਰ ਮੈਨੂੰ ਜਸਪ੍ਰੀਤ ਕੌਰ ਨੂੰ ਦਿਓ
0: ਇਜਾਜ਼ਤ। ਗੁੱਡੀ ਤੁਹਾ ਬਿਸਕੁਟ ਕਿੱਥੋਂ ਲਏ ਪੁੱਤ?
2: ਮੰਮੀ ਆ ਨਾ ਬਿੰਦਰ ਚਾਚੇ ਨੇ ਦਿੱਤੇ ਆ।
0: ਕਿਹੜਾ ਬਿੰਦਰ ਪੁੱਤ?
2: ਓਹੀ ਜਿਨ੍ਹਾਂ ਦਾ ਆਟੀ ਕੋਲ ਘਰ ਹੈ। ਓ ਮੰਮੀ ਉਹ ਤਾਂ ਮੈਨੂੰ ਇਹ ਵੀ ਕਹਿੰਦੇ ਸੀ ਵੀ ਤੂੰ ਕੱਲ ਨੂੰ ਵੀ ਆਈ, ਮੈਂ ਤੈਨੂੰ ਦਵਾਉਂਗਾ, ਫਿਰ ਆਪਾਂ ਬਾਦੀ ਚ ਖੇਡਣ ਜਾਵਾਂਗੇ।
0: ਅੱਛਾ ਬਿੰਦਰ, ਜਾਣਦੀ ਆ ਮੈਂ ਜੈਖਾਣੇ ਨੂੰ। ਉਰਿਆ ਪੁੱਤ ਮੈਂ ਤੈਨੂੰ ਇੱਕ ਗੱਲ ਦੱਸਾਂ।
2: ਹਾਂਜੀ ਮੰਮੀ, ਕੀ ਕਹਿੰਦੇ ਹੋ?
0: ਮੈਂ ਤਾਂ ਇਹ ਕਹਿੰਦੀ ਸੀ ਆਪਣੇ ਪੁੱਤ ਨੂੰ ਵੀ ਜੇ ਕੋਈ ਤੈਨੂੰ ਕੱਲੇ ਨੂੰ ਬਾਹਰ ਕਿਤੇ ਲੈ ਕੇ ਜਾਵੇ ਜਾਂ ਕੋਈ ਕੁਝ ਖਾਣ ਨੂੰ ਦਵੇ ਤਾਂ ਨਾ ਮੇਰੀ ਧੀ ਨੇ ਬਾਹਰ ਜਾਣਾ ਹੈ ਤੇ ਨਾ ਕੁਝ ਲੈ ਕੇ ਖਾਣਾ ਪੁੱਤ।
2: ਠੀਕ ਹੈ ਮੰਮਾ, ਮੈਂ ਅੱਗੇ ਤੋਂ ਨਹੀਂ ਖਾਂਦੀ, ਪਰ ਆ ਵਾਲੇ ਤਾਂ ਖਾ ਲਾ ਹੁਣ ਮੈਂ।
0: ਹਾਂ ਹਾਂ ਹੁਣ ਤਾਂ ਤੂੰ ਖਾ ਲੈ। ਗੁੱਡੀ ਇੱਕ ਗੱਲ ਹੋਰ ਦੱਸਾਂ ਪੁੱਤ, ਜੇ ਕੋਈ ਤੇਰੇ ਮੂੰਹ ਨੂੰ ਹੱਥ ਲਾਵੇ ਜਾਂ ਤੈਨੂੰ ਧੱਕੇ ਤੋਂ ਗੋਡੀ ਚੱਕੇ ਜਾਂ ਜੇ ਕੋਈ ਤੇਰੀਆਂ ਲੱਤਾਂ ਤੇ ਹੱਥ ਲਾਵੇ ਇਹ ਬਹੁਤ ਬੁਰੀ ਗੱਲ ਹੁੰਦੀ ਹੈ। ਜੇ ਤੈਨੂੰ ਕਦੇ ਐ ਲੱਗਿਆ ਨਾ ਤਾਂ ਮੇਰੀ ਧੀ ਸਭ ਤੋਂ ਪਹਿਲਾਂ ਆ ਕੇ ਮੰਮੀ ਨੂੰ ਜ਼ਰੂਰ ਦੱਸੂਗੀ।
2: ਹਾਂ ਮੰਮੀ ਮੈਂ ਤੁਹਾਨੂੰ ਜ਼ਰੂਰ ਦੱਸੂਗੀ।
0: ਤੇ ਤੁਸੀਂ ਵੀ ਸਾਰੇ ਆਪਣੇ ਬੱਚਿਆਂ ਨੂੰ ਚੰਗੀ ਤੇ ਮਾੜੀ ਛੋਹ ਦੇ ਬਾਰੇ 'ਚ ਜ਼ਰੂਰ ਦੱਸੋ, ਇਹ ਤੁਹਾਡੇ ਬੱਚੇ ਦੀ ਸਰੀਰਕ ਤੇ ਮਾਨਸਿਕ ਸੁਰੱਖਿਆ ਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ।

ਹੁਣ ਤੋਂ ਕੁਝ ਦੇਰ ਬਾਅਦ ਤੁਸੀਂ ਸੁਣੋਗੇ ਦੇਸ਼ ਭਗਤੀ ਦੇ ਗੀਤ, ਏਕ ਭਾਰਤ ਸ਼੍ਰੇਸ਼ਠ ਭਾਰਤ ਅਤੇ ਇੱਕ ਦੇਸ਼ ਭਗਤੀ ਦਾ ਗੀਤ, ਅਤੇ ਸ਼ਾਮ 6:30 ਵਜੇ ਤੁਸੀਂ ਸੁਣੋਗੇ ICC ਮਹਿਲਾ T20 ਵਿਸ਼ਵ ਕੱਪ 2026 ਮੈਚ ਦਾ ਸਿੱਧਾ ਪ੍ਰਸਾਰਣ, ਜਿਹੜਾ ਕਿ ਲੰਡਨ ਦੇ ਲਾਰਡ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੋਵੇਗਾ। 2.5 ਮੈਗਾ ਹਰਟਸ 'ਤੇ ਤੁਸੀਂ ਸਿੱਧਾ ਪ੍ਰਸਾਰਣ ਸੁਣੋਗੇ ਅਤੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਪ੍ਰਸਾਰਣ ਤੁਸੀਂ ਨਿਊਜ਼ ਔਨ AIR ਐਪ 'ਤੇ ਸੁਣੋਗੇ।

ਸ਼ਾਮ 6:30 ਵਜੇ ਤੁਸੀਂ ਸੁਣੋਗੇ ਨਿਊਜ਼ ਔਨ ਏਅਰ ਐਪ 'ਤੇ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਵਿਬ ਕਿਓਰ, ਅਤੇ ਸ਼ਾਮ ਨੂੰ 7:02 'ਤੇ ਤੁਸੀਂ ਸੁਣੋਗੇ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਬੰਦਗੀ।

ਸ਼ਾਮ 7:40 'ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਹਿੰਦੀ ਅਤੇ ਪੰਜਾਬੀ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ। ਇਸ ਪ੍ਰੋਗਰਾਮ ਵਿੱਚ ਤੁਸੀਂ ਫੋਨ ਕਾਲ ਰਾਹੀਂ ਆਪਣੀ ਫਰਮਾਇਸ਼ ਸਾਨੂੰ ਭੇਜ ਸਕਦੇ ਹੋ ਅਤੇ ਰਾਤ 8 ਵਜੇ ਤੁਸੀਂ ਸੁਣੋਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਮਨ ਕੀ ਬਾਤ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਪੰਜਾਬੀ ਭਾਸ਼ਾ ਵਿੱਚ।

ਰਾਤ ਪੌਣੇ 9 ਵਜੇ ਸਮਾਚਾਰ ਸੰਧਿਆ ਸ਼ਾਇਦ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ, ਅਤੇ ਠੀਕ ਰਾਤ 9 ਵਜੇ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

ਰਾਤ 10:02 'ਤੇ ਲੈ ਕੇ ਹਾਜ਼ਰ ਹੋਵਾਂਗੇ ਪੰਜਾਬੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਪੰਜਾਬੀ ਤੜਕਾ ਦਾ, ਅਤੇ ਰਾਤ 10:30 ਤੁਸੀਂ ਆਨੰਦ ਮਾਣੋਗੇ ਪੁਰਾਣੇ ਫਿਲਮੀ ਹਿੰਦੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਰਜਨੀਗੰਧਾ ਦਾ।

ਰਾਤ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ, ਅਤੇ 11 ਵਜ ਕੇ 5 ਮਿੰਟ 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਸਮਾਚਾਰ, ਅਤੇ ਰਾਤ 11 ਵਜ ਕੇ 10 ਮਿੰਟ 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਵੇਗੀ।

0: ਰਾਣੋ, ਮੈਂ ਆਪਣੇ ਪੁੱਤ ਨੂੰ ਨਵੀਂ ਸਾਈਕਲ ਲਿਆ ਕੇ ਦਿੱਤੀ ਹੈ। ਪੂਰਾ 3000 ਰੁਪਿਆ ਲਗਾਇਆ। ਜਾ ਲੈ ਜਾ ਮੇਰਾ ਪੁੱਤ, ਚਲਾ ਲੈ ਸੜਕ ਤੇ।
1: ਚਲ ਬਹੁਤ ਵਧੀਆ ਕੀਤਾ ਭੈਣੇ, ਬਹੁਤ ਬਹੁਤ ਵਧਾਈਆਂ ਹੋਣ। ਪਰ ਤੂੰ ਇੰਨੇ ਛੋਟੇ ਜਵਾਕ ਨੂੰ ਸਾਈਕਲ ਲੈ ਕੇ ਸੜਕ ਤੇ ਕਿਉਂ ਭੇਜਦਾ?
0: ਲੈ ਫੇਰ ਕੀ ਹੋ ਗਿਆ ਭੈਣੇ, ਆ ਘਰ ਦੇ ਸਾਹਮਣੇ ਤਾਂ ਸੜਕ ਹੈ।
1: ਪਰ ਤੇਰੇ ਘਰ ਦੇ ਸਾਹਮਣੇ ਮੇਨ ਰੋਡ ਹੈ। ਰੱਬ ਨਾ ਕਰੇ ਜੇ ਕਦੇ ਤੇਜ਼ ਸਪੀਡ ਚ ਆ ਰਿਹਾ ਕੋਈ ਵਾਹਨ ਤੇਰੇ ਜਵਾਕ ਚ ਵੱਜੇ ਤਾਂ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਯਾਦ ਰੱਖੋ, ਆਪਣੇ ਛੋਟੇ ਬੱਚਿਆਂ ਨੂੰ ਸੜਕ ਤੇ ਇਕੱਲੇ ਨਾ ਜਾਣ ਦਿਓ।

0: ਤੁਹਾਡੇ ਬੱਚੇ ਤੇ ਰਾਹਗੀਰਾਂ ਦੋਵਾਂ ਦੀ ਜਾਨ ਨੂੰ ਜੋਖਿਮ ਚ ਪਾ ਸਕਦਾ ਹੈ।
1: ਸੜਕ ਸੁਰੱਖਿਆ ਜੀਵਨ ਦੀ ਰੱਖਿਆ।
2: FM ਬੈਂਡ 6.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸ਼ਾਮ ਦੇ ਠੀਕ 6:20 ਹੋ ਰਹੇ ਨੇ ਅਤੇ ਹੁਣ ਵੇਲਾ ਹੋ ਗਿਆ ਹੈ ਪੰਜਾਬੀ ਵਿੱਚ ਖਬਰਾਂ ਦਾ, ਜੋ ਕਿ ਤੁਸੀਂ ਸੁਣੋਗੇ ਸਾਡੇ ਜਲੰਧਰ ਕੇਂਦਰ ਤੋਂ। ਇਸ ਲਈ ਕਰੋ ਕੁਝ ਪਲ ਇੰਤਜ਼ਾਰ।

0: पापा कॉलेज की फीस ज्यादा है।
1: बेटा
2: याद है बोनस से कुछ पैसे असि किसी होर खाते विच रखे सन।
1: दो साल तो खाते विच कोई लेन देन नहीं होया है। हो सकता है इनऑपरेटिव हो गया होवे।
3: ता हुण बैंक जाओ जा वीडियो केवाईसी राही केवाईसी अपडेट करवाओ। खाता होवेगा एक्टिव बिल्कुल मुफ्त। चलो
2: किथे
3: एडमिशन लेन ली खाता होया एक्टिव।
4: आरबीआई कहंदा है
5: जानकार बनो सुचेत रहो।
6: नमस्कार ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਕਿਹਾ ਭਾਰਤ ਨੇ ਸਵਦੇਸ਼ੀ ਤੌਰ ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ 'ਚ ਇੱਕ ਵੱਡੀ ਸਫਲਤਾ ਹਾਸਲ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੱਲ੍ਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ ਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕੀ ਮੰਦਿਰ ਨੇੜੇ ਮਾਤਾ ਸੀਤਾ ਤੇ ਲਵਕੁਸ਼ ਦਾ ਮੰਦਿਰ ਬਣਾਉਣ ਦਾ ਐਲਾਨ। ਅੱਜ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਦਿਵਸ ਮੌਕੇ ਸੂਬੇ ਭਰ ਵਿੱਚ 3 ਦਿਨਾਂ ਪਲਸ ਪੋਲੀਓ ਮੁਹਿੰਮ ਦਾ ਆਗਾਜ਼ ਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਸ਼ਾਮੀ 7 ਵਜੇ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੈ ਕਿ ਭਾਰਤ ਨੇ ਜੂਨ ਵਿਚ ਸਵਦੇਸ਼ੀ ਤੌਰ ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ 'ਚ ਇਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਅੱਜ ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਵਿਚ ਇਸ ਸਮੇਂ 40 ਹੋਰ ਅਜਿਹੇ ਜਹਾਜ਼ ਬਣਾਏ ਜਾ ਰਹੇ ਨੇ। ਸ੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਸੂਖਮ ਛੋਟੇ ਤੇ ਦਰਮਿਆਨੇ ਉੱਦਮਾਂ ਅਤੇ ਏਅਰੋਸਪੇਸ ਖੇਤਰਾਂ ਨੂੰ ਉਤਸ਼ਾਹ ਮਿਲ ਰਿਹਾ ਤੇ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਨੇ ਤੇ ਇਕ ਆਤਮ ਨਿਰਭਰ ਭਾਰਤ ਦਾ ਸੰਕਲਪ ਹੋਰ ਮਜ਼ਬੂਤ ਹੋ ਰਿਹਾ।
7: C-295 ਇਹ ਵਿਮਾਨ ਮੇਡ ਇਨ ਇੰਡੀਆ ਹੈ ਔਰ C-295 ਵਿਮਾਨ ਨੇ ਆਪਣੀ ਪਹਿਲੀ ਉਡਾਨ ਪੂਰੀ ਕੀ ਹੈ ਔਰ ਐਸੇ 40 ਵਿਮਾਨ ਭਾਰਤ ਮੇ ਹੀ ਬਣਾਏ ਜਾ ਰਹੇ ਹੈ। ਇਸਸੇ MSME ਔਰ ਏਅਰੋਸਪੇਸ ਸੈਕਟਰ ਕੋ ਨਈ ਸ਼ਕਤੀ ਮਿਲ ਰਹੀ ਹੈ। ਆਜ ਸਮੁੰਦਰ ਸੇ ਲੇਕਰ ਆਕਾਸ਼ ਤੱਕ ਹਮਾਰਾ ਭਾਰਤ ਅਧਿਕ ਸੁਰਕਸ਼ਿਤ ਔਰ ਆਤਮ ਨਿਰਭਰ ਬਣ ਰਹਾ ਹੈ।
6: ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਬਾਰੇ ਗੱਲ ਕੀਤੀ ਜਿਸ ਨੂੰ ਦੁਨੀਆ ਭਰ ਵਿਚ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਭਾਰਤ ਨੇ ਅਹਿਮਦਾਬਾਦ 'ਚ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 'ਚ 102 ਸੋਨੇ ਦੇ ਤਮਗਿਆਂ ਸਮੇਤ ਕੁੱਲ 114 ਤਮਗੇ ਜਿੱਤੇ ਜੋ ਤਮਗਿਆਂ ਦੀ ਸੂਚੀ 'ਚ ਸ਼ਿਖਰ ਤੇ ਰਿਹਾ। ਸ੍ਰੀ ਮੋਦੀ ਨੇ ਸਾਰੇ ਜੇਤੂ ਅਥਲੀਟਾਂ ਨੂੰ ਵਧਾਈ ਦਿੱਤੀ।
7: ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਦੀ ਵੀ ਬੜੀ ਚਰਚਾ ਹੋਈ। ਇਸ ਵਿੱਚ ਭਾਰਤ ਨੇ ਕੁੱਲ 114 ਪਦਕ ਜਿੱਤੇ, ਇਨਮੇ 102 ਗੋਲਡ ਮੈਡਲ ਵੀ ਸ਼ਾਮਿਲ ਹੈ। ਭਾਰਤ ਇਸ ਚੈਂਪੀਅਨਸ਼ਿਪ ਕੀ ਪਦਕ ਤਾਲਿਕਾ ਮੇਂ ਪਹਿਲੇ ਸਥਾਨ ਪਰ ਰਹਾ।
6: ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿਚ ਜਨਤਕ ਭਾਗੀਦਾਰੀ ਭਾਰਤ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ 'ਚ ਜੰਗ ਵਰਗੀ ਸਥਿਤੀ ਦੇ ਮੱਦੇਨਜ਼ਰ ਕੁਝ ਥਾਵਾਂ 'ਤੇ ਨਾਗਰਿਕਾਂ ਨੇ ਸੋਨੇ ਦੀ ਖਰੀਦਦਾਰੀ ਤੇ ਵਿਦੇਸ਼ ਯਾਤਰਾ ਨੂੰ ਅਸਥਾਈ ਤੌਰ 'ਤੇ ਮੁਲਤਵੀ ਕਰਕੇ ਇਕਜੁੱਟਤਾ ਦਾ ਪ੍ਰਦਰਸ਼ਨ ਕੀਤਾ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਨਵੀਆਂ ਤਕਨਾਲੋਜੀਆਂ ਲਈ ਤਿਆਰ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਚਰਚਾ ਕੀਤੀ। ਆਖਿਰ 'ਚ ਪਾਣੀ ਦੀ ਸੰਭਾਲ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੀਂਹ ਦੇ ਪਾਣੀ ਦੀ ਹਰ ਬੂੰਦ ਨੂੰ ਬਚਾਇਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕੈਚ ਦਾ ਰੇਨ ਮੁਹਿੰਮ ਵਿਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਰੇ ਮੰਤਰੀ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੱਲ੍ਹ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸਿੱਖ ਕੌਮ ਦੀ ਸਰਵਉੱਚ ਧਾਰਮਿਕ ਸੰਸਥਾ ਅੱਗੇ ਬੇਅਦਬੀ ਵਿਰੋਧੀ ਕਾਨੂੰਨ ਤੇ ਸੂਬਾ ਸਰਕਾਰ ਦਾ ਪੱਖ ਨਿਮਰਤਾ ਨਾਲ ਪੇਸ਼ ਕਰਨਗੇ।

0: ਇਹਨੂੰ ਤਾਂ ਬੁਲਾਇਆ ਨਹੀਂ ਗਿਆ ਜੀ। ਸਰਕਾਰ ਦਾ ਪੱਖ ਜਿਹੜਾ ਉਹ MLA ਸਾਹਿਬਾਨ ਤੇ ਕੈਬਨਿਟ ਮਿਨਿਸਟਰ ਰੱਖ ਕੇ ਆਉਣਗੇ, ਸਪੀਕਰ ਸਾਹਿਬ ਵੀ ਜਾਣਗੇ ਨਾਲ, ਤੇ ਜੋ ਵੀ ਉਹਨਾਂ ਵੱਲੋਂ ਕੋਈ ਸੁਝਾਅ ਹੋਊਗਾ ਜਾਂ ਕੁਛ SGPC ਵੱਲੋਂ ਜਾਂ ਅਕਾਲ ਤਖ਼ਤ ਸਾਹਿਬ ਵੱਲੋਂ ਉਹ ਉਹਤੇ ਵਿਚਾਰ ਵਟਾਂਦਰਾ ਕਰਾਂਗੇ।
1: ਇਹ ਗੱਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਤਲਬ ਕਰਕੇ ਸਪਸ਼ਟੀਕਰਨ ਮੰਗਣ ਤੋਂ ਬਾਅਦ ਆਈ ਹੈ ਕਿ ਸਿੱਖ ਧਾਰਮਿਕ ਮਾਮਲਿਆਂ ਨਾਲ ਸੰਬੰਧਿਤ ਇੱਕ ਕਾਨੂੰਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ਨੂੰ ਤਖ਼ਤ ਨਾਲ ਸਲਾਹ ਕੀਤੇ ਬਿਨਾਂ ਕਿਵੇਂ ਪਾਸ ਕੀਤਾ ਗਿਆ। ਅੱਜ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ਸਰਕਾਰ ਉਹਨਾਂ ਦੀ ਨਕਲ ਕਰਨ ਵਾਲੇ ਵਿਅਕਤੀ ਦੀ ਫਰਜ਼ੀ ਵੀਡੀਓ ਦੇ ਵੇਰਵੇ ਵੀ ਸੌਂਪੇਗੀ। ਇੱਕ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਜਲਦ ਹੀ ਜਥੇਦਾਰ ਨੂੰ ਇਹ ਦੱਸੇਗੀ ਕਿ ਕਿਵੇਂ ਉਹਨਾਂ ਦਾ ਅਕਸ ਖਰਾਬ ਕਰਨ ਲਈ ਇੱਕ ਫਰਜ਼ੀ ਵੀਡੀਓ ਵਿੱਚ ਉਹਨਾਂ ਦੀ ਨਕਲ ਉਤਾਰਨ ਵਾਲੇ ਵਿਅਕਤੀ ਦੀ ਵਰਤੋਂ ਕੀਤੀ ਗਈ। ਪੱਤਰ ਦੇ ਵੇਰਵਿਆਂ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ।
0: ਅਸੀਂ ਜਿਹੜੀ ਵੀਡੀਓ ਦੇ ਮਾਸਕ ਵਾਲਾ ਵੀਡੀਓ ਸੀਗਾ ਉਹਨੂੰ ਇੱਕ ਲੈਟਰ ਸਮੇਤ ਉਹ ਵੀਡੀਓ ਜਿਹੜੀ ਅਕਾਲ ਤਖ਼ਤ ਸਾਹਿਬ ਭੇਜਾਂਗੇ ਕਿ ਇਸ ਤਰ੍ਹਾਂ ਮਾਸਕ ਬਣ ਜਾਂਦੇ ਨੇ ਤੇ ਮਾਸਕ ਲਾ ਕੇ ਇੱਕ ਨਕਲੀ ਤੇ ਫਰਜ਼ੀ ਵੀਡੀਓ ਜਿਹੜੀ ਬਣਾਈ ਗਈ ਹੈ, ਇੱਕ ਆਪਣਾ ਲਿਖਤੀ ਰੂਪ ਦੇ ਵਿੱਚ ਪੱਖ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਭੇਜਾਂਗੇ।
1: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅੰਮ੍ਰਿਤਸਰ ਦੇ ਸੁਲਤਾਨਵਿੰਡ ਲਿੰਕ ਸੜਕ ਤੇ ਨਵੇਂ ਓਵਰਬ੍ਰਿਜ ਦਾ ਉਦਘਾਟਨ ਕੀਤਾ। ਉਨ੍ਹਾਂ ਆਖਿਆ ਕਿ ਇਸ ਓਵਰਬ੍ਰਿਜ ਦੇ ਚਾਲੂ ਹੋਣ ਨਾਲ ਸੁਲਤਾਨਵਿੰਡ ਲਿੰਕ ਸੜਕ ਤੇ ਜੰਕਸ਼ਨ ਉੱਤੇ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਆਵਾਜਾਈ ਹੋਰ ਸੁਚਾਰੂ ਹੋਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਜੀ ਦੇ ਮੰਦਰ ਨੇੜੇ ਮਾਤਾ ਸੀਤਾ ਤੇ ਲਵ ਕੁਸ਼ ਦਾ ਮੰਦਰ ਬਣਾਉਣ ਦਾ ਐਲਾਨ ਕੀਤੈ। ਅੱਜ ਅੰਮ੍ਰਿਤਸਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਆਖਿਆ ਕਿ ਅੰਮ੍ਰਿਤਸਰ ਹਰ ਧਰਮ ਦੇ ਲੋਕਾਂ ਲਈ ਦੁਨੀਆਂ ਦੀ ਸਭ ਤੋਂ ਪਵਿੱਤਰ ਧਰਤੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਜਿੱਥੇ ਦੁਨੀਆਂ ਭਰ ਤੋਂ ਹਰ ਧਰਮ ਦੇ ਲੋਕ ਸੀਸ ਨਿਵਾਉਣ ਆਉਂਦੇ ਨੇ ਤੇ ਉਹਨਾਂ ਨੂੰ ਇੱਥੇ ਆ ਕੇ ਸ਼ਾਂਤੀ ਤੇ ਸਕੂਨ ਮਿਲਦਾ। ਉਹਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਦੁਰਗਿਆਣਾ ਮੰਦਰ ਤੇ ਦੇਸ਼ ਭਗਤੀ ਦਾ ਪ੍ਰਤੀਕ ਜਲਿਆਂਵਾਲਾ ਬਾਗ ਤੇ ਵਾਹਗਾ ਬਾਰਡਰ ਹੈ। ਉਹਨਾਂ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਭਗਵਾਨ ਵਾਲਮੀਕਿ ਜੀ ਨੇ ਅੰਮ੍ਰਿਤਸਰ ਵਿੱਚ ਰਹਿੰਦਿਆਂ ਹੀ ਰਾਮਾਇਣ ਦੀ ਰਚਨਾ ਕੀਤੀ ਸੀ। ਸ੍ਰੀ ਕੇਜਰੀਵਾਲ ਨੇ ਭਗਵਾਨ ਵਾਲਮੀਕਿ ਜੀ ਮੰਦਰ ਨੇੜੇ ਬਿਲਕੁਲ ਨਾਲ ਲਵਕੁਸ਼ ਤੇ ਮਾਤਾ ਜਾਨਕੀ ਨੂੰ ਸਮਰਪਿਤ ਵਿਸ਼ਾਲ ਮੰਦਰ ਬਣਾਉਣ ਦਾ ਐਲਾਨ ਕੀਤਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਅੱਜ ਉੱਘੇ ਕਵੀ ਤੇ ਦਾਰਸ਼ਨਿਕ ਸੰਤ ਕਬੀਰ ਜੀ ਦੇ ਪ੍ਰਕਾਸ਼ ਪੁਰਬ ਦਿਕਸ਼ਾਂ ਪਹਿਲਾਂ ਸ਼ਰਧਾਂਜਲੀ ਭੇਟ ਕੀਤੀ ਹੈ। ਆਪਣੇ ਸੁਨੇਹੇ 'ਚ ਸਪੀਕਰ ਨੇ ਕਿਹਾ ਕਿ ਸੰਤ ਕਬੀਰ ਜੀ ਦੀਆਂ ਸਿੱਖਿਆਵਾਂ ਮੌਜੂਦਾ ਸਮੇਂ ਦੇ ਸੰਦਰਭ 'ਚ ਵੀ ਬਹੁਤ ਪ੍ਰਸੰਗਿਕ ਰਹਿਣਗੀਆਂ। ਉਹਨਾਂ ਕਿਹਾ ਕਿ ਕਬੀਰ ਜੀ ਨੇ ਜੀਵਨ ਭਰ ਸਮਾਜਿਕ ਬੁਰਾਈਆਂ, ਜਾਤ ਪਾਤ ਦੇ ਵਿੱਚ ਕੇ ਅਤੇ ਧਾਰਮਿਕ ਕੱਟੜਤਾ ਖਿਲਾਫ਼ ਲੜਾਈ ਲੜੀ। ਸ੍ਰੀ ਸੰਧਵਾ ਨੇ ਕਿਹਾ ਕਿ ਕਬੀਰ ਜੀ ਨੇ ਵਿਸ਼ਵ ਵਿਆਪੀ ਪਿਆਰ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਅਤੇ ਮਨੁੱਖਤਾ ਨੂੰ ਸਮਾਜਿਕ ਭੇਦਭਾਵ ਤੋਂ ਉੱਪਰ ਉੱਠਣ ਦੀ ਪ੍ਰੇਰਣਾ ਦਿੱਤੀ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਭਗਤ ਕਬੀਰ ਜੀ ਦੀ ਪਵਿੱਤਰ ਬਾਣੀ ਦਾ ਸ਼ਾਮਲ ਹੋਣਾ ਉਹਨਾਂ ਦੇ ਡੂੰਘੇ ਅਧਿਆਤਮਿਕ ਫਲਸਫੇ ਅਤੇ ਸਮਾਨਤਾਵਾਦੀ ਸਮਾਜ ਲਈ ਦ੍ਰਿਸ਼ਟੀਕੋਣ ਦਾ ਪ੍ਰਮਾਣ ਹੈ। ਅੱਜ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਦਿਵਸ ਮੌਕੇ ਸੂਬੇ ਭਰ ਵਿੱਚ 3 ਦਿਨਾਂ ਪਲਸ ਪੋਲੀਓ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਜਲੰਧਰ ਵਿੱਚ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 93,000 ਤੋਂ ਵੱਧ ਬੱਚਿਆਂ ਨੂੰ ਪਲਸ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਅੱਜ 3 ਦਿਨਾਂ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 5 ਸਾਲ ਤੋਂ ਘੱਟ ਉਮਰ ਦੇ 93,479 ਬੱਚਿਆਂ ਨੂੰ ਕਵਰ ਕੀਤਾ। ਸ੍ਰੀ ਵਾਲੀਆ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਤੋਂ 30 ਜੂਨ ਤੱਕ ਚੱਲਣ ਵਾਲੀ ਇਸ ਵਿਸ਼ੇਸ਼ ਮੁਹਿੰਮ ਦੌਰਾਨ 2,23,754 ਬੱਚਿਆਂ ਨੂੰ ਕਵਰ ਕਰਨ ਦਾ ਵਿਆਪਕ ਟੀਚਾ ਰੱਖਿਆ ਗਿਆ। ਸ੍ਰੀ ਵਾਲੀਆ ਨੇ ਕਿਹਾ ਕਿ 5 ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਨੂੰ ਇਹ ਦਵਾਈ ਪਿਆਣੀ ਜ਼ਰੂਰੀ ਹੈ ਤਾਂ ਜੋ ਭਾਰਤ ਪੋਲੀਓ ਮੁਕਤ ਦੇਸ਼ ਬਣਿਆ ਰਹੇ। ਉਧਰ ਜ਼ਿਲ੍ਹਾ ਮਾਨਸਾ 'ਚ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਹਲਕਾ ਵਿਧਾਇਕ ਮਾਨਸਾ ਡਾਕਟਰ ਵਿਜੇ ਸਿੰਗਲਾ ਵੱਲੋਂ ਸਿਵਲ ਹਸਪਤਾਲ ਵਿਖੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾ ਕੇ ਕੀਤੀ ਗਈ। ਇਸੇ ਤਰ੍ਹਾਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਵੀ ਬੂੰਦਾਂ ਪਿਲਾਉਣ ਦਾ ਅਮਲ ਜਾਰੀ ਰਿਹਾ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕਰਵਾਈ ਜਾ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਨੂੰ ਸੁਚਾਰੂ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਗਰਿਕਾਂ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 1950 ਅਤੇ ਸ਼ਿਕਾਇਤ ਨਿਵਾਰਨ ਸੈੱਲ ਸਥਾਪਿਤ ਕੀਤਾ ਗਿਆ। ਜਲੰਧਰ ਦੇ ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਇਸ ਦਾ ਉਦੇਸ਼ ਵੋਟਰਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਹੱਲ ਯਕੀਨੀ ਬਣਾਉਣਾ ਏ। ਉਧਰ ਮੁਹਾਲੀ ਜ਼ਿਲ੍ਹੇ ਵਿੱਚ ਚੱਲ ਰਹੀ SIR ਮੁਹਿੰਮ ਤਹਿਤ ਫਾਰਮਾਂ ਦੀ ਵੰਡ ਤੇ ਭਰਨ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਚੋਣ ਅਫਸਰ ਗੀਤਿਕਾ ਸਿੰਘ ਨੇ ਅੱਜ ਵੱਖ ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਗਰੁੱਪ A ਦੇ ਆਪਣੇ ਆਖਰੀ ਮੈਚ ਵਿੱਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਹੁਣ ਤੋਂ ਥੋੜ੍ਹੀ ਦੇਰ ਬਾਅਦ ਸ਼ਾਮੀ 7 ਵਜੇ ਸ਼ੁਰੂ ਹੋਵੇਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਿਹਾ ਭਾਰਤ ਨੇ ਸਵਦੇਸ਼ੀ ਤੌਰ ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ ਚ ਇਕ ਵੱਡੀ ਪ੍ਰਾਪਤੀ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਾਰੇ ਮੰਤਰੀ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੱਲ੍ਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ ਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਅੱਜ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਦਿਵਸ ਮੌਕੇ ਸੂਬੇ ਭਰ ਵਿਚ 3 ਦਿਨਾਂ ਪਲਸ ਪੋਲੀਓ ਮੁਹਿੰਮ ਦਾ ਆਗਾਜ਼ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿਚ ਅੱਜ ਲੰਡਨ ਚ ਸ਼ਾਮੀ 7 ਵਜੇ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
2: ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸ਼ਾਮ ਦੇ ਠੀਕ 6:30 ਹਨ ਅਤੇ ਹੁਣ ਤੁਸੀਂ ਸੁਣੋਗੇ ਸਾਡੇ ਨਿਊਜ਼ ਔਨ AIR ਐਪ 'ਤੇ ਪ੍ਰੋਗਰਾਮ ਵੀ ਪਕਿਓਰਤਾ ਆਨੰਦ ਮਾਣੋਗੇ। ਨਾਲੋ ਨਾਲ ਤੁਸੀਂ ਸ਼ਾਮ 6:30 ਤੋਂ ਤੁਸੀਂ ਸੁਣ ਸਕੋਗੇ ICC ਮਹਿਲਾ T20 ਕ੍ਰਿਕਟ ਵਿਸ਼ਵ ਕੱਪ 2026 ਮੈਚ ਦਾ ਸਿੱਧਾ ਪ੍ਰਸਾਰਣ, ਜਿਹੜਾ ਕਿ ਲੰਡਨ ਅਤੇ ਭਾਰਤ ਦੇ ਵਿਚਾਲੇ ਲਾਰਡਸ ਕ੍ਰਿਕਟ ਸਟੇਡੀਅਮ ਲੰਡਨ ਵਿੱਚ ਹੋ ਰਿਹਾ ਹੈ 102.2 ਮੈਗਾਹਰਟਸ ਚੈਨਲ ਤੋਂ FM ਬੈਂਡ। ਸੋ ਨਿਊਜ਼ ਔਨ AIR ਐਪ 'ਤੇ ਹੁਣ ਵਿਹਲਾ ਹੋ ਗਿਆ ਹੈ ਪ੍ਰੋਗਰਾਮ ਵਿਪਕਿਓਰ ਦਾ, ਅਤੇ ਆਓ ਪ੍ਰੋਗਰਾਮ ਵਿਪਕਿਓਰ ਦੇ ਵਿੱਚ ਇਸ ਸੰਦੇਸ਼ ਨਾਲ ਆਗਾਜ਼ ਕਰਦੇ ਹਾਂ। ਪ੍ਰੋਗਰਾਮ ਵਿਪਕਿਓਰ ਦਾ ਆਗਾਜ਼ ਕਰਦੇ ਹਾਂ ਇਸ ਸੰਦੇਸ਼ ਨਾਲ। ਦੋਸਤੋ, ਸਰੋਤਿਓ, ਕਿਸਮਤ ਤੁਹਾਡੇ ਹੱਥ ਵਿੱਚ ਨਹੀਂ ਹੈ ਪਰ ਤੁਹਾਡੇ ਫੈਸਲੇ ਤੁਹਾਡੇ ਹੱਥ ਵਿੱਚ ਹਨ। ਕਿਸਮਤ ਤੁਹਾਡੇ ਹੱਥ ਵਿੱਚ ਨਹੀਂ ਹੈ ਪਰ ਤੁਹਾਡੇ ਫੈਸਲੇ ਤੁਹਾਡੇ ਹੱਥ ਵਿੱਚ ਹਨ। ਤੁਹਾਡੀ ਕਿਸਮਤ ਤੁਹਾਡੇ ਫੈਸਲੇ ਨਹੀਂ ਬਦਲ ਸਕਦੀ ਪਰ ਤੁਹਾਡੇ ਫੈਸਲੇ ਤੁਹਾਡੀ ਕਿਸਮਤ ਜ਼ਰੂਰ ਬਦਲ ਸਕਦੇ ਹਨ। ਤੁਹਾਡੀ ਕਿਸਮਤ ਤੁਹਾਡੇ ਫੈਸਲੇ ਨਹੀਂ ਬਦਲ ਸਕਦੀ ਪਰ ਤੁਹਾਡੇ ਫੈਸਲੇ ਤੁਹਾਡੀ ਕਿਸਮਤ ਜ਼ਰੂਰ ਬਦਲ ਦੇਣਗੇ। ਇਹਦਾ ਮਤਲਬ ਇਹ ਹੈ ਕਿ ਜੋ ਤੁਹਾਡੇ ਫੈਸਲੇ ਹੈ, ਜੋ ਤੁਹਾਡੇ ਡਿਸੀਜ਼ਨ ਜ਼ਿੰਦਗੀ ਵਿੱਚ ਹੈ, ਉਹੀ ਤੁਹਾਡੀ ਕਿਸਮਤ 'ਤੇ ਨਿਰਭਰ ਕਰਨਗੇ। ਉਸਦੀ ਕਿਸਮਤ ਤੁਹਾਡੇ ਫੈਸਲਿਆਂ 'ਤੇ ਨਿਰਭਰ ਕਰੇਗੀ। ਦੋਸਤੋ, ਮਿਹਨਤ ਕਰਨਾ ਹਰ ਮਨੁੱਖ ਲਈ ਜ਼ਰੂਰੀ ਹੈ ਅਤੇ ਉਹੀ ਮਨੁੱਖ ਜਦੋਂ ਫਲ ਪ੍ਰਾਪਤ ਹੁੰਦਾ ਹੈ ਜਾਂ ਸਫਲਤਾ ਹਾਸਲ ਕਰਦਾ ਹੈ, ਉਸਦੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ। ਇਸ ਦੇ ਨਾਲ ਹੀ ਆਓ ਸੁਣਦੇ ਹਾਂ ਇੱਕ ਮੋਟੀਵੇਸ਼ਨਲ ਗੀਤ।

100.2, ਮਾਫ਼ ਕਰਿਓ, ਨਿਊਜ਼ ਔਨ ਏ ਆਰ ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸ਼ਾਮ ਦੇ ਠੀਕ 6:38 ਹੋ ਰਹੇ ਹਨ। ਅਤੇ ਦੋਸਤੋ ਸਰੋਤਿਓ, ਹੁਣ ਤੁਹਾਨੂੰ ਅੱਜ ਦੱਸ ਦਈਏ ਕਿ ਅੱਜ 28 ਜੂਨ 2026 ਹੈ। ਅੱਜ ਪੀ ਵੀ ਨਰਸਿਮਾ ਰਾਓ, ਜੋ ਕਿ ਭਾਰਤ ਦੇ 9ਵੇਂ ਪ੍ਰਧਾਨ ਮੰਤਰੀ ਸਨ, ਉਹਨਾਂ ਦੀ ਜਨਮ ਤਿਥੀ ਹੈ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਪੀ ਵੀ ਨਰਸਿਮਾ ਰਾਓ, ਉਹਨਾਂ ਦਾ ਜਨਮ 28 ਜੂਨ 1921 ਨੂੰ ਹੋਇਆ ਸੀ ਅਤੇ ਭਾਰਤੀ ਆਰਥਿਕ ਸੁਧਾਰਾਂ ਦੇ ਪਿਤਾਮਾ ਵਜੋਂ ਵਿਆਪਕ ਤੌਰ 'ਤੇ ਜਾਣਿਆ ਜਾਂਦਾ ਸੀ। ਉਹਨਾਂ ਨੇ 1991 ਤੋਂ ਲੈ ਕੇ 1996 ਤੱਕ 9ਵੇਂ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ ਅਤੇ ਮਰਨ ਉਪਰੰਤ ਭਾਰਤ ਰਤਨ ਨਾਲ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਦੋਸਤੋ ਦੱਸ ਦਈਏ ਕਿ ਪੀ ਵੀ ਨਰਸਿਮਾ ਰਾਓ, ਜੋ ਕਿ ਗੰਗਾ ਰਾਓ, ਸ਼੍ਰੀ ਪੀ ਗੰਗਾ ਰਾਓ ਦੇ ਪੁੱਤਰ ਸਨ ਅਤੇ ਉਹਨਾਂ ਨੇ ਉਸਮਾਨੀਆ ਯੂਨੀਵਰਸਿਟੀ, ਹੈਦਰਾਬਾਦ, ਬੰਬੇ ਯੂਨੀਵਰਸਿਟੀ ਅਤੇ ਨਾਗਪੁਰ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਸੀ। ਪੀ ਵੀ ਨਰਸਿਮਾ ਰਾਓ 3 ਪੁੱਤਰਾਂ ਅਤੇ 5 ਧੀਆਂ ਦੇ ਪਿਤਾ ਸਨ। ਇੱਕ ਕਿਸਾਨ ਅਤੇ ਵਕੀਲ ਹੋਣ ਕਰਕੇ ਉਹ ਰਾਜਨੀਤੀ ਵਿੱਚ ਸ਼ਾਮਲ ਹੋਏ ਅਤੇ ਉਹਨਾਂ ਨੇ ਕੁਝ ਮਹੱਤਵਪੂਰਨ ਵਿਭਾਗ ਸੰਭਾਲੇ, ਜਿਵੇਂ ਕਿ 1962 ਤੋਂ 1964 ਤੱਕ ਵਿੱਚ ਕਾਨੂੰਨ ਅਤੇ ਸੂਚਨਾ ਮੰਤਰੀ, 1964 ਤੋਂ 1967 ਵਿੱਚ ਕਾਨੂੰਨ ਅਤੇ ਦੇਣਦਾਰੀ, 1967 ਵਿੱਚ ਸਿਹਤ ਅਤੇ ਦਵਾਈ ਅਤੇ 1968 ਤੋਂ

1971 ਵਿੱਚ ਸਿੱਖਿਆ ਆਂਧਰਾ ਪ੍ਰਦੇਸ਼ ਸਰਕਾਰ ਰਹੇ ਅਤੇ ਉਹ 1971 ਤੋਂ 73 ਵਿੱਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਰਹੇ। 1975-76 ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ, 1968-74 ਵਿੱਚ ਤੇਲਗੂ ਅਕੈਡਮੀ ਆਂਧਰਾ ਪ੍ਰਦੇਸ਼ ਦੇ ਚੇਅਰਮੈਨ, 1972 ਤੱਕ ਦੱਖਣ ਭਾਰਤ ਹਿੰਦੀ ਪ੍ਰਚਾਰ ਸਭਾ ਅਤੇ ਮਦਰਾਸ ਦੇ ਉਪ ਪ੍ਰਧਾਨ ਰਹੇ, 1957 ਤੋਂ 77 ਤੱਕ ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਵੀ ਰਹੇ। ਆਰਥਿਕ ਉਦਾਰੀਕਰਨ ਬਾਰੇ ਉਹਨਾਂ ਦੀ ਜਾਣਕਾਰੀ ਦੱਸਦਿਆਂ, ਲਾਇਸੈਂਸ ਰਾਜ ਨੂੰ ਖਤਮ ਕਰਨ ਵਾਲੇ ਅਤੇ ਦੁਰਗਾਮੀ ਆਰਥਿਕ ਸੁਧਾਰਾਂ ਦੀ ਅਗਵਾਈ ਕੀਤੀ ਜਿਨ੍ਹਾਂ ਨੇ ਭਾਰਤ ਨੂੰ ਇੱਕ ਮੁਕਤ ਮਾਰਕੀਟ ਪ੍ਰਣਾਲੀ ਵਿੱਚ ਤਬਦੀਲ ਕਰ ਦਿੱਤਾ। ਭਾਰਤੀ ਰਾਜਨੀਤੀ ਦੇ ਚਾਣਕਿਆ ਵਜੋਂ ਜਾਣੇ ਜਾਂਦੇ ਉਹ ਇੱਕ ਬੁੱਧੀਜੀਵੀ ਸਨ ਅਤੇ ਜੋ ਕਿ ਕਈ ਭਾਸ਼ਾਵਾਂ ਦੇ ਵਿੱਚ ਮਾਹਿਰ ਸਨ। ਦੋਸਤੋ, ਉਹਨਾਂ ਬਾਰੇ ਤੁਹਾਨੂੰ ਹੈਰਾਨੀਜਨਕ ਇੱਕ ਜਾਣਕਾਰੀ ਦੱਸਦੇ ਹਾਂ ਕਿ ਉਹ ਇੱਕ ਬਹੁਤ ਹੀ ਸਤਿਕਾਰਤ ਬਹੁਭਾਸ਼ੀ ਸਨ ਜਿਨ੍ਹਾਂ ਨੂੰ ਕਈ ਭਾਰਤੀ ਭਾਸ਼ਾਵਾਂ ਜਿਵੇਂ ਕਿ ਉਹਨਾਂ ਦੀ ਮਾਤ ਭਾਸ਼ਾ ਤੇਲਗੂ, ਹਿੰਦੀ, ਮਰਾਠੀ, ਗੁਜਰਾਤੀ, ਤਾਮਿਲ, ਕੰਨੜ, ਸੰਸਕ੍ਰਿਤ ਅਤੇ ਉਰਦੂ ਦੇ ਨਾਲ ਨਾਲ ਕਈ ਵਿਦੇਸ਼ੀ ਭਾਸ਼ਾਵਾਂ ਜਿਵੇਂ ਕਿ ਅੰਗਰੇਜ਼ੀ, ਫ੍ਰੈਂਚ, ਅਰਬੀ, ਸਪੈਨਿਸ਼, ਜਰਮਨ, ਫਾਰਸੀ ਅਤੇ ਲਾਤੀਨੀ ਵਿੱਚ ਮੁਹਾਰਤ ਹਾਸਲ ਸੀ। ਉਹਨਾਂ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਾਂਗੇ ਇਸ ਗੀਤ ਤੋਂ ਬਾਅਦ।

ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਸੀ ਪੀਵੀ ਨਰਸਿਮਾ ਰਾਓ ਬਾਰੇ ਜਾਣਕਾਰੀ। ਦੋਸਤੋ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਆਰਥਿਕ ਉਦਾਰੀਕਰਨ ਦੇ ਆਰਕੀਟੈਕਟ ਵਜੋਂ ਵਿਆਪਕ ਤੌਰ ਤੇ ਜਾਣੇ ਜਾਂਦੇ ਉਹਨਾਂ ਦੇ ਪਰਿਵਰਤਨਸ਼ੀਲ ਸੁਧਾਰਾਂ ਦੀ ਅਗਵਾਈ ਕਰਨ ਸਦਕਾ ਹੀ ਉਹਨਾਂ ਨੇ ਦੇਸ਼ ਨੂੰ ਇੱਕ ਗੰਭੀਰ ਵਿੱਤੀ ਸੰਕਟ ਤੋਂ ਬਚਾਇਆ ਸੀ। ਉਹਨਾਂ ਦੇ ਜੀਵਨ ਅਤੇ ਵਿਰਾਸਤ ਦੇ ਮੁੱਖ ਨੁਕਤੇ ਬਾਰੇ ਜਾਣਕਾਰੀ ਸਾਂਝੀ ਕਰਦੇ ਦੱਸ ਦਈਏ ਕਿ 1991 ਵਿੱਚ ਭੁਗਤਾਨ ਸੰਤੁਲਨ ਸੰਕਟ ਦਾ ਸਾਹਮਣਾ ਕਰਦੇ ਹੋਏ ਸ੍ਰੀ ਪੀਵੀ ਨਰਸਿਮਾ ਰਾਓ ਨੇ ਵਿੱਤ ਮੰਤਰੀ ਮਨਮੋਹਨ ਸਿੰਘ ਨਾਲ ਮਿਲ ਕੇ ਪਾਬੰਦੀਸ਼ੁਦਾ ਲਾਇਸੈਂਸ ਰਾਜ ਨੂੰ ਖਤਮ ਕਰ ਦਿੱਤਾ ਸੀ। ਉਹਨਾਂ ਨੇ ਬਾਜ਼ਾਰ ਮੁਖੀ ਸੁਧਾਰਾਂ ਨੇ ਭਾਰਤੀ ਅਰਥ ਵਿਵਸਥਾ ਨੂੰ ਨਿੱਜੀ ਅਤੇ ਵਿਦੇਸ਼ੀ ਨਿਵੇਸ਼ ਲਈ ਖੋਲ੍ਹ ਦਿੱਤਾ ਸੀ। ਉਹਨਾਂ ਦੀ ਵਿਦੇਸ਼ੀ ਨੀਤੀ ਦੀਆਂ ਪ੍ਰਾਪਤੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਦੱਖਣ ਪੂਰਬ ਏਸ਼ੀਆਈ ਦੇਸ਼ਾਂ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਪੂਰਬ ਵੱਲ ਦੇਖੋ ਨੀਤੀ ਦੀ ਸ਼ੁਰੂਆਤ ਕੀਤੀ ਸੀ ਅਤੇ ਇਜ਼ਰਾਈਲ ਨਾਲ ਰਸਮੀ ਕੂਟਨੀਤਿਕ ਸੰਬੰਧ ਸਥਾਪਿਤ ਕੀਤੇ ਸਨ ਅਤੇ ਭਾਰਤ ਅਮਰੀਕਾ ਸੰਬੰਧਾਂ ਵਿੱਚ ਮਹੱਤਵਪੂਰਨ ਸੁਧਾਰ ਕੀਤਾ ਸੀ। ਅਤੇ ਰਾਜਨੀਤਿਕ ਮੀਲ ਪੱਥਰ ਦੀ ਗੱਲ ਕਰਦਿਆਂ ਘੱਟ ਗਿਣਤੀ ਸਰਕਾਰ ਵਜੋਂ ਕੰਮ ਕਰਦੇ ਹੋਏ ਉਹ ਕਿਸੇ ਦੱਖਣੀ ਰਾਜ ਤੋਂ ਪਹਿਲੇ ਪ੍ਰਧਾਨ ਮੰਤਰੀ ਸਨ ਅਤੇ ਗਾਂਧੀ ਨਹਿਰੂ ਪਰਿਵਾਰ ਤੋਂ ਬਾਹਰ ਪਹਿਲੇ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਨੇ ਪੂਰੇ 5 ਸਾਲ ਦਾ ਕਾਰਜਕਾਲ ਪੂਰਾ ਕੀਤਾ। ਦੋਸਤੋ ਦੱਸ ਦਈਏ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿਮਾ ਰਾਓ ਉਹਨਾਂ ਦਾ 23 ਦਸੰਬਰ 2004 ਨੂੰ 83 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਦਿੱਲੀ ਵਿੱਚ ਦੇਹਾਂਤ ਹੋ ਗਿਆ ਸੀ। 2024 ਵਿੱਚ ਭਾਰਤ ਸਰਕਾਰ ਨੇ ਉਹਨਾਂ ਨੂੰ ਦੇਸ਼ ਦੇ ਵਿਕਾਸ ਵਿੱਚ ਉਹਨਾਂ ਦੇ ਮਹੱਤਵਪੂਰਨ ਯੋਗਦਾਨ ਦੇ ਸਨਮਾਨ ਵਿੱਚ ਮਰਨ ਉਪਰੰਤ ਦੇਸ਼ ਦਾ ਸਭ ਤੋਂ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਸੀ। ਇਹ ਸੀ ਭਾਰਤ ਦੇ 9ਵੇਂ ਪ੍ਰਧਾਨ ਮੰਤਰੀ ਸ਼੍ਰੀ ਪੀਵੀ ਨਰਸਿਮਾ ਰਾਓ ਬਾਰੇ ਅੱਜ ਉਹਨਾਂ ਦੀ ਜਨਮ ਤਿਥੀ ਉੱਤੇ ਜਾਣਕਾਰੀ। ਆਓ ਇਸ ਵਿਚਾਲੇ ਸੁਣਦੇ ਹਾਂ ਇੱਕ ਹੋਰ ਗੀਤ।

ਦੋਸਤੋ, ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਬਿਬ ਕਿਓਰ ਦਾ। ਪ੍ਰੋਗਰਾਮ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸ ਦਈਏ ਕਿ ਅੱਜ ਦੋਸਤੋ ICC ਮਹਿਲਾ T20 ਕ੍ਰਿਕਟ ਵਿਸ਼ਵ ਕੱਪ 2026 ਦਾ ਵਰਲਡ ਕੱਪ ਦਾ ਮੁਕਾਬਲਾ ਭਾਰਤ ਅਤੇ ਆਸਟ੍ਰੇਲੀਆ ਦੀ ਮਹਿਲਾਵਾਂ ਵਿੱਚ ਹੋ ਰਿਹਾ ਹੈ, ਜੋ ਕਿ ਲੰਡਨ ਦੇ ਲਾਰਡ ਸਟੇਡੀਅਮ ਵਿੱਚ ਹੋ ਰਿਹਾ ਹੈ। ਤੁਸੀਂ ਇਸ ਮੁਕਾਬਲੇ ਦੀ ਸਿੱਧਾ ਪ੍ਰਸਾਰਣ 100.2 MHz 'ਤੇ ਸੁਣ ਸਕਦੇ ਹੋ ਅਤੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਪ੍ਰਸਾਰਣ ਸਾਡੇ ਨਿਊਜ਼ ਔਨ AIR ਐਪ 'ਤੇ ਸੁਣ ਸਕਦੇ ਹੋ। ਨਾਲ ਹੀ ਇਸ ਦੱਸ ਦਈਏ ਕਿ ਭਾਰਤੀ ਪੁਰਸ਼ਾਂ ਦਾ T20 ਮੁਕਾਬਲਾ ਵੀ ਚੱਲ ਰਿਹਾ ਹੈ, ਜੋ ਕਿ ਆਇਰਲੈਂਡ ਅਤੇ ਇੰਡੀਆ ਦੇ ਵਿਚਾਲੇ ਆਇਰਲੈਂਡ ਵਿਖੇ ਖੇਡਿਆ ਜਾ ਰਿਹਾ ਹੈ। ਇਹ ਸੀ ਕ੍ਰਿਕਟ ਪ੍ਰੇਮੀਆਂ ਲਈ ਜਾਣਕਾਰੀ, ਅਤੇ ਸੁਣਦੇ ਹਾਂ ਅਗਲਾ ਗੀਤ ਪ੍ਰੋਗਰਾਮ ਵਿੱਚ।

0: they are coming up with the best team, and I'm sure that.
1: ਤੋਈ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ ਤੇਜ ਸਿਰ ਦਰਦ ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ ਇਹ ਬਹੁਤ ਮਦਦਗਾਰ ਹੋਵੇਗਾ ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ
2: ਦੋਸਤੋ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਬੀਬ ਕਿਓਰ ਦਾ ਨਿਊਜ਼ ਔਨ ਏਅਰ ਹਫ਼ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਦੋਸਤੋ ਇਸ ਦੇ ਨਾਲ ਹੀ ਸਮਾਂ ਮਿਲਾ ਲਓ ਸ਼ਾਮ ਦੇ 6:59 ਹੋ ਰਹੇ ਹਨ ਅਤੇ ਇੱਥੇ ਹੀ ਮੈਨੂੰ ਤੇਜਿੰਦਰ ਸਿੰਘ ਨੂੰ ਪ੍ਰੋਗਰਾਮ ਬੀਬ ਕਿਓਰ ਸਮਾਪਤ ਕਰਨ ਦੀ ਦਿਓ ਇਜਾਜ਼ਤ ਨਿਊਜ਼ ਔਨ ਏਅਰ ਹਫ਼ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਹੁਣ ਤੋਂ ਕੁਝ ਪਲ ਬਾਅਦ ਤੁਸੀਂ ਸੁਣੋਗੇ ਨਿਊਜ਼ ਹੈਡਲਾਈਨਸ 7 ਵਜੇ ਅਤੇ ਇਸ ਲਈ ਕਰੋ ਕੁਝ ਪਲ ਇੰਤਜ਼ਾਰ

ਨਿਊਜ਼ ਨਹੀਂ ਹੈ ਯਾਰ ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਦੋਸਤੋ। ਦੱਸ ਦਈਏ ਕਿ ਇਸ ਸਮੇਂ ਸਟੂਡੀਓ ਦੀ ਘੜੀ ਮੁਤਾਬਕ ਰਾਤ ਸ਼ਾਮ ਦੇ 7 ਵਜ ਰਹੇ ਹਨ ਅਤੇ ਹੁਣ ਇੱਕ ਨਜ਼ਰ ਇਸ ਵੇਲੇ ਦੀਆਂ ਮੁੱਖ ਸੁਰਖੀਆਂ 'ਤੇ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਿਹਾ ਭਾਰਤ ਨੇ ਜੂਨ ਵਿੱਚ ਸਵਦੇਸ਼ੀ ਤੌਰ ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਣ ਨਾਲ ਹਵਾਬਾਜ਼ੀ ਖੇਤਰ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਤਾਵਰਣ ਸੁਰੱਖਿਆ ਵਿੱਚ ਉਹਨਾਂ ਦੀ ਅਗਵਾਈ ਲਈ ਸੇਸ਼ੇਲਸ ਦਾ ਸਰਵਉੱਚ ਨਾਗਰਿਕ ਸਨਮਾਨ ਗਾਰਡੀਅਨ ਆਫ ਦਾ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ ਹੈ।

ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਪਿੰਡਾਂ ਦੀ ਕੇਂਦਰੀ ਭੂਮਿਕਾ 'ਤੇ ਜ਼ੋਰ ਦਿੱਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨੇਮ 2017 ਵਿੱਚ ਸੋਧਾਂ ਦੀ ਤਜਵੀਜ਼ ਰੱਖੀ ਹੈ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਉਦੋਂ ਤੱਕ ਕੈਲਾਸ਼ ਮਾਨਸਰੋਵਰ ਯਾਤਰਾ ਨਾ ਕਰਨ ਲਈ ਕਿਹਾ ਹੈ ਜਦੋਂ ਤੱਕ ਉਹਨਾਂ ਦੇ ਸਾਰੇ ਜ਼ਰੂਰੀ ਯਾਤਰਾ ਦਸਤਾਵੇਜ਼ ਪੂਰੇ ਨਾ ਹੋਣ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੇ ਮੰਤਰੀ, ਵਿਧਾਇਕ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੱਲ੍ਹ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ ਅਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਮੰਦਿਰ ਨੇੜੇ ਮਾਤਾ ਸੀਤਾ ਅਤੇ ਲਵ ਕੁਸ਼ ਦਾ ਮੰਦਿਰ ਬਣਾਉਣ ਦਾ ਐਲਾਨ।

ਅੱਜ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਦਿਵਸ ਮੌਕੇ ਸੂਬੇ ਭਰ ਵਿੱਚ 3 ਦਿਨਾ ਪਲਸ ਪੋਲੀਓ ਮੁਹਿੰਮ ਦਾ ਆਗਾਜ਼। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋ ਰਿਹਾ ਏ। ਅਤੇ ਅਖੀਰ 'ਚ ਅਰਜਨਟੀਨਾ ਦੇ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਲਗਾਤਾਰ 7 ਵਿਸ਼ਵ ਕੱਪ ਮੈਚਾਂ ਵਿੱਚ ਗੋਲ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਨੇ। ਇਹ ਸਨ ਇਸ ਵੇਲੇ ਦੀਆਂ ਮੁੱਖ ਸੁਰਖੀਆਂ। ਦੋਸਤੋ ਸਮਾਂ ਮਿਲਾ ਲਓ, 7:03 ਹੋ ਗਏ ਹਨ ਅਤੇ ਨਿਊਜ਼ ਔਨ ਏਅਰ ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਦੋਸਤੋ ਦੱਸ ਦਈਏ ਕਿ ਤੁਸੀਂ ਸ਼ਾਮ 6:30 ਵਜੇ ਤੋਂ ਸਿੱਧਾ ਪ੍ਰਸਾਰਣ 100.2 ਮੈਗਾ ਹਰਟਸ 'ਤੇ ਵੀ ਸੁਣ ਸਕਦੇ ਹੋ, ਸੁਣ ਰਹੇ ਹੋ, ਜੋ ਕਿ ਅੱਜ ਲੰਡਨ ਵਿੱਚ ਲੰਡਨ ਦੇ ਲਾਰਡਸ ਕ੍ਰਿਕਟ ਸਟੇਡੀਅਮ ਵਿੱਚ ਭਾਰਤੀ ਮਹਿਲਾ ਅਤੇ ਆਸਟ੍ਰੇਲੀਆ ਮਹਿਲਾਵਾਂ ਦੇ ਵਿਚਕਾਰ ਖੇਡੇ ਜਾ ਰਿਹਾ ਕ੍ਰਿਕਟ ਮੁਕਾਬਲੇ ਦਾ ਪ੍ਰਸਾਰਣ ਸੁਣ ਸਕਦੇ ਹੋ। ਅਤੇ ਹੁਣ ਵੇਲਾ ਹੋ ਗਿਆ ਹੈ ਰੋਜ਼ਾਨਾ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਬੰਦਗੀ। ਆਓ ਇਸੇ ਪ੍ਰੋਗਰਾਮ ਤਹਿਤ ਸੁਣਦੇ ਹਾਂ

ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਬੰਦਗੀ ਵਿੱਚ ਸ਼ਿਵ ਅਰਾਧਨਾ ਹਰੀ ਹਰਨ ਦੀ ਆਵਾਜ਼ 'ਚ। ਆਓ ਹੁਣ ਸੁਣਦੇ ਹਾਂ ਆਰਤੀ ਕੁੰਜ ਬਿਹਾਰੀ ਕੀ ਅਨੁਰਾਧਾ ਪੌਂਡਵਾਲ ਦੀ ਆਵਾਜ਼ 'ਚ।

ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਬੰਦਗੀ ਦਾ, ਅਤੇ ਇਸ ਦੇ ਨਾਲ ਹੀ ਪ੍ਰੋਗਰਾਮ ਬੰਦਗੀ ਮੈਨੂੰ ਇੱਥੇ ਹੀ ਸਮਾਪਤ ਕਰਨ ਦੀ ਦਿਓ ਇਜਾਜ਼ਤ। ਨਿਊਜ਼ ਔਨ ਏ ਆਰ ਐਪ 'ਤੇ ਅਸੀਂ ਆਕਾਸ਼ਵਾਣੀ ਦੇ ਨਿਊਜ਼ ਔਨ ਏ ਆਰ ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸ਼ਾਮ ਦੇ ਠੀਕ 7:30 ਵੱਜ ਰਹੇ ਹਨ, ਅਤੇ ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਇਸ ਲਈ ਕਰੋ ਕੁਝ ਪਲ ਇੰਤਜ਼ਾਰ।

0: ਮੰਤਰੀ ਨਰਿੰਦਰ ਮੋਦੀ ਨੂੰ ਵਾਤਾਵਰਨ ਸੁਰੱਖਿਆ 'ਚ ਉਨ੍ਹਾਂ ਦੀ ਅਗਵਾਈ ਲਈ ਸੇਸ਼ੀਲਸ ਦਾ ਸਰਵਉੱਚ ਨਾਗਰਿਕ ਸਨਮਾਨ ਗਾਰਡੀਅਨ ਆਫ ਦਾ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਨੇ ਕਰਾਚੀ ਵਿਚ ਹੋਈ ਹਾਲੀਆ ਘਟਨਾ ਸਬੰਧੀ ਪਾਕਿਸਤਾਨ ਵੱਲੋਂ ਲਗਾਏ ਇਲਜ਼ਾਮ ਨੂੰ ਰੱਦ ਕੀਤਾ। ਕਿਹਾ ਪਾਕਿਸਤਾਨ ਨੂੰ ਆਪਣੇ ਖੇਤਰ 'ਚ ਮੌਜੂਦ ਦਹਿਸ਼ਤਗਰਦੀ ਢਾਂਚਿਆਂ ਖਿਲਾਫ਼ ਠੋਸ ਕਾਰਵਾਈ ਕਰਨੀ ਚਾਹੀਦੀ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿਚ ਪਿੰਡਾਂ ਦੀ ਕੇਂਦਰੀ ਭੂਮਿਕਾ ਤੇ ਦਿੱਤਾ ਜ਼ੋਰ ਅਤੇ ਭਾਰਤ ਨੇ ਅਹਿਮਦਾਬਾਦ 'ਚ ਮਰਦਾਂ ਦੇ ਏਵੀਸੀ ਵਾਲੀਬਾਲ ਕੱਪ 'ਚ ਬਹਿਰੀਨ ਨੂੰ 3-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੈ ਕਿ ਭਾਰਤ ਨੇ ਜੂਨ ਵਿਚ ਸਵਦੇਸ਼ੀ ਤੌਰ ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਨ ਨਾਲ ਹਵਾਬਾਜ਼ੀ ਖੇਤਰ 'ਚ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਅੱਜ ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ 'ਚ ਇਸ ਸਮੇਂ 40 ਹੋਰ ਅਜਿਹੇ ਜਹਾਜ਼ ਬਣਾਏ ਜਾ ਰਹੇ ਨੇ। ਸ੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਸੂਖਮ ਛੋਟੇ ਤੇ ਦਰਮਿਆਨੇ ਉੱਦਮਾਂ ਅਤੇ ਏਅਰੋਸਪੇਸ ਖੇਤਰਾਂ ਨੂੰ ਉਤਸ਼ਾਹ ਮਿਲ ਰਿਹੈ ਅਤੇ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਨੇ।
1: C-295 ये विमान मेड इन इंडिया है और C-295 विमान ने अपनी पहली उड़ान पूरी की है और ऐसे 40 विमान भारत में ही बनाए जा रहे हैं। इससे MSME और एरोस्पेस सेक्टर को नई शक्ति मिल रही है। आज समुद्र से लेकर आकाश तक हमारा भारत अधिक सुरक्षित और आत्मनिर्भर बन रहा है।
0: ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਬਾਰੇ ਵੀ ਗੱਲ ਕੀਤੀ ਜਿਸ ਨੂੰ ਦੁਨੀਆ ਭਰ ਵਿਚ ਮਨਾਇਆ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿਚ ਜਨਤਕ ਭਾਗੀਦਾਰੀ ਭਾਰਤ ਲਈ ਬਹੁਤ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਵਿਚ ਜੰਗ ਵਰਗੀ ਸਥਿਤੀ ਦੇ ਮੱਦੇਨਜ਼ਰ ਕੁਝ ਥਾਵਾਂ ਤੇ ਨਾਗਰਿਕਾਂ ਨੇ ਸੋਨੇ ਦੀ ਖਰੀਦਦਾਰੀ ਤੇ ਵਿਦੇਸ਼ ਯਾਤਰਾ ਨੂੰ ਅਸਥਾਈ ਤੌਰ ਤੇ ਮੁਲਤਵੀ ਕਰਕੇ ਇਕਜੁੱਟਤਾ ਦਾ ਪ੍ਰਦਰਸ਼ਨ ਕੀਤੈ। ਸ੍ਰੀ ਮੋਦੀ ਨੇ ਨਾਗਰਿਕਾਂ ਨੂੰ ਖੇਤੀਬਾੜੀ ਵਾਲੀ ਜ਼ਮੀਨ ਨੂੰ ਰਸਾਇਣਾਂ ਤੋਂ ਦੂਰ ਰੱਖਣ ਤੇ ਕੁਦਰਤੀ ਖਾਦਾਂ ਦੀ ਵਰਤੋਂ ਕਰਕੇ ਆਪਣੀ ਜ਼ਮੀਨ ਦੀ ਵੱਧ ਤੋਂ ਵੱਧ ਖੇਤੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਜ਼ਿਕਰ ਕੀਤਾ ਕਿ ਬਹੁਤ ਸਾਰੇ ਲੋਕਾਂ ਨੇ ਕਾਰਪੂਲਿੰਗ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ ਨੇ। ਇਕੋ ਦਿਸ਼ਾ 'ਚ ਯਾਤਰਾ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੇ ਕਾਰਪੂਲਿੰਗ ਦੀ ਵਰਤੋਂ ਕਰਕੇ ਇਕੱਠਿਆਂ ਯਾਤਰਾ ਕਰਨ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਨੇ ਤਸੱਲੀ ਜ਼ਾਹਰ ਕੀਤੀ ਕਿ ਭਾਰਤ ਇਸ ਵਿਸ਼ਵ ਵਿਆਪੀ ਸੰਕਟ ਦਾ ਸਾਹਮਣਾ ਕਰਨ ਲਈ ਇਕਜੁੱਟ ਹੈ। ਸ੍ਰੀ ਮੋਦੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਜਨਤਕ ਭਾਗੀਦਾਰੀ ਦੀ ਇਹ ਸ਼ਕਤੀ ਦੇਸ਼ ਨੂੰ ਮਜ਼ਬੂਤ ਕਰੇਗੀ ਤੇ ਸਫਲਤਾ ਵੱਲ ਲੈ ਜਾਏਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਭਰ ਦੇ ਲੱਖਾਂ ਪਰਿਵਾਰਾਂ ਨੂੰ ਦੁਰਘਟਨਾ ਬੀਮਾ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ,
1: ਸਰਕਾਰ ਦੇਸ਼ ਕੇ ਕਰੋੜੋਂ ਪਰਿਵਾਰੋਂ ਤੱਕ ਸੁਰੱਖਿਆ ਕਾ ਕਵਚ ਪਹੁੰਚਾ ਰਹੀ ਹੈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਕੇ ਤਹਿਤ ਕੇਵਲ 1 ਸਾਲ ਕੇ 20 ਰੁਪਏ ਕਾ ਪ੍ਰੀਮੀਅਮ, ਉਸ ਪਰ 2 ਲੱਖ ਰੁਪਏ ਤੱਕ ਕਾ ਦੁਰਘਟਨਾ ਬੀਮਾ ਮਿਲਤਾ ਹੈ। ਉਸੀ ਪ੍ਰਕਾਰ ਸੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਵੀ ਉਤਨੀ ਹੀ ਅਹਿਮ ਹੈ। ਇਹ ਯੋਜਨਾ ਵਿਅਕਤੀ ਕੀ ਦੁਖਦ ਮ੍ਰਿਤਯੁ ਹੋਣੇ ਪਰ ਉਸਕੇ ਪਰਿਵਾਰ ਕੋ 2 ਲੱਖ ਰੁਪਏ ਕਾ ਬੀਮਾ ਕਵਰ ਦੇਤੀ ਹੈ। ਇਸਕਾ ਵਾਰਸ਼ਿਕ ਪ੍ਰੀਮੀਅਮ ਸਿਰਫ 436 ਰੁਪਏ ਹੈ।
0: ਆਖਿਰ 'ਚ ਪਾਣੀ ਦੀ ਸੰਭਾਲ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੀਂਹ ਦੇ ਪਾਣੀ ਦੀ ਹਰ ਬੂੰਦ ਨੂੰ ਬਚਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਚ ਦਾ ਰੇਨ ਮੁਹਿੰਮ ਵਿਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਸੇਸੇਲਸ ਦੀ ਆਪਣੀ ਸਰਕਾਰੀ ਦੌਰੇ ਦੌਰਾਨ ਵਾਤਾਵਰਨ ਸੁਰੱਖਿਆ ਤੇ ਪਾਏਦਾਰ ਵਿਕਾਸ 'ਚ ਉਨ੍ਹਾਂ ਦੀ ਅਗਵਾਈ ਲਈ ਸੇਸੇਲਸ ਦਾ ਸਰਵਉੱਚ ਨਾਗਰਿਕ ਸਨਮਾਨ ਗਾਰਡੀਅਨ ਆਫ ਦਾ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ। ਸੇਸੇਲ ਦੇ ਰਾਸ਼ਟਰਪਤੀ ਡਾ. ਪੈਟ੍ਰਿਕ ਹੈਰੇਮਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਪੁਰਸਕਾਰ ਭੇਟ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦਿਆਂ ਆਖਿਆ,
1: President Armani and the people of Seychelles for honoring me with the guardian of the Blue Horizon earlier today. It will encourage all those who are making sustained efforts for environment conservation. I bring with me the warm greetings and best wishes of 1.4 billion people of India.
0: ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਡਾ. ਜੈ ਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੇਲੇ

ਬੋਲ ਰਹੇ ਹਾਂ। ਸਮਾਂ ਮਿਲਣ ਲਈ ਇਸ ਸਮੇਂ ਸ਼ਾਮ ਦੇ ਠੀਕ 7:40 ਹੋ ਗਏ ਹਨ। ਨਿਊਜ਼ ਔਨ ਏਅਰ ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸ਼ਾਮ ਦੇ ਠੀਕ 7:40 ਹੋ ਗਏ ਹਨ। ਹੁਣ ਵਿਹਲਾ ਹੋ ਗਿਆ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਦਾ। T20 ਵਿਸ਼ਵ ਕੱਪ ਦੌਰਾਨ ਹੋ ਰਹੇ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮਹਿਲਾਵਾਂ ਦੇ T20 ਵਿਸ਼ਵ ਕੱਪ ਦਾ ਵੀ ਆਨੰਦ ਮਾਣ ਸਕਦੇ ਹੋ। ਆਓ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਆਗਾਜ਼ ਕਰਦੇ ਹਾਂ ਇਸ ਗੀਤ ਨਾਲ।

ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਇਸ ਗੀਤ ਦਾ, ਅਫਗਾਨ ਜਲੇਬੀ। ਨਿਊਜ਼ ਔਨ ਏਅਰ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ, ਅਤੇ ਨਾਲੋ ਨਾਲ ਤੁਸੀਂ 100.2 ਮੈਗਾਹਰਟਜ਼ 'ਤੇ ਮਹਿਲਾ T20 ਕ੍ਰਿਕਟ ਵਿਸ਼ਵ ਕੱਪ ਦੌਰਾਨ ਹੋ ਰਹੇ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ T20 ਮੁਕਾਬਲੇ ਦਾ ਵੀ ਆਨੰਦ ਮਾਣ ਸਕਦੇ ਹੋ, ਅਤੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਤੁਸੀਂ ਨਿਊਜ਼ ਔਨ ਏਅਰ ਐਪ 'ਤੇ। ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਆਓ ਸੁਣਦੇ ਹਾਂ ਅਗਲਾ ਗੀਤ ਪ੍ਰਭ ਗਿੱਲ ਦੀ ਆਵਾਜ਼ 'ਚ।

ਹੁਣ ਸਾਡੇ ਨਾਲ ਇੱਕ ਕੋਲਰ ਜੁੜ ਚੁੱਕੇ ਨੇ, ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼। ਹੈਲੋ ਹੈਲੋ ਹੈਲੋ ਹੈਲੋ ਹੈਲੋ, ਮਾਫ਼ ਕਰਿਓ, ਕੁਝ ਤਕਨੀਕੀ ਖਰਾਬੀ ਕਰਕੇ ਫੋਨ 'ਚੋਂ ਆਵਾਜ਼ ਨਹੀਂ ਆ ਰਹੀ ਉਹਨਾਂ ਦੀ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਇਸ ਦੇ ਨਾਲ ਹੀ ਮੈਨੂੰ ਤੇਜਿੰਦਰ ਸਿੰਘ ਨੂੰ ਪ੍ਰੋਗਰਾਮ ਸ਼ਾਮ ਸੁਹਾਨੀ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਸਮਾਂ ਮਿਲਾ ਲਓ, ਇਸ ਸਮੇਂ ਰਾਤ ਦੇ ਠੀਕ 8 ਵਜ ਰਹੇ ਹਨ। ਤੁਸੀਂ ਟਿਊਨ ਇਨ ਕੀਤਾ ਹੈ ਨਿਊਜ਼ ਔਨ AIR ਐਪ 'ਤੇ, ਅਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਪਲ ਬਾਅਦ ਤੁਸੀਂ ਸੁਣੋਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤੀ ਗਈ ਜਨਤਾ ਨਾਲ ਮਨ ਕੀ ਬਾਤ ਦਾ

0: ਪੰਜਾਬੀ ਵਿੱਚ ਪ੍ਰਸਾਰਣ ਮੁੜ ਪ੍ਰਸਾਰਣ। ਇਸ ਲਈ ਕਰੋ ਕੁਝ ਪਲ ਇੰਤਜ਼ਾਰ।
1: ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਜਿਸ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਬਠਿੰਡਾ ਚੰਡੀਗੜ੍ਹ ਲੁਧਿਆਣਾ ਤੇ ਪਟਿਆਲਾ ਕੇਂਦਰ ਵੀ ਨਾਲੋ ਨਾਲ ਕਰਨਗੇ।
2: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਮਨ ਕੀ ਬਾਤ ਵਿੱਚ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਨਾਲ ਜੁੜ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। 2026 ਦਾ ਅੱਧਾ ਸਾਲ ਬੀਤਣ ਵਾਲਾ ਹੈ। ਇਹਨਾਂ 6 ਮਹੀਨਿਆਂ ਵਿੱਚ ਅਸੀਂ ਮਨ ਕੀ ਬਾਤ ਵਿੱਚ ਦੇਸ਼ਵਾਸੀਆਂ ਦੀਆਂ ਅਨੇਕ ਪ੍ਰਾਪਤੀਆਂ ਤੇ ਚਰਚਾ ਕੀਤੀ ਹੈ। ਜੂਨ ਵਿੱਚ ਵੀ ਦੇਸ਼ ਨੇ ਕੁਝ ਅਜਿਹੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਨੇ ਜੋ ਹਰ ਦੇਸ਼ਵਾਸੀ ਨੂੰ ਮਾਣ ਨਾਲ ਭਰ ਦਿੰਦੀਆਂ ਨੇ। ਇਹ ਸਫਲਤਾਵਾਂ ਦੇਸ਼ ਦੀ ਸੁਰੱਖਿਆ ਤੇ ਆਤਮ ਨਿਰਭਰਤਾ ਨਾਲ ਜੁੜੀਆਂ ਨੇ। ਹੁਣੇ ਜੇ ਹੀ ਮੈਨੂੰ ਕੋਲਕਾਤਾ ਵਿੱਚ ਨੇਵੀ ਨਾਲ ਜੁੜੇ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਉੱਥੇ INS ਦੁਨਾਗਿਰੀ, INS ਸੰਸ਼ੋਧਕ ਅਤੇ INS ਅਗ੍ਰਹ ਨੂੰ ਭਾਰਤੀ ਨੇਵੀ ਦੇ ਬੇੜੇ ਵਿੱਚ ਸ਼ਾਮਿਲ ਕੀਤਾ ਗਿਆ। ਇਹਨਾਂ ਸ਼ਿਪਸ ਦਾ ਡਿਜ਼ਾਈਨ ਤੇ ਮੈਨੂਫੈਕਚਰਿੰਗ ਤੱਕ ਸਭ ਕੁਝ ਸਵਦੇਸ਼ੀ ਹੈ। ਸਾਥੀਓ, ਜੂਨ ਦੇ ਮਹੀਨੇ ਵਿੱਚ ਹੀ ਏਵੀਏਸ਼ਨ ਸੈਕਟਰ ਚ ਵੀ ਦੇਸ਼ ਨੇ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। C-295 ਇਹ ਜਹਾਜ਼ ਮੇਡ ਇਨ ਇੰਡੀਆ ਹੈ ਤੇ C-295 ਜਹਾਜ਼ ਨੇ ਆਪਣੀ ਪਹਿਲੀ ਉਡਾਨ ਪੂਰੀ ਕੀਤੀ ਹੈ ਤੇ ਅਜਿਹੇ 40 ਜਹਾਜ਼ ਭਾਰਤ ਵਿੱਚ ਹੀ ਬਣਾਏ ਜਾ ਰਹੇ ਨੇ। ਇਸ ਨਾਲ MSME ਅਤੇ ਐਰੋਸਪੇਸ ਸੈਕਟਰ ਨੂੰ ਨਵੀਂ ਸ਼ਕਤੀ ਮਿਲ ਰਹੀ ਹੈ, ਰੋਜ਼ਗਾਰ ਦੇ ਮੌਕੇ ਵਧ ਰਹੇ ਨੇ ਤੇ ਆਤਮ ਨਿਰਭਰ ਭਾਰਤ ਦਾ ਸੰਕਲਪ ਵੀ ਮਜ਼ਬੂਤ ਹੋ ਰਿਹਾ ਹੈ। ਇਸੇ ਮਹੀਨੇ DRDO ਨੇ ਸਵਦੇਸ਼ੀ ਲੌਂਗ ਰੇਂਜ ਲੈਂਡ ਅਟੈਕ ਕਰੂਜ਼ ਮਿਜ਼ਾਈਲ ਦਾ ਵੀ ਸਫਲ ਪ੍ਰੀਖਣ ਕੀਤਾ ਹੈ। ਇਸ ਨੂੰ DRDO ਦੀਆਂ ਲੈਬੋਰਟਰੀਆਂ ਤੇ ਇੰਡੀਅਨ ਇੰਡਸਟਰੀਜ਼ ਪਾਰਟਨਰਜ਼ ਨੇ ਮਿਲ ਕੇ ਬਣਾਇਆ ਹੈ। ਯਾਨੀ ਅੱਜ ਸਮੁੰਦਰ ਤੋਂ ਲੈ ਕੇ ਆਸਮਾਨ ਤੱਕ ਸਾਡਾ ਭਾਰਤ ਜ਼ਿਆਦਾ ਸੁਰੱਖਿਅਤ ਤੇ ਆਤਮ ਨਿਰਭਰ ਬਣ ਰਿਹਾ ਹੈ। ਸਾਥੀਓ, ਜੂਨ ਵਿੱਚ ਇੱਕ ਹੋਰ ਆਯੋਜਨ ਹੋਇਆ ਜਿਸ ਵਿੱਚ ਪੂਰੀ ਦੁਨੀਆ ਭਾਰਤ ਦੇ ਯਤਨਾਂ ਨਾਲ ਜੁੜੀ ਤੇ ਇਹ ਪ੍ਰੋਗਰਾਮ ਸੀ ਅੰਤਰਰਾਸ਼ਟਰੀ ਯੋਗ ਦਿਵਸ। ਇਸ ਵਾਰ ਦੁਨੀਆ ਦੀਆਂ 2500 ਤੋਂ ਜ਼ਿਆਦਾ ਥਾਵਾਂ ਤੇ ਯੋਗ ਦੇ ਅਨੇਕਾਂ ਵੱਖ ਵੱਖ ਪ੍ਰੋਗਰਾਮ ਹੋਏ। ਸਾਡੇ ਦੇਸ਼ ਵਿੱਚ ਕਰੋੜਾਂ ਲੋਕਾਂ ਨੇ ਥਾਂ ਥਾਂ ਤੇ ਯੋਗ ਪ੍ਰੋਗਰਾਮ ਵਿੱਚ ਭਾਗ ਲਿਆ। ਇਸ ਮਹੀਨੇ ਅਹਿਮਦਾਬਾਦ ਵਿੱਚ ਆਯੋਜਿਤ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਦੀ ਵੀ ਬੜੀ ਚਰਚਾ ਹੋਈ। ਇਸ ਵਿੱਚ ਭਾਰਤ ਨੇ ਕੁੱਲ 114 ਤਮਗੇ ਜਿੱਤੇ। ਇਹਨਾਂ ਵਿੱਚ 102 ਗੋਲਡ ਮੈਡਲ ਵੀ ਸ਼ਾਮਿਲ ਨੇ। ਭਾਰਤ ਇਸ ਚੈਂਪੀਅਨਸ਼ਿਪ ਵਿੱਚ ਮੈਡਲ ਲੈਣ ਦੇ ਹਿਸਾਬ ਨਾਲ ਪਹਿਲੇ ਨੰਬਰ ਤੇ ਰਿਹਾ। ਮੈਂ ਸਾਰੇ ਜੇਤੂ ਖਿਡਾਰੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਸਾਥੀਓ, ਕਿਸੇ ਵੀ ਰਾਸ਼ਟਰ ਦੀ ਆਤਮਾ ਉਸ ਦੇ ਲੋਕ ਹੁੰਦੇ ਨੇ ਅਤੇ ਜਦੋਂ ਉਸ ਦੇਸ਼ ਦੇ ਲੋਕ ਕੋਈ ਸੰਕਲਪ ਲੈਂਦੇ ਨੇ ਤਾਂ ਕੋਈ ਵੀ ਤਾਕਤ ਉਹਨਾਂ ਨੂੰ ਆਪਣੇ ਟੀਚੇ ਤੋਂ ਹਿਲਾ ਨਹੀਂ ਸਕਦੀ। ਰਾਸ਼ਟਰ ਨਿਰਮਾਣ ਵਿੱਚ ਜਨ ਭਾਗੀਦਾਰੀ ਦੀ ਇਹ ਤਾਕਤ ਭਾਰਤ ਦੀ ਬਹੁਤ ਵੱਡੀ ਪੂੰਜੀ ਹੈ ਤੇ ਇਸ ਜਨ ਭਾਗੀਦਾਰੀ ਨੂੰ ਅਸੀਂ ਵਾਰ ਵਾਰ ਅਨੁਭਵ ਕਰ ਰਹੇ ਹਾਂ। ਸਾਥੀਓ, ਪੱਛਮ ਏਸ਼ੀਆ ਵਿੱਚ ਬਣੀਆਂ ਯੁੱਧ ਦੀਆਂ ਸਥਿਤੀਆਂ ਨੂੰ ਵੇਖਦੇ ਹੋਏ ਮੈਂ ਦੇਸ਼ ਵਾਸੀਆਂ ਨੂੰ ਕੁਝ ਬੇਨਤੀਆਂ ਕੀਤੀਆਂ ਸੀ। ਮੈਂ ਕਿਹਾ ਸੀ ਕਿ ਜਿੱਥੋਂ ਤੱਕ ਸੰਭਵ ਹੋਵੇ ਕੁਝ ਸਮੇਂ ਦੇ ਲਈ ਗੋਲਡ ਸੋਨਾ ਖਰੀਦਣ ਤੋਂ ਬਚਣ। ਲੋਕਾਂ ਨੂੰ ਕਿਹਾ ਸੀ ਕਿ ਵਿਦੇਸ਼ ਵਿੱਚ ਛੁੱਟੀਆਂ ਮਨਾਉਣ ਤੋਂ ਬਚਣ। ਮੈਂ ਲੋਕਾਂ ਨੂੰ ਕਾਰ ਪੂਲਿੰਗ ਨੂੰ ਵੀ ਵਧਾਵਾ ਦੇਣ ਦੀ ਅਪੀਲ ਕੀਤੀ ਸੀ। ਮੈਂ ਕਿਸਾਨਾਂ ਨੂੰ ਕੈਮੀਕਲ ਮੁਕਤ ਖੇਤੀ ਦੇ ਲਈ, ਖੇਤ ਬਚਾਉਣ ਦੇ ਲਈ ਅਤੇ ਕੁਦਰਤੀ ਖਾਦ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ ਦੀ ਬੇਨਤੀ ਕੀਤੀ ਸੀ। ਸਾਥੀਓ, ਮੈਂ ਦੇਸ਼ ਦੇ ਹਰ ਨਾਗਰਿਕ ਦਾ ਆਭਾਰੀ ਹਾਂ ਕਿ ਮੇਰੀ ਅਪੀਲ ਦਾ ਨਾ ਸਿਰਫ ਉਹਨਾਂ ਨੇ ਸਮਰਥਨ ਕੀਤਾ ਸਗੋਂ ਹਰ ਤਰ੍ਹਾਂ ਨਾਲ ਉਸ ਵਿੱਚ ਆਪਣਾ ਸਹਿਯੋਗ ਕਰ ਰਹੇ ਨੇ। ਮੈਨੂੰ ਕਈ ਪਰਿਵਾਰਾਂ ਨੇ ਸੁਨੇਹੇ ਭੇਜ ਕੇ ਆਪਣੇ ਅਨੁਭਵ ਸਾਂਝੇ ਕੀਤੇ ਨੇ। ਕਿੰਨੇ ਹੀ ਪਰਿਵਾਰਾਂ ਨੇ ਤੈਅ ਕੀਤਾ ਹੈ ਕਿ ਉਹ ਘਰ ਦੇ ਵਿਆਹ ਵਿੱਚ ਇਸ ਵਾਰ ਸੋਨਾ ਨਹੀਂ ਖਰੀਦਣਗੇ, ਲੋੜ ਪਈ ਤਾਂ ਪੁਰਾਣੇ ਸੋਨੇ ਨੂੰ ਰੀਸਾਈਕਲ ਕਰਕੇ ਨਵੇਂ ਗਹਿਣੇ ਬਣਾ ਲੈਣਗੇ। ਕਿੰਨੇ ਹੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਵੀ ਲਿਖਿਆ ਹੈ ਕਿ ਕਿਵੇਂ ਉਹਨਾਂ ਨੇ ਇਸ ਵਾਰ ਵਿਦੇਸ਼ ਯਾਤਰਾ ਨੂੰ ਟਾਲ ਦਿੱਤਾ। ਸਾਥੀਓ, ਕਾਰ ਪੂਲਿੰਗ ਨੂੰ ਲੈ ਕੇ ਵੀ ਲੋਕਾਂ ਨੇ ਅਨੇਕਾਂ ਤਜਰਬੇ ਸਾਂਝੇ ਕੀਤੇ ਨੇ। ਜੋ ਲੋਕ ਹਰ ਦਿਨ ਇੱਕ ਹੀ ਦਿਸ਼ਾ ਵਿੱਚ ਆਪਣੇ ਆਪਣੇ ਵਾਹਨਾਂ ਨਾਲ ਜਾਂਦੇ ਸਨ ਉਹ ਹੁਣ ਇਕੱਠੇ ਜਾਣ ਲੱਗੇ ਨੇ। ਲੋਕ ਹਰ ਸੰਭਵ ਬੱਸ ਤੇ ਮੈਟਰੋ ਦੀ ਵਰਤੋਂ ਕਰ ਰਹੇ ਨੇ। ਇਸ ਨਾਲ ਪੈਟਰੋਲ ਤੇ ਡੀਜ਼ਲ ਦੀ ਬਚਤ ਹੋ ਰਹੀ ਹੈ। ਇਸੇ ਤਰ੍ਹਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁਦਰਤੀ ਖਾਦ ਦੀ ਖਪਤ ਵਧਣ ਦੀ

ਤੋਂ ਵੀ ਖ਼ਬਰਾਂ ਆ ਰਹੀਆਂ ਹਨ। ਸਾਥੀਓ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੈਸ਼ਵਿਕ ਸੰਕਟ ਦਾ ਅਸੀਂ ਭਾਰਤੀ ਮਿਲਜੁਲ ਕੇ ਮੁਕਾਬਲਾ ਕਰ ਰਹੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਜਨਭਾਗੀਦਾਰੀ ਦੀ ਇਹੀ ਸ਼ਕਤੀ ਸਾਨੂੰ ਮਜ਼ਬੂਤੀ ਦੇਵੇਗੀ, ਸਾਨੂੰ ਸਫਲ ਬਣਾਏਗੀ। ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਦੇਸ਼ ਵਿੱਚ ਜਨਮ ਦਿਨ, ਸ਼ਾਦੀ ਵਿਆਹ, ਪਰਿਵਾਰਕ ਪ੍ਰੋਗਰਾਮ ਹੋਣ ਦੇ ਨਾਲ ਹੀ ਪੂਰੇ ਸਮਾਜ ਦਾ ਵੀ ਉਤਸਵ ਹੁੰਦਾ ਹੈ। ਹਰ ਪਰਿਵਾਰ ਚਾਹੁੰਦਾ ਹੈ ਕਿ ਉਨ੍ਹਾਂ ਦੀਆਂ ਖੁਸ਼ੀਆਂ ਦੂਜਿਆਂ ਦੇ ਨਾਲ ਸਾਂਝੀਆਂ ਹੋਣ। ਲੋਕ ਮਹਿਮਾਨਾਂ ਨੂੰ ਤੋਹਫ਼ੇ ਵੀ ਦਿੰਦੇ ਨੇ। ਸਾਥੀਓ, ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਪਰਿਵਾਰ ਨੇ ਆਪਣੀਆਂ ਖੁਸ਼ੀਆਂ ਵੰਡਣ ਦੇ ਲਈ ਅਜਿਹਾ ਕੰਮ ਕੀਤਾ ਹੈ ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇੱਥੇ ਨਾਂਦੇੜ ਦੇ ਬਹਾਦਰਪੁਰਾ ਪਿੰਡ ਵਿੱਚ ਪੇਠਕਰ ਪਰਿਵਾਰ ਰਹਿੰਦਾ ਹੈ। ਇਸ ਪਰਿਵਾਰ ਨੇ ਸੋਚਿਆ ਕਿ ਜੇਕਰ ਖੁਸ਼ੀ ਵੰਡਣੀ ਹੈ ਤਾਂ ਅਜਿਹੀ ਚੀਜ਼ ਦਿੱਤੀ ਜਾਵੇ ਜੋ ਮੁਸ਼ਕਿਲ ਸਮੇਂ ਵਿੱਚ ਕਿਸੇ ਪਰਿਵਾਰ ਦਾ ਸਹਾਰਾ ਬਣੇ। ਆਪਣੇ ਘਰ ਵਿੱਚ ਵਿਆਹ ਦੇ ਮੌਕੇ ਤੇ ਇਸ ਪਰਿਵਾਰ ਨੇ ਪਿੰਡ ਦੇ ਲਗਭਗ 3,500 ਲੋਕਾਂ ਦੇ ਲਈ ਦੁਰਘਟਨਾ ਬੀਮਾ ਦੀ ਵਿਵਸਥਾ ਕੀਤੀ। ਹਰ ਵਿਅਕਤੀ ਨੂੰ 1,00,000 ਰੁਪਏ ਦਾ ਬੀਮਾ ਕਵਰ ਦਿੱਤਾ ਗਿਆ। ਇਸ ਪਹਿਲ ਦੇ ਪਿੱਛੇ ਦੀ ਭਾਵਨਾ ਬਹੁਤ ਛੂਹਣ ਵਾਲੀ ਹੈ। ਪਰਿਵਾਰ ਨੇ ਦੇਖਿਆ ਸੀ ਕਿ ਦੁਰਘਟਨਾ ਤੋਂ ਬਾਅਦ ਪਰਿਵਾਰਾਂ ਨੂੰ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਸਮੇਂ ਵਿੱਚ ਇੱਕ ਛੋਟੀ ਜਿਹੀ ਮਦਦ ਵੀ ਬਹੁਤ ਵੱਡਾ ਸਹਾਰਾ ਬਣ ਜਾਂਦੀ ਹੈ। ਸਾਥੀਓ, ਸਰਕਾਰ ਦੇਸ਼ ਦੇ ਕਰੋੜਾਂ ਪਰਿਵਾਰਾਂ ਤੱਕ ਸੁਰੱਖਿਆ ਦਾ ਕਵਚ ਪਹੁੰਚਾ ਰਹੀ ਹੈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਸਿਰਫ 20 ਰੁਪਏ ਦੇ ਸਾਲਾਨਾ ਪ੍ਰੀਮੀਅਮ, ਯਾਨੀ ਕੇਵਲ ਇੱਕ ਸਾਲ ਦੇ 20 ਰੁਪਏ ਦਾ ਪ੍ਰੀਮੀਅਮ, ਉਸ ਤੇ 2,00,000 ਰੁਪਏ ਤੱਕ ਦਾ ਦੁਰਘਟਨਾ ਬੀਮਾ ਮਿਲਦਾ ਹੈ। ਹੁਣ ਤੱਕ ਇਸ ਯੋਜਨਾ ਨਾਲ 58 ਕਰੋੜ ਤੋਂ ਜ਼ਿਆਦਾ ਲੋਕ ਜੁੜ ਚੁੱਕੇ ਨੇ। ਇਨ੍ਹਾਂ ਵਿੱਚੋਂ ਲਗਭਗ 28 ਕਰੋੜ ਸਾਡੀਆਂ ਮਾਵਾਂ, ਭੈਣਾਂ, ਬੇਟੀਆਂ, ਔਰਤਾਂ ਨੇ। ਇਸ ਯੋਜਨਾ ਨਾਲ ਪੀੜਿਤ ਪਰਿਵਾਰਾਂ ਨੂੰ ਹੁਣ ਤੱਕ ਜੋ ਹਿਸਾਬ ਮਿਲਿਆ, 3,700 ਕਰੋੜ ਤੋਂ ਜ਼ਿਆਦਾ ਦੀ ਸਹਾਇਤਾ ਮਿਲ ਚੁੱਕੀ ਹੈ। ਸਾਥੀਓ, ਇਸੇ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਵੀ ਓਨੀ ਹੀ ਮਹੱਤਵਪੂਰਨ ਹੈ। ਇਹ ਯੋਜਨਾ ਵਿਅਕਤੀ ਦੀ ਦੁਖਦ ਮੌਤ ਹੋਣ ਤੇ ਉਸ ਦੇ ਪਰਿਵਾਰ ਨੂੰ 2,00,000 ਰੁਪਏ ਦਾ ਬੀਮਾ ਕਵਰ ਦਿੰਦੀ ਹੈ। ਇਸ ਦਾ ਸਾਲਾਨਾ ਪ੍ਰੀਮੀਅਮ ਸਿਰਫ 436 ਰੁਪਏ ਹੈ, ਮਤਲਬ ਇੱਕ ਦਿਨ ਦਾ ਮੁਸ਼ਕਿਲ ਨਾਲ 1.5 ਰੁਪਇਆ। ਇਸ ਯੋਜਨਾ ਨਾਲ ਹੁਣ ਤੱਕ 27 ਕਰੋੜ ਤੋਂ ਜ਼ਿਆਦਾ ਲੋਕ ਜੁੜੇ ਨੇ। ਇਸ ਦੇ ਤਹਿਤ ਦੇਸ਼ ਦੇ ਲਗਭਗ 11,00,000 ਪਰਿਵਾਰਾਂ ਨੂੰ ਲਗਭਗ 22,000 ਕਰੋੜ ਰੁਪਏ ਦੀ ਸਹਾਇਤਾ ਮਿਲ ਚੁੱਕੀ ਹੈ। ਇਹ ਅੰਕੜੇ ਬਹੁਤ ਵੱਡੇ ਨੇ। ਇਨ੍ਹਾਂ ਅੰਕੜਿਆਂ ਦੇ ਪਿੱਛੇ ਲੱਖਾਂ ਪਰਿਵਾਰਾਂ ਦੀ ਆਪੋ ਆਪਣੀ ਕਹਾਣੀ ਹੈ। ਕਿਤੇ ਕਿਸੇ ਮਾਂ ਨੂੰ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਵਿੱਚ ਸਹਾਇਤਾ ਮਿਲ ਗਈ, ਕਿਤੇ ਕਿਸੇ ਪਤਨੀ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦਾ ਸਹਾਰਾ ਮਿਲ ਗਿਆ। ਸਾਥੀਓ, ਕਈ ਵਾਰ ਬਹੁਤ ਵੱਡੀ ਸੁਰੱਖਿਆ ਦੀ ਸ਼ੁਰੂਆਤ ਬਹੁਤ ਛੋਟੀ ਰਕਮ ਅਤੇ ਛੋਟੇ ਜਿਹੇ ਕਦਮ ਨਾਲ ਹੋ ਸਕਦੀ ਹੈ। ਛੋਟਾ ਜਿਹਾ ਫੈਸਲਾ ਵੀ ਬਹੁਤ ਵੱਡਾ ਬਦਲਾਅ ਕਰਦਾ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰ ਵਿੱਚ ਇਨ੍ਹਾਂ ਯੋਜਨਾਵਾਂ ਦੀ ਜਾਣਕਾਰੀ ਜ਼ਰੂਰ ਸਾਂਝੀ ਕਰੋ। ਮੇਰੇ ਪਿਆਰੇ ਦੇਸ਼ਵਾਸੀਓ, ਮਨ ਕੀ ਬਾਤ ਵਿੱਚ ਹੁਣ ਗੱਲ ਇੱਕ ਅਜਿਹੇ ਵਿਸ਼ੇ ਦੀ ਜੋ ਹਜ਼ਾਰਾਂ ਸਾਲ ਪੁਰਾਣਾ ਹੈ, ਹਜ਼ਾਰਾਂ ਸਾਲਾਂ ਤੋਂ ਮਨੁੱਖੀ ਸਮਾਜ ਵਿੱਚ ਘਰ ਘਰ ਕੇ ਬੈਠ ਗਿਆ ਹੈ। ਇਹ ਵਿਸ਼ਾ ਹੈ ਅੰਧ ਵਿਸ਼ਵਾਸ ਦਾ। ਅੰਧ ਵਿਸ਼ਵਾਸ ਕਈ ਵਾਰ ਸਿਰਫ ਇੱਕ ਗਲਤ ਧਾਰਨਾ ਨਹੀਂ ਹੁੰਦਾ, ਉਹ ਡਰ ਪੈਦਾ ਕਰਦਾ ਹੈ। ਅਤੇ ਜਦੋਂ ਡਰ ਮਨ ਤੇ ਹਾਵੀ ਹੋ ਜਾਂਦਾ ਤਾਂ ਇਨਸਾਨ ਸੱਚ ਨੂੰ ਵੇਖਣਾ ਹੀ ਬੰਦ ਕਰ ਜਾਂਦਾ ਹੈ। ਅੰਧ ਵਿਸ਼ਵਾਸ ਵਿੱਚ ਡੁੱਬੇ ਲੋਕ ਫਿਰ ਬਿਨਾਂ ਤਰਕ ਦੇ, ਬਿਨਾਂ ਸੱਚ ਜਾਣੇ ਅਜਿਹੇ ਫੈਸਲੇ ਲੈਣ ਲੱਗਦੇ ਨੇ ਜਿਨ੍ਹਾਂ ਦਾ ਵੱਡਾ ਨੁਕਸਾਨ ਹੁੰਦਾ ਹੈ। ਉੱਥੇ ਹੀ ਸਮਾਜ ਵਿੱਚ ਅਜਿਹੇ ਵੀ ਲੋਕ ਹੁੰਦੇ ਨੇ ਜੋ ਵਿਗਿਆਨ, ਅਨੁਭਵ ਤੇ ਤਰਕ ਦੇ ਆਧਾਰ ਤੇ ਉਹਨਾਂ ਧਾਰਨਾਵਾਂ ਨੂੰ ਚੁਣੌਤੀ ਦਿੰਦੇ ਨੇ। ਅੰਧ ਵਿਸ਼ਵਾਸ ਤੋਂ ਵਿਸ਼ਵਾਸ ਤੱਕ ਦੀ ਇਹ ਯਾਤਰਾ ਆਸਾਨ ਨਹੀਂ ਹੁੰਦੀ, ਅਤੇ ਅੱਜ ਮੈਂ ਅਜਿਹੀ ਹੀ ਇੱਕ ਸਫਲ ਯਾਤਰਾ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ। ਸਾਥੀਓ, ਅਸਮ ਵਿੱਚ ਇੱਕ ਪੰਛੀ ਪਾਇਆ ਜਾਂਦਾ ਹੈ। ਉਸ ਪੰਛੀ ਦਾ ਨਾਮ ਹੈ ਹਰਗਿਲਾ। ਹਰਗਿਲਾ ਇੱਕ ਦੁਰਲੱਭ ਪੰਛੀ ਹੈ। ਇਹ ਕੁਦਰਤ ਨੂੰ ਸਾਫ਼ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਲੇਕਿਨ ਅਸਮ ਦੇ ਕੁਝ ਇਲਾਕਿਆਂ ਵਿੱਚ ਲੰਮੇ ਸਮੇਂ ਤੱਕ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਸੀ। ਲੋਕ ਇਸ ਨੂੰ ਆਪਣੇ ਆਲੇ ਦੁਆਲੇ ਵੇਖਣਾ ਪਸੰਦ ਨਹੀਂ ਕਰਦੇ ਸਨ। ਕਈ ਵਾਰ ਉਹਨਾਂ ਦਰਖਤਾਂ ਨੂੰ ਵੀ ਕੱਟ ਦਿੱਤਾ ਜਾਂਦਾ ਸੀ ਜਿਨ੍ਹਾਂ ਤੇ ਹਰਗਿਲਾ ਦੇ ਆਲ੍ਹਣੇ ਬਣੇ ਹੁੰਦੇ ਸਨ। ਸੋਚੋ, ਇੱਕ ਅਜਿਹਾ ਪੰਛੀ ਜੋ ਵਾਤਾਵਰਣ ਦੀ ਸਫਾਈ ਵਿੱਚ ਸਹਾਇਤਾ ਕਰਦਾ ਹੈ, ਉਹੀ ਹਰਗਿਲਾ
ਲੋਕਾਂ ਦੇ ਡਰ ਦਾ ਸ਼ਿਕਾਰ ਬਣ ਗਿਆ ਸੀ। ਇਸੇ ਦੌਰਾਨ ਜੀਵ ਵਿਗਿਆਨੀ ਪੂਰਣਿਮਾ ਦੇਵੀ ਬਰਮਨ ਨੇ ਇਹ ਸਭ ਦੇਖਿਆ। ਉਨ੍ਹਾਂ ਨੇ ਲੋਕਾਂ ਦੇ ਮਨ ਵਿੱਚ ਬੈਠੀ ਗਲਤ ਧਾਰਨਾ ਨੂੰ ਬਦਲਣ ਦਾ ਸੰਕਲਪ ਕੀਤਾ। ਉਨ੍ਹਾਂ ਨੇ ਔਰਤਾਂ ਨਾਲ ਗੱਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਵਿਗਿਆਨ ਦੇ ਆਧਾਰ ਤੇ ਸਮਝਾਇਆ। ਹੌਲੀ-ਹੌਲੀ ਔਰਤਾਂ ਇਸ ਮੁਹਿੰਮ ਨਾਲ ਜੁੜਨ ਲੱਗੀਆਂ। ਫਿਰ ਇੱਕ ਵੱਡਾ ਬਦਲਾਅ ਸ਼ੁਰੂ ਹੋਇਆ। ਜਿਸ ਪੰਛੀ ਨੂੰ ਕਦੇ ਅਸ਼ੁੱਭ ਮੰਨ ਕੇ ਭਜਾਇਆ ਜਾਂਦਾ ਸੀ, ਉਹੀ ਪਿੰਡਾਂ ਦੀ ਪਛਾਣ ਬਣਨ ਲੱਗਾ। ਹਜ਼ਾਰਾਂ ਪੇਂਡੂ ਔਰਤਾਂ ਹਰਗਿਲਾ ਨੂੰ ਬਚਾਉਣ ਦੇ ਲਈ ਅੱਗੇ ਆਈਆਂ। ਅੱਜ ਉਨ੍ਹਾਂ ਨੂੰ ਹਰਗਿਲਾ ਆਰਮੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਔਰਤਾਂ ਨੇ ਸਮਾਜ ਦੇ ਨਾਲ ਸੰਘਰਸ਼ ਵੀ ਕੀਤਾ। ਸਮਾਜ ਨੂੰ ਸਮਝਾਉਣ ਦੇ ਲਈ ਦਿਨ ਰਾਤ ਕੰਮ ਕੀਤਾ ਤੇ ਅੰਧ ਵਿਸ਼ਵਾਸ ਨੂੰ ਪਿੱਛੇ ਛੱਡ ਕੇ ਰਹੇ। ਉਨ੍ਹਾਂ ਨੇ ਵਿਖਾਇਆ ਕਿ ਜਦ ਸਹੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਤਾਂ ਵਰ੍ਹਿਆਂ ਪੁਰਾਣੀ ਸੋਚ ਵੀ ਬਦਲ ਜਾਂਦੀ ਹੈ। ਸਾਥੀਓ, ਮੈਂ ਅਕਸਰ ਕਹਿੰਦਾ, ਜੋ ਖੇਡਦਾ ਉਹ ਖੇਡਦਾ ਹੈ। ਅੱਜ ਦੇਸ਼ ਵਿੱਚ ਅਜਿਹੇ ਨੌਜਵਾਨਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਜੋ ਖੇਡ ਵੀ ਰਹੇ ਨੇ ਤੇ ਖੇਡ ਵੀ ਰਹੇ ਨੇ। ਪਹਿਲਾਂ ਦੀ ਤੁਲਨਾ ਵਿੱਚ ਹੁਣ ਕਿਤੇ ਜ਼ਿਆਦਾ ਨੌਜਵਾਨ ਖੇਡਾਂ ਨੂੰ ਕੈਰੀਅਰ ਦੇ ਰੂਪ ਵਿੱਚ ਅਪਣਾ ਰਹੇ ਨੇ। ਮੈਨੂੰ ਨਾਗਾਲੈਂਡ ਦੇ ਦੋ ਅਜਿਹੇ ਯਤਨਾਂ ਦੇ ਬਾਰੇ ਜਾਣਕਾਰੀ ਮਿਲੀ ਹੈ ਜੋ ਬਹੁਤ ਦਿਲਚਸਪ ਹੈ। ਪਹਿਲਾ ਯਤਨ ਹੈ ਨਾਗਾਲੈਂਡ ਬੇਬੀ ਲੀਗ। ਨਾਮ ਸੁਣ ਕੇ ਤੁਹਾਨੂੰ ਜ਼ਰੂਰ ਲੱਗਦਾ ਹੋਵੇਗਾ ਕਿ ਇਹ ਬਹੁਤ ਛੋਟੇ ਬੱਚਿਆਂ ਦੀ ਸਧਾਰਨ ਲੀਗ ਹੋਏਗੀ, ਲੇਕਿਨ ਅਜਿਹਾ ਨਹੀਂ ਹੈ। ਇਹ ਤਾਂ 5 ਤੋਂ 10-12 ਸਾਲ ਦੀ ਉਮਰ ਦੇ ਛੋਟੇ ਛੋਟੇ ਬੱਚੇ, ਫੁੱਲ ਵਰਗੇ ਬੱਚਿਆਂ ਦੀ ਇੱਕ ਅਸਧਾਰਨ ਲੀਗ ਤੇ ਇਹਨਾਂ ਬੱਚਿਆਂ ਦੇ ਫੁੱਟਬਾਲ ਖਿਡਾਰੀਆਂ ਦੀ ਇੱਕ ਅਜਿਹੀ ਲੀਗ ਹੈ ਜੋ ਉਹਨਾਂ ਦੀ ਰਫ਼ਤਾਰ ਨੂੰ ਤੇ ਯੋਗਤਾ ਦੇ ਲਈ ਉਹਨਾਂ ਨੂੰ ਪ੍ਰੇਰਿਤ ਵੀ ਕਰਦੀ ਹੈ ਤੇ ਉਹਨਾਂ ਦੀ ਪਛਾਣ ਵੀ ਬਣਾਉਂਦੀ ਹੈ। ਇਸ ਦੀ ਸ਼ੁਰੂਆਤ ਨਾਗਾਲੈਂਡ ਦੇ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਫੁੱਟਬਾਲ ਦੇ ਨਾਲ ਜੋੜਨ ਲਈ ਹੋਈ ਸੀ। 5 ਤੋਂ 12 ਸਾਲ ਤੱਕ ਦੇ ਲੜਕੇ ਲੜਕੀਆਂ ਇਸ ਵਿੱਚ ਹਿੱਸਾ ਲੈ ਸਕਦੇ ਨੇ। ਇਹ ਲੀਗ ਹੁਣ ਆਪਣੇ 3 ਸਾਲ ਪੂਰੇ ਕਰ ਚੁੱਕੀ ਹੈ। ਇਸ ਲੀਗ ਦਾ ਬੱਚਿਆਂ ਦੇ ਮਨ ਤੇ ਬਹੁਤ ਚੰਗਾ ਪ੍ਰਭਾਵ ਪਿਆ ਹੈ। ਸਾਥੀਓ, ਨਾਗਾਲੈਂਡ ਵਿੱਚ ਇੱਕ ਹੋਰ ਚੰਗਾ ਯਤਨ ਹੋ ਰਿਹਾ ਹੈ। ਇਸ ਦਾ ਨਾਮ ਹੈ ਨਾਗਾਲੈਂਡ ਵੁਮੈਨ ਫੁੱਟਸਲ ਲੀਗ। ਹੋ ਸਕਦਾ ਹੈ ਤੁਹਾਡੇ ਲਈ ਫੁੱਟਸਲ ਨਵਾਂ ਨਾਮ ਹੋਵੇ, ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਫੁੱਟਸਲ ਨੂੰ ਇਨਡੋਰ ਫੁੱਟਬਾਲ ਵੀ ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਟੀਮ ਵਿੱਚ ਸਿਰਫ 5 ਖਿਡਾਰੀ ਹੁੰਦੇ ਨੇ। ਖੇਡ ਦਾ ਮੈਦਾਨ ਵੀ ਫੁੱਟਬਾਲ ਦੇ ਮੈਦਾਨ ਤੋਂ ਬਹੁਤ ਛੋਟਾ ਹੁੰਦਾ ਹੈ। ਇਸ ਕਾਰਨ ਖਿਡਾਰੀਆਂ ਨੇ ਤੇਜ਼ ਫੈਸਲੇ ਲੈਣੇ ਹੁੰਦੇ ਨੇ। ਉਨ੍ਹਾਂ ਨੂੰ ਆਪਣੀ ਤਕਨੀਕ ਤੇ ਸਕਿੱਲ ਦਾ ਬਿਹਤਰ ਇਸਤੇਮਾਲ ਕਰਨਾ ਪੈਂਦਾ ਹੈ। ਨਾਗਾਲੈਂਡ ਦੀ ਵੁਮਨ ਫੁੱਟਸਲ ਲੀਗ ਸਾਡੀਆਂ ਬੇਟੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਚੰਗਾ ਮੌਕਾ ਦੇ ਰਹੀ ਹੈ। ਮੈਂ ਅਜਿਹੇ ਯਤਨਾਂ ਦੇ ਲਈ ਨਾਗਾਲੈਂਡ ਦੇ ਲੋਕਾਂ ਦੀ ਸ਼ਲਾਘਾ ਕਰਦਾ। ਅਜਿਹੇ ਯਤਨ ਦੇਸ਼ ਦੇ ਦੂਸਰੇ ਹਿੱਸਿਆਂ ਨੂੰ ਵੀ ਪ੍ਰੇਰਣਾ ਦਿੰਦੇ ਨੇ। ਸਾਥੀਓ, ਇਹ ਟੈਕਨੋਲੋਜੀ ਦਾ ਯੁੱਗ ਹੈ। ਹਰ ਦਿਨ ਨਵੀਂ ਖੋਜ ਹੋ ਰਹੀ ਹੈ, ਨਵੇਂ ਨਵੇਂ AI ਇਨੋਵੇਸ਼ਨ ਸਾਹਮਣੇ ਆ ਰਹੇ ਨੇ। ਇਸ ਦੌਰ ਵਿੱਚ ਇੱਕ ਸਵਾਲ ਬਹੁਤ ਮਹੱਤਵਪੂਰਨ ਹੈ, ਲੋਕਾਂ ਦੀ ਕ੍ਰੀਏਟਿਵਿਟੀ ਨੂੰ ਕਿਵੇਂ ਬਚਾ ਕੇ ਰੱਖਿਆ ਜਾਵੇ। ਨਵੀਂ ਟੈਕਨੋਲੋਜੀ ਦੇ ਨਾਲ ਅੱਗੇ ਵਧਦਿਆਂ ਅਸੀਂ ਆਪਣੀਆਂ ਜੜ੍ਹਾਂ ਦੇ ਨਾਲ ਕਿਵੇਂ ਜੁੜੇ ਰਹੀਏ। ਇਨ੍ਹਾਂ ਸਵਾਲਾਂ ਦਾ ਹੱਲ ਕੱਢਿਆ ਹੈ ਨਾਲੰਦਾ ਵਿਸ਼ਵ ਵਿਦਿਆਲਿਆ ਨੇ। ਹਜ਼ਾਰਾਂ ਸਾਲ ਪੁਰਾਣੀ ਸਾਡੀ ਨਾਲੰਦਾ ਯੂਨੀਵਰਸਿਟੀ ਹੁਣ ਨਵੇਂ ਅਵਤਾਰ ਵਿੱਚ ਭਾਰਤ ਦੀ ਕਿਸਮਤ ਬਦਲ ਰਹੀ ਹੈ। 2 ਸਾਲ ਪਹਿਲਾਂ ਮੈਨੂੰ ਨਾਲੰਦਾ ਯੂਨੀਵਰਸਿਟੀ ਦੀ ਨਵੀਂ ਇਮਾਰਤ ਦੇ ਲੋਕਾਰਪਣ ਦਾ ਮੌਕਾ ਮਿਲਿਆ ਸੀ। ਨਾਲੰਦਾ ਯੂਨੀਵਰਸਿਟੀ ਨੇ ਦਾਰਸ਼ਨਿਕ ਬਹਿਸ ਦੀ ਸਾਡੀ ਪ੍ਰਾਚੀਨ ਪਰੰਪਰਾ ਨੂੰ ਫਿਰ ਤੋਂ ਜਿਉਂਦਾ ਕਰ ਦਿੱਤਾ ਹੈ। ਦਾਰਸ਼ਨਿਕ ਬਹਿਸ ਸਿਰਫ ਆਪਣੀ ਗੱਲ ਰੱਖਣ ਦਾ ਮਾਧਿਅਮ ਨਹੀਂ ਹੈ, ਇਹ ਵਾਦ ਵਿਵਾਦ ਤੇ ਮੰਥਨ ਦੀ ਇੱਕ ਅਨੁਸ਼ਾਸਨਿਕ ਪ੍ਰਕਿਰਿਆ ਹੈ। ਇਸ ਵਿੱਚ ਤਰਕ ਦੇ ਨਾਲ, ਤੱਥ ਦੇ ਨਾਲ ਆਪਣੀ ਗੱਲ ਕਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਇਸ ਵਿੱਚ ਤੁਹਾਡੀ ਮੁਹਾਰਤ ਹੋਣੀ ਚਾਹੀਦੀ ਹੈ। ਦੂਜਿਆਂ ਦੇ ਵਿਚਾਰਾਂ ਨੂੰ ਧੀਰਜ ਨਾਲ ਸੁਣਨ ਤੇ ਸਮਝਣ ਦੀ ਸਿੱਖਿਆ ਵੀ ਇਸ ਦਾਰਸ਼ਨਿਕ ਬਹਿਸ ਦੀ ਪ੍ਰਕਿਰਿਆ ਤੋਂ ਮਿਲਦੀ ਹੈ। ਮੈਨੂੰ ਖੁਸ਼ੀ ਹੈ ਕਿ ਨਾਲੰਦਾ ਯੂਨੀਵਰਸਿਟੀ ਨੇ ਇਸ ਨੂੰ ਆਪਣੇ ਕਨਵੋਕੇਸ਼ਨ ਸਮਾਰੋਹ ਦਾ ਹਿੱਸਾ ਬਣਾਇਆ ਹੈ। ਇਸ ਵਿੱਚ ਭਾਗ ਲੈਣ ਵਾਲੇ ਲਗਭਗ ਅੱਧੇ ਵਿਦਿਆਰਥੀ ਹੋਰ ਦੇਸ਼ਾਂ ਤੋਂ ਆਏ ਸਨ। ਇੱਕ ਪ੍ਰਾਚੀਨ ਪਰੰਪਰਾ ਨੂੰ ਅੱਜ ਦੇ ਸਮੇਂ ਨਾਲ ਜੋੜਨ ਦਾ ਯਤਨ ਬਹੁਤ ਸ਼ਲਾਘਾਯੋਗ ਹੈ। ਮੈਂ ਇਸ ਦੇ ਲਈ ਨਾਲੰਦਾ ਯੂਨੀਵਰਸਿਟੀ ਨੂੰ ਬਹੁਤ ਬਹੁਤ ਵਧਾਈ ਦਿੰਦਾ। ਮੈਂ ਦੇਸ਼ ਦੀਆਂ ਦੂਜੀਆਂ ਯੂਨੀਵਰਸਿਟੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਅਜਿਹੀ ਪਹਿਲ ਤੇ ਵਿਚਾਰ ਕਰਨ। ਸਾਥੀਓ, ਜੜ੍ਹਾਂ ਨਾਲ ਜੁੜੇ ਰਹਿ ਕੇ ਨੌਜਵਾਨਾਂ ਨੂੰ ਨਵੀਂ ਟੈਕਨੋਲੋਜੀ ਦੇ ਲਈ ਤਿਆਰ ਕਰਨ ਦਾ ਇੱਕ ਹੋਰ ਚੰਗਾ ਯਤਨ ਹੋ ਰਿਹਾ ਹੈ।
ਦਿੱਲੀ ਵਿੱਚ ਸਥਿਤ

ਸਾਥੀਓ, ਅੱਜ ਭਾਰਤੀ ਸੰਸਕ੍ਰਿਤੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚ ਰਹੀ ਹੈ। ਸਾਡੇ ਗੀਤ-ਸੰਗੀਤ ਅਤੇ ਅਧਿਆਤਮ ਨੂੰ ਦੁਨੀਆ ਭਰ ਦੇ ਲੋਕ ਜਾਣ ਰਹੇ ਹਨ ਅਤੇ ਅਪਣਾ ਰਹੇ ਹਨ। ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕੈਰੇਬੀਅਨ ਸਾਗਰ ਵਿੱਚ ਡੋਮਿਨੀਸ਼ੀਅਨ ਰਿਪਬਲਿਕ ਨਾਮ ਦਾ ਇੱਕ ਦੇਸ਼ ਹੈ। ਉੱਥੇ ਭਾਰਤੀਆਂ ਦੀ ਗਿਣਤੀ ਲਗਭਗ 100 ਹੈ, ਸ਼ਾਇਦ ਇਸ ਤੋਂ ਵੀ ਘੱਟ ਹੋਵੇਗੀ। ਇਸ ਦੇ ਬਾਵਜੂਦ ਭਾਰਤੀ ਸੰਸਕ੍ਰਿਤੀ ਅਤੇ ਅਧਿਆਤਮ ਨਾਲ ਜੁੜਿਆ ਇੱਕ ਬਹੁਤ ਚੰਗਾ ਯਤਨ ਉੱਥੇ ਹੋ ਰਿਹਾ ਹੈ। ਉੱਥੇ ਸਪੈਨਿਸ਼ ਬੋਲਣ ਵਾਲੇ ਕੁਝ ਲੋਕਾਂ ਨੇ ਇੱਕ ਟੀਮ ਬਣਾਈ ਹੈ। ਇਸ ਟੀਮ ਦਾ ਨਾਮ ਹੈ ਬ੍ਰਹਮ ਕਮਲ ਡੋਮਿਨਿਕਾਨਾ। ਟੀਮ ਦੇ ਮੈਂਬਰ ਮਿਲ ਕੇ ਵੈਦਿਕ ਸਾਹਿਤ ਦਾ ਅਧਿਐਨ ਕਰਦੇ ਨੇ। ਉਹ ਵੈਦਿਕ ਮੰਤਰਾਂ ਦਾ ਉਚਾਰਣ ਵੀ ਸਿੱਖ ਰਹੇ ਨੇ। ਉਨ੍ਹਾਂ ਨੂੰ ਇਸ ਦੀ ਕੋਈ ਫਾਰਮਲ ਟ੍ਰੇਨਿੰਗ ਨਹੀਂ ਮਿਲੀ, ਲੇਕਿਨ ਉਨ੍ਹਾਂ ਨੇ ਆਡੀਓ ਰਿਕਾਰਡਿੰਗ ਸੁਣ ਕੇ ਵੈਦਿਕ ਮੰਤਰਾਂ ਦਾ ਸਹੀ ਉਚਾਰਣ ਸਿੱਖਿਆ। ਅੱਜ ਉਹ ਕਈ ਮੰਤਰਾਂ ਦਾ ਬਹੁਤ ਚੰਗੀ ਤਰ੍ਹਾਂ ਜਾਪ ਕਰ ਲੈਂਦੇ ਨੇ। ਇਨ੍ਹਾਂ ਵਿੱਚ ਪੁਰਸ਼ ਸੂਕਤਮ, ਸ਼੍ਰੀ ਸੂਕਤਮ, ਸ਼੍ਰੀ ਰੁਦਰਮ, ਦੁਰਗਾ ਸੂਕਤਮ ਅਤੇ ਦੇਵੀ ਮਹਾਤਮਾਯਮ ਸ਼ਾਮਿਲ ਹੈ। ਭਾਰਤ ਤੋਂ ਇੰਨੀ ਦੂਰ ਰਹਿ ਕੇ ਸਾਡੀਆਂ ਪਰੰਪਰਾਵਾਂ ਨੂੰ ਸਿੱਖਣ ਦਾ ਉਨ੍ਹਾਂ ਦਾ ਇਹ ਯਤਨ ਬਹੁਤ ਪ੍ਰੇਰਕ ਹੈ। ਮੈਂ ਬ੍ਰਹਮ ਕਮਲ ਡੋਮਿਨਿਕਾਨਾ, ਉੱਥੋਂ ਦੇ ਸਾਰੇ ਮੈਂਬਰਾਂ ਨੂੰ ਉਨ੍ਹਾਂ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੰਦਾ। ਮੈਂ ਅਜਿਹੇ ਸਾਰੇ ਲੋਕਾਂ ਦੀ ਦਿਲੋਂ ਸ਼ਲਾਘਾ ਕਰਦਾ ਜੋ ਭਾਰਤੀ ਸੰਸਕ੍ਰਿਤੀ ਨੂੰ ਦੁਨੀਆ ਭਰ ਵਿੱਚ ਹਰਮਨ ਪਿਆਰਾ ਬਣਾਉਣ ਦੇ ਲਈ ਨਿਰੰਤਰ ਯਤਨ ਕਰ ਰਹੇ ਨੇ। ਮੇਰੇ ਪਿਆਰੇ ਦੇਸ਼ ਵਾਸੀਓ, ਮੇਘਾਲਿਆ ਦੀ ਪਛਾਣ ਬੱਦਲਾਂ ਨਾਲ ਹੈ, ਖੂਬਸੂਰਤ ਨਜ਼ਾਰਿਆਂ ਨਾਲ ਹੈ। ਜੋ ਮੇਘਾਲਿਆ ਜਾਂਦਾ ਹੈ, ਉਸ ਨੂੰ ਉੱਥੋਂ ਦੇ ਲੋਕਾਂ ਦਾ ਆਪਣਾਪਣ ਵੀ ਲੰਮੇ ਸਮੇਂ ਤੱਕ ਯਾਦ ਰਹਿੰਦਾ ਹੈ। ਲੇਕਿਨ ਮੇਘਾਲਿਆ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਜਿਸ ਦੀ ਮੈਂ ਅੱਜ ਮਨ ਕੀ ਬਾਤ ਵਿੱਚ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ। ਇਹ ਹੈ ਮੇਘਾਲਿਆ ਦੇ ਰੂਟ ਬ੍ਰਿਜ। ਰਸਤੇ ਵਾਲਾ ਰੂਟ ਨਹੀਂ, ਜੜ੍ਹਾਂ ਵਾਲਾ ਰੂਟ। ਇਹਨਾਂ ਰੂਟ ਬ੍ਰਿਜਾਂ ਦੀ ਕਹਾਣੀ ਬਹੁਤ ਰੋਚਕ ਹੈ। ਇਹ ਬ੍ਰਿਜ ਕੁਝ ਦਿਨਾਂ ਜਾਂ ਕੁਝ ਸਾਲਾਂ ਵਿੱਚ ਨਹੀਂ ਬਣਦੇ, ਇਹਨਾਂ ਨੂੰ ਤਿਆਰ ਹੋਣ ਵਿੱਚ ਕਈ ਦਹਾਕੇ ਲੱਗਦੇ ਨੇ। ਰਬੜ ਦੇ ਦਰਖਤਾਂ ਦੀਆਂ ਜੜ੍ਹਾਂ ਨੂੰ ਹੌਲੀ ਹੌਲੀ ਦਿਸ਼ਾ ਦਿੱਤੀ ਜਾਂਦੀ ਹੈ। ਇਹਨਾਂ ਜੜ੍ਹਾਂ ਨੂੰ ਜਲ ਧਾਰਾਵਾਂ ਦੇ ਪਾਰ ਲਿਜਾਇਆ ਜਾਂਦਾ ਹੈ। ਸਮੇਂ ਦੇ ਨਾਲ ਉੱਥੇ ਹੀ ਜੜ੍ਹਾਂ ਇੱਕ ਮਜ਼ਬੂਤ ਬ੍ਰਿਜ ਦਾ ਰੂਪ ਲੈ ਲੈਂਦੀਆਂ ਨੇ। ਇਹਨਾਂ ਬ੍ਰਿਜਾਂ ਦੀ ਇੱਕ ਹੋਰ ਵਿਸ਼ੇਸ਼ਤਾ ਹੈ, ਇਹ ਜੀਵਤ ਬ੍ਰਿਜ ਨੇ। ਸਮੇਂ ਬੀਤਣ ਦੇ ਨਾਲ ਇਹ ਹੋਰ ਮਜ਼ਬੂਤ ਹੁੰਦੇ ਜਾਂਦੇ ਨੇ। ਇਹਨਾਂ ਵਿੱਚ ਮੇਘਾਲਿਆ ਦੇ ਲੋਕਾਂ ਦੀ ਰਚਨਾਤਮਕਤਾ ਦਿਖਾਈ ਦਿੰਦੀ ਹੈ। ਇਹਨਾਂ ਦੇ ਪਿੱਛੇ ਸਾਲਾਂ ਦਾ ਧੀਰਜ ਅਤੇ ਕੁਦਰਤ ਦੇ ਪ੍ਰਤੀ ਡੂੰਘਾ ਸਨਮਾਨ ਹੈ। ਇਹ ਬ੍ਰਿਜ ਦੱਸਦੇ ਨੇ ਕਿ ਮਨੁੱਖ ਕੁਦਰਤ ਨਾਲ ਮਿਲ ਕੇ ਕਿੰਨੀਆਂ ਅਨੋਖੀਆਂ ਚੀਜ਼ਾਂ ਬਣਾ ਸਕਦਾ ਹੈ। ਇਹ ਸਾਡੇ ਦੇਸ਼ ਦੀ, ਇਸ ਧਰਤੀ ਦੀਆਂ ਧਰੋਹਰਾਂ ਨੇ। ਹੁਣ ਭਾਰਤ ਨੇ ਮੇਘਾਲਿਆ ਦੇ ਰੂਟ ਬ੍ਰਿਜਾਂ ਨੂੰ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਨੈੱਟਵਰਕ ਵਿੱਚ ਸ਼ਾਮਿਲ ਕਰਵਾਉਣ ਦੇ ਲਈ ਅਪਲਾਈ ਕੀਤਾ ਹੈ। ਸਾਥੀਓ, ਕਲਾਈਮੇਟ ਚੇਂਜ ਦੇ ਕਾਰਨ ਇਹਨਾਂ ਰੂਟ ਬ੍ਰਿਜਾਂ ਦੇ ਸਾਹਮਣੇ ਕਈ ਚੁਣੌਤੀਆਂ ਵੀ ਆਉਂਦੀਆਂ ਨੇ। ਅਜਿਹੇ ਸਮੇਂ ਵਿੱਚ ਮੇਘਾਲਿਆ ਦੇ ਲੋਕਾਂ ਨੇ ਇਸ ਕੁਦਰਤੀ ਧਰੋਹਰ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਬਖੂਬੀ ਨਿਭਾਈ ਹੈ। ਪਹਿਲਾਂ ਇਹ ਪਤਾ ਲਾਉਣਾ ਆਸਾਨ ਨਹੀਂ ਸੀ ਕਿ ਅਜਿਹੇ ਬ੍ਰਿਜਾਂ ਦੀ ਗਿਣਤੀ ਕਿੰਨੀ ਹੈ। ਸਥਾਨਕ ਲੋਕਾਂ ਨੇ ਖੁਦ ਇਹਨਾਂ ਦੀ ਗਿਣਤੀ ਸ਼ੁਰੂ ਕੀਤੀ। ਇਸ ਤੋਂ ਬਾਅਦ ਸਮੁਦਾਇਆਂ ਨੇ ਇਹਨਾਂ ਬ੍ਰਿਜਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਸੰਭਾਲੀ। ਅੱਜ ਸਥਾਨਕ ਲੋਕ 120 ਤੋਂ ਜ਼ਿਆਦਾ ਰੂਟ ਬ੍ਰਿਜਾਂ ਦੀ ਦੇਖਭਾਲ ਕਰ ਰਹੇ ਨੇ। ਕੁਝ ਟੀਮਾਂ ਹਰ ਸਾਲ ਇਹਨਾਂ ਪੁਲਾਂ ਦੀ ਸਥਿਤੀ ਦੀ ਜਾਂਚ ਕਰਦੀਆਂ ਨੇ। ਕੁਝ ਲੋਕਾਂ ਨੇ ਆਲੇ ਦੁਆਲੇ ਦੇ ਖੇਤਰ ਨੂੰ ਮਜ਼ਬੂਤ ਬਣਾਉਣ ਲਈ ਨਰਸਰੀ ਵੀ ਤਿਆਰ ਕੀਤੀ ਹੈ। ਇਸ ਤਰ੍ਹਾਂ ਦੀ ਇਹਨਾਂ ਦੀ ਸੰਭਾਲ ਦੇ ਲਈ ਇੱਕ ਪੂਰਾ ਇਕੋ ਸਿਸਟਮ ਤਿਆਰ ਹੋ ਗਿਆ ਹੈ। ਤੁਸੀਂ ਵੇਖਿਆ ਹੋਵੇਗਾ, ਇਸ ਸਾਲ ਹੈਲੀ ਵਾਰਜੀ ਨੂੰ ਪਦਮਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਆਪਣੇ ਜੀਵਨ ਦੇ 50 ਤੋਂ ਜ਼ਿਆਦਾ ਸਾਲ ਇਹਨਾਂ ਰੂਟ ਬ੍ਰਿਜਾਂ ਦੀ ਦੇਖਭਾਲ ਚ ਲਾਏ ਨੇ। ਉਨ੍ਹਾਂ ਦਾ ਸਮਰਪਣ ਸਾਡੇ ਸਾਰਿਆਂ ਦੇ ਲਈ ਪ੍ਰੇਰਣਾਦਾਇਕ ਹੈ। ਸਾਥੀਓ, ਤੁਸੀਂ ਕਦੇ ਇਹਨਾਂ ਰੂਟ ਬ੍ਰਿਜਾਂ ਦੀ ਯਾਤਰਾ ਕੀਤੀ ਹੋਵੇ ਤਾਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਜ਼ਰੂਰ ਸਾਂਝੀਆਂ ਕਰੋ। ਤੁਹਾਡੀਆਂ ਤਸਵੀਰਾਂ ਦੂਜੇ ਲੋਕਾਂ ਨੂੰ ਵੀ ਮੇਘਾਲਿਆ ਦੀ ਇਸ ਅਨੋਖੀ ਧਰੋਹਰ ਦੇ ਬਾਰੇ ਪ੍ਰੇਰਿਤ ਕਰਨਗੀਆਂ। ਮੇਰੇ ਪਿਆਰੇ ਦੇਸ਼ ਵਾਸੀਓ, ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡਾ ਪਿੰਡ ਸਾਫ਼ ਸੁਥਰਾ ਹੋਵੇ, ਸਾਡਾ ਸ਼ਹਿਰ ਸੁੰਦਰ ਦਿਖਾਈ ਦੇਵੇ। ਲੇਕਿਨ ਸ਼ਾਇਦ ਹੀ ਕਦੇ ਰੁਕ ਕੇ ਇਹ ਸੋਚਿਆ ਜਾਂਦਾ ਹੈ ਕਿ ਸਾਡੇ ਆਲੇ ਦੁਆਲੇ ਜੋ ਕੂੜਾ ਜਮ੍ਹਾਂ ਹੁੰਦਾ ਹੈ, ਕੌਣ ਉਸ ਨੂੰ ਸਾਫ਼ ਕਰਦਾ ਹੈ। ਜ਼ਿਆਦਾਤਰ ਲੋਕ ਤਾਂ ਇਹੀ ਮੰਨ ਕੇ ਚੱਲਦੇ ਨੇ ਕਿ ਇਹ ਕਿਸੇ ਹੋਰ ਦੀ ਜ਼ਿੰਮੇਵਾਰੀ ਹੈ ਅਤੇ ਉਹੀ ਸਫਾਈ ਕਰੇਗਾ। ਲੇਕਿਨ ਸਾਡੇ ਵਿਚਕਾਰ ਕੁਝ ਅਜਿਹੇ ਲੋਕ ਵੀ ਨੇ ਜੋ ਆਪਣੀ ਸੋਚ ਨਾਲ ਸਾਨੂੰ ਬਹੁਤ ਪ੍ਰੇਰਿਤ ਕਰਦੇ ਨੇ। ਮੈਨੂੰ
ਮੱਧ ਪ੍ਰਦੇਸ਼

0: ਅਤੇ ਰਾਜਗੜ੍ਹ ਜ਼ਿਲ੍ਹੇ ਦੇ ਬਿਆਵਰਾ ਦੀਆਂ ਕੁਝ ਭੈਣਾਂ ਦੇ ਬਾਰੇ ਜਾਨਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਆਪਣੇ ਆਲੇਦੁਆਲੇ ਪਲਾਸਟਿਕ ਕੂੜੇ ਨੂੰ ਹਟਾਉਣ ਦਾ ਸੰਕਲਪ ਲਿਆ। ਇਹ ਨਹੀਂ ਸੋਚਿਆ ਕਿ ਕੋਈ ਆ ਕੇ ਬਦਲਾਅ ਲਿਆਏਗਾ, ਉਨ੍ਹਾਂ ਨੇ ਖੁਦ ਸ਼ਹਿਰ ਭਰ ਤੋਂ ਪਲਾਸਟਿਕ ਕੂੜਾ ਅਤੇ ਖਾਲੀ ਬੋਤਲਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ। ਹੌਲੀ-ਹੌਲੀ ਇਹ ਯਤਨ ਅੱਗੇ ਵਧਦਾ ਗਿਆ ਅਤੇ ਫਿਰ ਉਸ ਪਲਾਸਟਿਕ ਨੂੰ ਈਕੋ ਬ੍ਰਿਕਸ ਵਿੱਚ ਬਦਲਿਆ ਜਾਣ ਲੱਗਾ। ਅੱਜ ਇਨ੍ਹਾਂ ਹੀ ਈਕੋ ਬ੍ਰਿਕਸ ਦੀ ਵਰਤੋਂ ਜਨਤਕ ਥਾਵਾਂ ਨੂੰ ਸੁੰਦਰ ਬਣਾਉਣ ਵਿੱਚ ਕੀਤੀ ਜਾ ਰਹੀ ਹੈ। ਰਾਜਗੜ੍ਹ ਵਿੱਚ ਪਿਛਲੇ ਕੁਝ ਮਹੀਨਿਆਂ 'ਚ ਸੈਂਕੜੇ ਕਿਲੋ ਪਲਾਸਟਿਕ ਨੂੰ ਰੀਸਾਈਕਲ ਕਰਕੇ ਉਨ੍ਹਾਂ ਦੀ ਬਿਹਤਰ ਵਰਤੋਂ ਕੀਤੀ ਗਈ। ਯਾਨੀ ਜੋ ਪਲਾਸਟਿਕ ਪਹਿਲਾਂ ਸ਼ਹਿਰ ਵਿੱਚ ਪ੍ਰਦੂਸ਼ਣ ਫੈਲਾਉਂਦਾ ਸੀ, ਅੱਜ ਉਹੀ ਇਨ੍ਹਾਂ ਭੈਣਾਂ ਦੇ ਯਤਨਾਂ ਨਾਲ ਸ਼ਹਿਰ ਦੀ ਸੁੰਦਰਤਾ ਵਧਾਉਣ ਦੇ ਵਿੱਚ ਯੋਗਦਾਨ ਦੇ ਰਿਹਾ ਹੈ। ਮੈਂ ਬਿਆਵਰਾ ਦੀਆਂ ਸਾਰੀਆਂ ਭੈਣਾਂ ਅਤੇ ਇਸ ਮੁਹਿੰਮ ਨਾਲ ਜੁੜੇ ਸਾਰੇ ਸਾਥੀਆਂ ਨੂੰ ਵਧਾਈ ਦਿੰਦਾ। ਮੇਰੇ ਪਿਆਰੇ ਦੇਸ਼ਵਾਸੀਓ, ਮੈਨੂੰ ਕਈ ਲੋਕਾਂ ਨੇ ਪੱਤਰ ਲਿਖ ਕੇ ਇੱਕ ਖਾਸ ਵਿਸ਼ੇ ਤੇ ਗੱਲ ਕਰਨ ਦਾ ਸੁਝਾਅ ਭੇਜਿਆ। ਇਹ ਵਿਸ਼ਾ ਗਣੇਸ਼ ਉਤਸਵ ਨਾਲ ਜੁੜਿਆ ਹੈ। ਉਂਝ ਤਾਂ ਗਣੇਸ਼ ਉਤਸਵ ਵਿੱਚ ਕਾਫੀ ਸਮਾਂ ਅਜੇ ਬਾਕੀ ਹੈ, ਲੇਕਿਨ ਲੋਕਾਂ ਨੇ ਇਹ ਬੇਨਤੀ ਕੀਤੀ ਕਿ ਇਸ ਵਿਸ਼ੇ ਤੇ ਹੁਣੇ ਹੀ ਗੱਲ ਹੋਣੀ ਚਾਹੀਦੀ ਹੈ। ਦਰਅਸਲ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਣ ਦਾ ਕੰਮ ਬਹੁਤ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਮੂਰਤੀ ਬਣਾਉਣ ਵਾਲੇ, ਮੂਰਤੀ ਦੇ ਵਪਾਰ ਨਾਲ ਜੁੜੇ ਲੋਕ ਹੁਣ ਤੋਂ ਹੀ ਸਰਗਰਮ ਹੋ ਜਾਂਦੇ ਨੇ। ਇਸ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ, ਤੁਸੀਂ ਯਤਨ ਕਰੋ ਕਿ ਤੁਹਾਡੇ ਘਰ, ਸੁਸਾਇਟੀ ਜਾਂ ਆਲੇ ਦੁਆਲੇ ਦੀਆਂ ਥਾਵਾਂ ਤੇ ਗਣਪਤੀ ਬੱਪਾ ਦੀ ਜੋ ਮੂਰਤੀ ਸਥਾਪਿਤ ਹੋਵੇ ਉਹ ਸਾਡੀ ਦੇਸ਼ ਦੀ ਮਿੱਟੀ ਨਾਲ ਬਣੀ ਹੋਵੇ। ਉਹ ਸਾਡੇ ਆਪਣੇ ਘੁਮਿਆਰਾਂ ਤੇ ਸਥਾਨਕ ਕਲਾਕਾਰਾਂ ਦੇ ਹੱਥੋਂ ਤਿਆਰ ਹੋਈ ਹੋਵੇ। ਜੋ ਲੋਕ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਂਦੇ ਨੇ ਉਨ੍ਹਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਮਿੱਟੀ ਦੀਆਂ ਮੂਰਤੀਆਂ ਨੂੰ ਪਹਿਲ ਦੇਣ ਤੇ ਜੋ ਲੋਕ ਮੂਰਤੀਆਂ ਖਰੀਦਦੇ ਨੇ ਉਹ ਵੀ ਇਹ ਜ਼ਰੂਰ ਵੇਖਣ ਕਿ ਗਣਪਤੀ ਬੱਪਾ ਦੀ ਮੂਰਤੀ ਕਿਸ ਨਾਲ ਬਣੀ ਹੈ ਤੇ ਕਿਸ ਦੇਸ਼ ਵਿੱਚ ਤਿਆਰ ਹੋਈ ਹੈ। ਪਲਾਸਟਰ ਆਫ ਪੈਰਿਸ ਨਾਲ ਬਣੀਆਂ ਮੂਰਤੀਆਂ ਬਿਲਕੁਲ ਨਾ ਖਰੀਦੋ। ਸਾਥੀਓ, ਮਿੱਟੀ ਦੀਆਂ ਮੂਰਤੀਆਂ ਪੂਜਾ ਤੋਂ ਬਾਅਦ ਸਹਿਜ ਰੂਪ ਨਾਲ ਪਾਣੀ ਵਿੱਚ ਘੁੱਲ ਜਾਂਦੀਆਂ ਨੇ। ਇਸ ਨਾਲ ਸਾਡੀਆਂ ਨਦੀਆਂ, ਤਲਾਬਾਂ ਤੇ ਵਾਤਾਵਰਣ ਦੀ ਰੱਖਿਆ ਹੁੰਦੀ ਹੈ, ਸਾਡੀ ਆਸਥਾ ਵੀ ਬਣੀ ਰਹਿੰਦੀ ਹੈ ਤੇ ਕੁਦਰਤ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਵੀ ਪੂਰੀ ਹੁੰਦੀ ਹੈ। ਜਦੋਂ ਅਸੀਂ ਸਥਾਨਕ ਕਾਰੀਗਰਾਂ ਤੋਂ ਮੂਰਤੀ ਖਰੀਦਦੇ ਹਾਂ, ਅਸੀਂ ਵੋਕਲ ਫਾਰ ਲੋਕਲ ਦੇ ਸੰਕਲਪ ਨੂੰ ਮਜ਼ਬੂਤ ਕਰਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇਸ ਵਾਰ ਗਣੇਸ਼ ਉਤਸਵ ਵਿੱਚ ਤੇ ਅਜਿਹੇ ਹੋਰ ਉਤਸਵਾਂ ਵਿੱਚ ਅਸੀਂ ਅਜਿਹੀਆਂ ਸਾਰੀਆਂ ਗੱਲਾਂ ਬਾਰੇ ਜ਼ਰੂਰ ਗੰਭੀਰਤਾ ਨਾਲ ਸੋਚਾਂਗੇ ਤੇ ਦੇਸ਼ ਹਿੱਤ ਵਿੱਚ ਕਦਮ ਵੀ ਚੁੱਕਾਂਗੇ। ਸਾਥੀਓ, ਸਾਡੇ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ ਸਾਡੇ ਦੇਸ਼ ਦੇ ਲੋਕ ਨੇ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋ ਰਹੇ ਛੋਟੇ ਵੱਡੇ ਯਤਨ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ। ਇਹ ਯਤਨ ਦੱਸਦੇ ਨੇ ਕਿ ਜਦੋਂ ਮਨ ਵਿੱਚ ਸੰਕਲਪ ਹੋਵੇ ਤੇ ਸਮਾਜ ਦਾ ਸਾਥ ਹੋਵੇ ਤਾਂ ਕੋਈ ਵੀ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ। ਤੁਸੀਂ ਆਪਣੇ ਆਲੇ-ਦੁਆਲੇ ਹੋ ਰਹੇ ਅਜਿਹੇ ਯਤਨਾਂ ਦੇ ਬਾਰੇ ਵਿੱਚ ਮੈਨੂੰ ਜ਼ਰੂਰ ਲਿਖਦੇ ਰਹੋ, ਆਪਣੇ ਵਿਚਾਰ ਤੇ ਆਪਣੇ ਸੁਝਾਅ ਭੇਜਦੇ ਰਹੋ। ਹੋ ਸਕਦਾ ਹੈ ਕਿ ਤੁਹਾਡੇ ਆਲੇ-ਦੁਆਲੇ ਦੀ ਕੋਈ ਛੋਟੀ ਜਿਹੀ ਪਹਿਲ ਪੂਰੇ ਦੇਸ਼ ਦੇ ਲਈ ਪ੍ਰੇਰਣਾ ਬਣ ਜਾਵੇ। ਅਗਲੇ ਮਹੀਨੇ ਅਸੀਂ ਫਿਰ ਮਿਲਾਂਗੇ, ਦੇਸ਼ ਵਾਸੀਆਂ ਦੇ ਕੁਝ ਨਵੇਂ ਯਤਨਾਂ ਦੀ ਚਰਚਾ ਕਰਾਂਗਾ। ਉਦੋਂ ਤੱਕ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਤੇ ਹਾਂ, ਪਾਣੀ ਦੀ ਸੰਭਾਲ ਤਾਂ ਕਰਨੀ ਹੀ ਕਰਨੀ ਹੈ। ਬਾਰਿਸ਼ ਦੇ ਪਾਣੀ ਦੀ ਇੱਕ ਇੱਕ ਬੂੰਦ ਨੂੰ ਅਸੀਂ ਬਚਾਉਣਾ ਹੈ। ਕੈਚ ਦਾ ਰੇਨ, ਇਹ ਮੁਹਿੰਮ ਜ਼ਰਾ ਵੀ ਢਿੱਲੀ ਨਹੀਂ ਹੋਣ ਦੇਣੀ। ਮੇਰੀ ਖਾਸ ਬੇਨਤੀ ਹੈ, ਬਾਰਿਸ਼ ਦੀ ਇੱਕ ਇੱਕ ਬੂੰਦ ਅਸੀਂ ਮਿਲ ਕੇ ਬਚਾਈਏ। ਬਹੁਤ ਬਹੁਤ ਧੰਨਵਾਦ, ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਵਾਸੀਆਂ ਲਈ ਪ੍ਰਸਾਰਣ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ,
2: ਪੰਜਾਬੀ ਅਨੁਵਾਦ ਦਾ ਮੁੜ ਪ੍ਰਸਾਰਣ। ਤੇ ਆਓ ਹੁਣ ਸੁਣਦੇ ਹਾਂ ਅਗਲਾ ਗੀਤ ਬੀ ਪ੍ਰਾਗ ਦੀ ਆਵਾਜ਼ 'ਚ।

ਆਓ ਹੁਣ ਸੁਣਦੇ ਹਾਂ ਅਗਲਾ ਗੀਤ ਫਿਲਮ ਬਾਰਡਰ 'ਚੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਸੋਨੂ ਨਿਗਮ ਨੇ ਅਤੇ ਰੂਪ ਕੁਮਾਰ ਰਾਠੌਰ ਨੇ, ਅਤੇ ਸੰਗੀਤ ਦਿੱਤਾ ਅਨੂ ਮਲਿਕ ਨੇ, ਅਤੇ ਇਸ ਗੀਤ ਦੇ ਬੋਲ ਲਿਖੇ ਨੇ ਜਾਵੇਦ ਅਖਤਰ ਨੇ।

ਨਿਊਜ਼ ਔਨ AIR ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਰਾਤ ਦੇ ਠੀਕ 10 ਵੱਜ ਚੁੱਕੇ ਹਨ ਅਤੇ ਹੁਣ ਇੱਕ ਨਜ਼ਰ ਇਸ ਵੇਲੇ ਦੀਆਂ ਮੁੱਖ ਸੁਰਖੀਆਂ 'ਤੇ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਿਹਾ ਭਾਰਤ ਨੇ ਜੂਨ ਵਿੱਚ ਸਵਦੇਸ਼ੀ ਤੌਰ ਤੇ ਵਿਕਸਿਤ C-295 ਜਹਾਜ਼ ਦੀ ਪਹਿਲੀ ਉਡਾਣ ਨਾਲ ਹਵਾਬਾਜ਼ੀ ਖੇਤਰ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਨੂੰ ਵਾਤਾਵਰਣ ਸੁਰੱਖਿਆ ਅਤੇ ਉਹਨਾਂ ਦੀ ਅਗਵਾਈ ਲਈ ਸੇਸ਼ੇਲਸ ਦਾ ਸਰਵਉੱਚ ਨਾਗਰਿਕ ਸਨਮਾਨ ਗਾਰਡੀਅਨ ਆਫ ਦਾ ਬਲੂ ਹੋਰਾਈਜ਼ਨ ਨਾਲ ਸਨਮਾਨਿਤ ਕੀਤਾ ਗਿਆ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਪਿੰਡਾਂ ਦੀ ਕੇਂਦਰੀ ਭੂਮਿਕਾ 'ਤੇ ਜ਼ੋਰ ਦਿੱਤਾ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨੇਮ 2017 ਵਿੱਚ ਸੋਧਾਂ ਦੀ ਤਜਵੀਜ਼ ਰੱਖੀ ਏ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਉਦੋਂ ਤੱਕ ਕੈਲਾਸ਼ ਮਾਨਸਰੋਵਰ ਯਾਤਰਾ ਨਾ ਕਰਨ ਲਈ ਕਿਹਾ ਏ ਜਦੋਂ ਤੱਕ ਉਨ੍ਹਾਂ ਦੇ ਸਾਰੇ ਜ਼ਰੂਰੀ ਯਾਤਰਾ ਦਸਤਾਵੇਜ਼ ਪੂਰੇ ਨਾ ਹੋਣ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸਾਰੇ ਮੰਤਰੀ, ਵਿਧਾਇਕ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੱਲ੍ਹ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਬੇਅਦਬੀ ਵਿਰੋਧੀ ਕਾਨੂੰਨ 'ਤੇ ਸੂਬਾ ਸਰਕਾਰ ਦਾ ਪੱਖ ਪੇਸ਼ ਕਰਨਗੇ। ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਮੰਦਿਰ ਨੇੜੇ ਮਾਤਾ ਸੀਤਾ ਅਤੇ ਲਵ ਕੁਸ਼ ਦਾ ਮੰਦਿਰ ਬਣਾਉਣ ਦਾ ਐਲਾਨ। ਅੱਜ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਦਿਵਸ ਮੌਕੇ ਸੂਬੇ ਭਰ ਵਿੱਚ 3 ਦਿਨਾਂ ਪਲਸ ਪੋਲੀਓ ਮੁਹਿੰਮ ਦਾ ਆਗਾਜ਼। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਅੱਜ ਲੰਡਨ 'ਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋ ਰਿਹਾ ਏ। ਅਰਜਨਟੀਨਾ ਦੇ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਲਗਾਤਾਰ 7 ਵਿਸ਼ਵ ਕੱਪ ਮੈਚਾਂ ਵਿੱਚ ਗੋਲ ਕਰਨ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਨੇ। ਇਹ ਸਨ ਇਸ ਵੇਲੇ ਦੀਆਂ ਮੁੱਖ ਸੁਰਖੀਆਂ ਅਤੇ ਸਮਾਂ ਮਿਲਾ ਲਓ, ਇਸ ਸਮੇਂ 10:03 ਹੋ ਗਏ ਨੇ। ਤੁਸੀਂ ਟਿਊਨ ਇਨ ਕੀਤਾ ਹੈ ਨਿਊਜ਼ ਔਨ AIR ਅਤੇ ਪਟਿਆਲਾ ਦਾ ਆਕਾਸ਼ਵਾਣੀ ਕੇਂਦਰ। ਅਤੇ ਹੁਣ ਵੇਲਾ ਹੋ ਗਿਆ ਹੈ ਪੰਜਾਬੀ ਗੀਤਾਂ ਨਾਲ ਸਜੇ ਹੋਏ ਪ੍ਰੋਗਰਾਮ ਪੰਜਾਬੀ ਤੜਕਾ ਦਾ। ਪੰਜਾਬੀ ਤੜਕਾ ਪ੍ਰੋਗਰਾਮ ਨੂੰ ਲੈ ਕੇ ਹਾਜ਼ਰ ਹਾਂ ਮੈਂ ਤੇਜਿੰਦਰ ਸਿੰਘ। ਪੰਜਾਬੀ ਤੜਕਾ ਪ੍ਰੋਗਰਾਮ ਵਿੱਚ ਤੁਸੀਂ ਵੀ ਆਪਣੇ ਸ਼ਾਮਲ ਹੋਣ ਲਈ, ਤੁਸੀਂ ਵੀ ਆਪਣੇ ਸੰਦੇਸ਼ ਸਾਨੂੰ ਵਟਸਐਪ ਮੈਸੇਜ ਰਾਹੀਂ 9465026868 'ਤੇ ਭੇਜ ਸਕਦੇ ਹੋ। ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਨੰਬਰ ਫਿਰ ਤੋਂ ਨੋਟ ਕਰ ਲਓ, 9465026868 'ਤੇ ਆਪਣਾ ਵਟਸਐਪ ਮੈਸੇਜ ਭੇਜ ਸਕਦੇ ਹੋ। ਅਤੇ ਆਓ ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਗੁਰਦਾਸ ਮਾਨ ਦੇ ਇਸ ਗੀਤ ਨਾਲ।

ਪੰਜਾਬੀ ਤੜਕਾ ਦਾ ਪੰਜਾਬੀ ਤੜਕਾ ਪ੍ਰੋਗਰਾਮ ਵਿੱਚ ਸਾਨੂੰ ਸ਼ਾਮਿਲ ਹੋਣ ਲਈ ਵਟਸਐਪ ਰਾਹੀਂ ਮੈਸੇਜ ਭੇਜੇ ਹਨ। ਚੌਂਕ ਬੱਤੀਆਂ ਵਾਲਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ, ਮਾਧੋਪੁਰੀ, ਰਾਜਕੌਰ, ਜੋਤੀ, ਗੋਲਡੀ, ਬੱਬੂ ਟਿਵਾਣਾ, USA, ਰਾਮਲਾਲ ਖਰੋੜਾ ਅਤੇ ਸਾਰਾ ਮਾਧੋਪੁਰੀ ਪਰਿਵਾਰ। ਮੁਹੱਲਾ ਮਨਸੂਰਗੰਜ ਰੁਨਵਾਰਾ ਤੋਂ ਉੱਤਰ ਪ੍ਰਦੇਸ਼ ਤੋਂ ਅਫਤਾਬ ਅੰਸਾਰੀ, ਰਿਆਜ਼, ਮੁਹੰਮਦ ਕੈਫ, ਅਨਵਰ ਮਾਸਟਰ, ਲੁਬਨਾ ਅੰਸਾਰੀ ਅਤੇ ਆਲੀਆ ਅੰਸਾਰੀ। ਜੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ ਰਜਤ ਅਤੇ ਮਯੰਕ ਭਾਟੀਆ। ਪਹਾੜਗੰਜ ਮੁਲਤਾਨੀ ਡਾਂਡਾ ਤੋਂ ਅਨਿਲ ਮੋਹਨ, ਉਸ਼ਾ, ਟਿੱਲੂ ਨਾਇਕ ਅਤੇ ਮਧੂ ਨਾਇਕ। ਬਿਹਾਰ 'ਚ ਡੁਮਰਾਵ ਤੋਂ ਰਾਜ SD ਅੰਸਾਰੀ, ਨਸਰੀਨ ਅੰਸਾਰੀ ਅਤੇ ਵਲੀਉੱਲਾ ਅੰਸਾਰੀ। ਇੰਦਰਾ ਚੌਂਕ ਦਿੱਲੀ ਤੋਂ ਅਜ਼ੀਮ ਵਕਾਰ। ਮਨਾਲੀ ਹਿਮਾਚਲ ਪ੍ਰਦੇਸ਼ ਤੋਂ ਹਰਸ਼, ਵਿਨੇ, ਵਿਨੀਤ ਅਤੇ ਰੋਜਸ ਪਾਈ। ਚੰਡੀਗੜ੍ਹ ਸਿਟੀ ਤੋਂ ਬਿਮਲਾ ਅਤੇ ਸਤੀਸ਼ ਅਨੇਜਾ। ਕਰਨਾਲ ਤੋਂ ਹਰਿਆਣਾ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਪ੍ਰਤਿਭਾ ਸ਼ਰਮਾ, ਕਿਰਨ ਠਾਕੁਰ, ਵਿਪਾਸ਼ਾ ਸ਼ਰਮਾ, ਸੋਨੀਆ ਕਾਲਕਾ, ਇਸ਼ਪ੍ਰੀਤ ਸ਼ਰਮਾ, ਸੁਹਾਨੀ ਸ਼ਰਮਾ, ਪੰਕਜ ਸ਼ਰਮਾ, ਰੋਹਿਤ, ਮੀਨਾਕਸ਼ੀ ਤਿਵਾਰੀ। ਇਹਨਾਂ ਸਾਰਿਆਂ ਦੇ ਮੈਸੇਜ ਆਏ ਨੇ ਜੀ। ਇਹਨਾਂ ਤੋਂ ਇਲਾਵਾ ਸਰਗੁਜਾ ਡੇ ਮੇਨ ਪਾਰਟ ਤੋਂ ਪ੍ਰਭਾ ਡੋਮੀਨ, ਪ੍ਰਮੀਲਾ, ਆਸ਼ਾ, ਨਿਸ਼ਾ ਡੋਮੀਨ ਅਤੇ ਪੂਰਾ ਡੋਮੀਨ ਪਰਿਵਾਰ। ਕਿਸ਼ੋਰ ਨਗਰ ਅਮਰਾਵਤੀ ਤੋਂ ਹੀਰਾਮਨ ਸ਼ੈਂਡੇ, ਸ਼ੀਲਾ ਦੇਵੀ ਸ਼ੈਂਡੇ ਅਤੇ ਸਿਧਾਰਥ ਗੋਂਡਾ ਨੇ। ਚੌਕੁੰਟੀ ਬੁਲੰਦਸ਼ਹਿਰ ਤੋਂ ਸੈਯਦ ਟਪਾਰੀਆ, ਨਿਗਤ ਟਪਾਰੀਆ, ਸ਼ਾਹਨਵਾਜ਼ ਅਤੇ ਟਪਾਰੀਆ ਫੈਮਿਲੀ। ਰਤਲਾਮ ਮੱਧ ਪ੍ਰਦੇਸ਼ ਤੋਂ ਜਗਦੀਸ਼ ਦਾਕੜ, ਨਾਇਮਾ, ਸ਼੍ਰੀਮਤੀ ਰੰਜੂਬਾਈ ਦਾਕੜ, ਯੁਵਰਾਜ ਸਿੰਘ ਅਤੇ ਸ਼ਿਵਾਂਗੀ ਦਾਕੜ। ਮਲੋਟ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼, ਮੈਂਡੀ, ਸੌਰਵ, ਸਾਇਨਾ ਅਤੇ ਨਿਵਾਨ ਸ਼ਰਮਾ। ਰੇਲਵੇ ਕਲੋਨੀ ਹਨੁਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, JS ਨਾਇਕ, ਸ਼ੋਭਾ ਨਾਇਕ ਅਤੇ ਸਮਸਤ ਡਾਗਲਾ ਪਰਿਵਾਰ। ਹਰਜੀਤ ਸਿੰਘ ਕਲਿਆਣ, ਪਿੰਡ ਸੁੱਖਾ, ਜ਼ਿਲ੍ਹਾ ਬਠਿੰਡਾ ਤੋਂ ਹਾਕਮ ਸੂਫੀ। ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ। ਇਹਨਾਂ ਤੋਂ ਇਲਾਵਾ ਜ਼ਿਲ੍ਹਾ ਮੁਰਾਦਾਬਾਦ, ਪਿੰਡ ਦੁਲਾਪੁਰ ਤੋਂ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ, ਰਾਜਪਾਲ, ਕਾਜਲ, ਮਾਨਵੀ, ਲਕਸ਼ੇ, ਮੋਹਿਨੀ ਅਤੇ ਬਲਵੀਰ ਸਿੰਘ। ਚੁਟਾਲਾ ਹਰਿਆਣਾ ਤੋਂ ਦਾਰਾ ਪੰਡਿਤ, ਸੰਜੇ ਸ਼ਰਮਾ ਅਤੇ ਪ੍ਰਿਯੰਕਾ ਸ਼ਰਮਾ। ਨੋਹਰ ਜ਼ਿਲ੍ਹਾ ਹਨੁਮਾਨਗੜ੍ਹ ਰਾਜਸਥਾਨ ਤੋਂ ਨਰਿੰਦਰ ਸੁਧਾਰ, ਮਨੋਜ ਸੁਥਾਰ, ਹਿਮਾਂਸ਼ੂ ਸੁਧਾਰ, ਇਹਨਾਂ ਸਾਰਿਆਂ ਨੇ ਮੈਸੇਜ ਭੇਜੇ ਹਨ ਜੀ। ਪਿੰਡ ਯਵਤਮਾਲ, ਵਿਦਰਭ, ਮਹਾਰਾਸ਼ਟਰ ਤੋਂ ਸੰਤੋਸ਼ ਖੰਡਸੇ ਅਤੇ ਵਿਨੋਦ ਖੜਸੇ। ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, VP ਰੰਜੂ, ਅਸ਼ੋਕ, ਸੁਸ਼ੀਲ, BK, ਕੈਲਾਸ਼, ਨੀਲਮ, ਰਾਮਾ, ਪਾਲੀ, ਸੁਨੀਲ, ਪਾਠਕ ਅਤੇ VK ਪੁਰੀ ਅਤੇ ਵਿਨੋਦਪੁਰੀ। ਸਾਧੂ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰਿਵਾਰਡ, ਚੰਦਰਕਲਾ ਰਿਵਾਰਡ। ਸੁਲਤਾਨਪੁਰ ਉੱਤਰ ਪ੍ਰਦੇਸ਼ ਤੋਂ ਜਸਮੀਤ, ਯਸ਼ੂ, ਨਿਰੰਜਨ ਸਿੰਘ, ਸੋਮਿਆ ਸਿੰਘ ਅਤੇ ਅਵਿਰਲ ਸਿੰਘ। ਛੱਤੀਸਗੜ੍ਹ ਪਲਾਰੀ ਤੋਂ ਪ੍ਰਕਾਸ਼ ਵਰਮਾ, ਨਿਖਿਲ, ਪ੍ਰਿੰਸ ਅਤੇ ਯਸ਼ਸਵੀ ਵਰਮਾ। ਮੰਡੀ ਹਰਜੀ ਰਾਮ ਮਲੋਟ ਤੋਂ ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾ ਸ਼ਰਮਾ, ਸੁਰੇਸ਼। ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ PS ਨਹਲਕਰ, ਨਿਰਮਲਾ ਅਤੇ ਵਿਸ਼ਾਲ। ਮਲਕਾਪੁਰ ਤੋਂ ਨਾਰਾਇਣ ਇੰਗਲੇ, ਸੋਪਾਨ ਤਾਇੜੇ ਅਤੇ ਆਸ਼ੀਸ਼ ਮੋਹਰਕਰ। ਰਾਏਗੜ੍ਹ ਬਿਹਾਰ ਤੋਂ ਉਮਾ ਰਾਜ, ਪਵਨ, ਉਮਾ, ਸੰਜੇ, ਦੀਪਕ ਅਤੇ ਕਮਲ ਉਮਾ। ਖੰਡਵਾ ਤੋਂ ਰਾਧਿਕਾ, ਅਨੀਤਾ, ਸਪਨਾ ਅਤੇ ਰਕੇਸ਼। ਜੇਲ ਰੋਡ ਰਾਏਗੜ੍ਹ ਤੋਂ ਨਿਸ਼ਾ ਡੋਮੀਨ, ਉਮਾ, ਜਾਨਵੀ ਡੋਮੀਨ। ਚੰਦਰਨਗਰ ਸਹਾਰਨਪੁਰ ਤੋਂ ਦੇਵ ਸ਼ੰਕਰ ਯਾਦਵ, ਪ੍ਰਭਾ ਰਾਣੀ, ਸੁਰੇਸ਼ ਅਤੇ ਨਰਿੰਦਰ ਯਾਦਵ। ਗੜੀ ਟਟਹਾਲ, ਪਿੰਡ ਗੜੀ ਕੋਟਾਹਾ, ਜ਼ਿਲ੍ਹਾ ਪੰਚਕੂਲਾ ਤੋਂ ਸਿਰਾਜੁਦੀਨ ਅੰਸਾਰੀ, ਨਸੀਬਨ ਬੇਗਮ, ਅਕਰਮ ਸ਼ਾਨੀਆ, ਇਲਾਸ ਮੁਸ਼ਾਹਿਦ, ਅਕਸਾ, ਆਇਸ਼ਾ, ਉਮਰ ਅਤੇ ਸਮੀਨਾ ਅੰਸਾਰੀ। ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ। ਕਰਨਾਟਕ ਗੁਲਬਰਗ ਤੋਂ ਮੁਹੰਮਦ ਰਖਨੁਦੀਨ ਮੰਠਾਲ, ਸ਼ਬੀਰ ਮਨਹੱਟੀ, ਆਸਿਫ ਅਕਬਾਲ। ਏਕਤਾ ਕਲੋਨੀ ਰੋਹਤਕ ਤੋਂ ਸੀਤਾਰਾਮ ਕਾਂਗੜਾ, ਬਬੀਤਾ ਬੋਟ, ਨਿਖਿਲ ਕਾਂਗੜਾ, ਤਨਵੀ ਬੋਟ ਅਤੇ ਅੰਕਿਤਾ ਕਾਂਗੜਾ। ਪਿੰਡ

ਸੰਦੀਪ, ਸਿੰਮੂ, ਏਕਮ, ਅਮਨ ਅਤੇ ਅਭਿਜੋਤ। ਇਹਨਾਂ ਸਾਰਿਆਂ ਦੀ ਰਲਮਿਲੀ ਫਰਮਾਇਸ਼ 'ਤੇ ਆਓ ਇਸ ਪ੍ਰੋਗਰਾਮ ਦਾ ਸੁਣਦੇ ਹਾਂ ਅਗਲਾ ਪੰਜਾਬੀ ਗੀਤ। ਤੁਸੀਂ ਸੁਣ ਰਹੇ ਹੋ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਇਹ ਗੀਤ।

ਵਿੱਚ ਸ਼ਾਮਲ ਹੋਣ ਲਈ ਸਾਨੂੰ ਮੈਸੇਜ ਭੇਜੇ ਹਨ। ਸਵਰਨ ਸਿੰਘ ਪਿੰਡ ਦੋਲੇਵਾਲਾ ਜ਼ਿਲ੍ਹਾ ਮੋਗਾ ਤੋਂ, ਗੁਮਲਾ ਰਜਾਰਖੰਡ ਤੋਂ ਐਸਐਮ ਜਾਵੇਦ, ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਗੁਰਸ਼ਬਦ। ਗੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛਿੰਪਾ, ਕਪਿਲ ਅਤੇ ਪੂਜਾ ਪਰਹਾਰ। ਮੋਤਾਲਾ ਮਹਾਰਾਸ਼ਟਰ ਤੋਂ ਵਿਜੇ ਸੁਰਲਕਰ, ਰਤਨਮਾਲਾ ਅਤੇ ਓਮ ਕੁਮਾਰ। ਬਠਿੰਡਾ ਰੋਡ ਮੰਡੀ ਡਵਾਲੀ ਤੋਂ ਰਜਿੰਦਰ ਨਾਰੰਗ, ਅੰਜੂ, ਮੋਹਿਤ, ਲੱਕੀ, ਤਾਨੀਆ ਨਾਰੰਗ। ਪੰਦਰਪੁਰ ਸਿਟੀ ਤੋਂ ਕ੍ਰਿਸ਼ਨਾ ਗੋਡਕੇ, ਪ੍ਰਸ਼ਾਂਤ, ਰੁਸ਼ੀ, ਯਸ਼ਰਾ ਸ਼ਿੰਦੇ, ਸੁਨੀਤਾ ਅਤੇ ਰੋਹਿਦਾਸ ਚੌਂਕ। ਰਘੁਨਾਥਪੁਰਾ ਜ਼ਿਲ੍ਹਾ, ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤ ਅਤੇ ਖੁਸ਼ੀ ਗੋਸਵਾਮੀ। ਪਿੰਡ ਅਤੇ ਡਾਕਖਾਨਾ ਲੋਹਗੜ੍ਹ, ਠਾਕੁਰਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ ਅਤੇ ਬਲਦੇਵ ਸਿੰਘ ਭਗਵਾਨਗੜ੍ਹ ਭੁੱਖਿਆਂ ਤੋਂ। ਹਰਦੋਈ ਰੋਡ ਲਖਨਊ ਤੋਂ ਮਾਸਟਰ ਖਿੱਲੂ ਪਰਵੇਜ਼, ਬੇਗਮ ਇਮਰਾਨਾ ਨਾਸ, ਨਵਾਜ਼ਿਸ਼ ਸ਼ੇਖ, ਦਾਨਿਸ਼ ਸ਼ੇਖ ਅਤੇ ਅਮਨ ਅਫਰੀਦੀ। ਇਹਨਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਤੋਂ ਆਮਿਰ ਹੁਸੈਨ, ਬੇਗਮ ਤੇਬਾ ਸ਼ੇਖ, ਫੌਜੀਆ ਸ਼ੇਖ, ਆਹਿਲ ਹੁਸੈਨ, ਅਰਹਾਨ ਹੁਸੈਨ ਅਤੇ ਪਰਿਵਾਰ। ਜਨਕਪੁਰੀ ਸਹਾਰਨਪੁਰ ਤੋਂ ਜੋਨ ਡੀ ਕੈਸਟਰੋ, ਰੋਜ਼ੀ ਡੀ ਕੈਸਟਰੋ, ਪਰਲ ਅਤੇ ਵਿਲੀਅਮ ਡੀ ਕੈਸਟਰੋ। ਮੋਤਾਲਾ ਮਹਾਰਾਸ਼ਟਰ ਤੋਂ ਵਿਜੇ ਸੁਰਲਕਰ, ਰਤਨਮਾਲਾ ਸੁਰਲਕਰ ਅਤੇ ਓਮ ਕੁਮਾਰ ਸੁਰਲਕਰ। ਇਹਨਾਂ ਤੋਂ ਇਲਾਵਾ ਮਹਿਸਗੜ੍ਹ ਨਾਭਾ ਤੋਂ ਸੋਮਦੱਤ, ਜੋਤੀ ਰਾਣੀ, ਕੈਰਵ, ਗੁਰਮੰਨਤ। ਰਹਾਟਗਾਂਵ ਕੈਂਪ ਅਮਰਾਵਤੀ ਮਹਾਰਾਸ਼ਟਰ ਤੋਂ ਦਿਲੀਪ ਰਾਮੇਕਰ, ਹਰਸ਼ਾ, ਅਕਸ਼ੇ, ਰੁਦਰਾ ਅਤੇ ਰਾਮੇਕਰ ਪਰਿਵਾਰ। ਪਿੰਡ ਉਗਾਲਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਪਰਿਵਾਰ। ਕਿਸ਼ਨਗੰਜ ਬਿਹਾਰ ਤੋਂ ਰਵਿੰਦਰ ਮੋਹਨ ਦਾਸ, ਆਸ਼ਾ ਦੇਵੀ, ਰਾਘਵ ਕੁਮਾਰ ਅਤੇ ਬਾਨੂ ਪ੍ਰਿਆ, ਮਾਧੁਰੀ, ਕਿਰਨ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ ਅਤੇ ਭਾਈ ਸੁੱਚਾ ਸਿੰਘ ਪਾਠਕ, ਵਿਨੋਦਪੁਰੀ। ਸਬਜ਼ੀ ਮੰਡੀ ਬੁਲਡਾਣਾ ਤੋਂ ਸ਼ਬੀਰ ਹੁਸੈਨ, ਸ਼ਹਿਜਾਦ, ਮੁੱਜੂ, ਆਬਾ, ਆਇਜ਼ਾ, ਅਨਮ ਅਤੇ ਮੁਦੱਸਿਰ ਹੁਸੈਨ। ਸੈਕਟਰ 8 ਕੁਰਕਸ਼ੇਤਰ ਤੋਂ ਦੀਪਕ ਸੈਣੀ, ਪ੍ਰਮੀਲਾ, ਅਨੁਸ਼੍ਰੀ ਸੈਣੀ। ਮਹਾਦੇਵਪਾਰਾ ਤੋਂ ਮੀਰਾ, ਸਿਮਰਨ ਅਤੇ ਯੋਗੇਸ਼ ਕੁਮਾਰ ਰਜਵਾੜੇ। ਚੱਕ ਲਲੇਕਾ, ਬਾਵਲ ਨਗਰ, ਚੌਧਰੀ ਜ਼ੁਲਫਿਕਰ ਅਲੀ, ਇਹਨਾਂ ਦਾ ਮੈਸੇਜ ਆਇਆ ਜੀ, ਇਹ ਪਾਕਿਸਤਾਨ ਤੋਂ ਆਇਆ ਜੀ। ਦਨੋਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੁਸ਼ਾਦ, ਬੇਬੀ ਆਲਿਆ ਅਤੇ ਆਯਾਨ ਬਾਬੂ। ਪਿੰਡ ਕੁੜਿਆਣਾ ਫਜ਼ਿਲਕਾ ਤੋਂ ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ, ਦੀਪਿੰਦਰ ਸਿੰਘ, ਗੁਰਸ਼ਬਦ ਸਿੰਘ। ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦੀਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦੀਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ ਅਤੇ ਆਰਜੂ, ਮਹਿਕ ਖੁਸ਼ਦਿਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ। ਪਿੰਡ ਸਾਵਤ ਖੇੜਾ ਨੇੜੇ ਡੱਬਵਾਲੀ, ਕ੍ਰਿਸ਼ਨ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲਿੰਦਰ ਕੁਮਾਰ ਅਤੇ ਸਾਰਾ ਪਰਿਵਾਰ। ਪਿੰਡ ਦੇ ਨਾਮ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਡੀਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਅਤੇ ਡਾਕਟਰ ਅਮਨਦੀਪ। ਪਿੰਡ ਪੰਚਾਇਤ ਬਠਿੰਡਾ ਪਾਟਨ, ਜ਼ਿਲ੍ਹਾ ਦੁਰਗ ਛੱਤੀਸਗੜ੍ਹ ਤੋਂ ਬਲਕਰਨ ਵਰਮਾ, ਅੰਜਨੀ, ਜੋਤੀ ਵਰਮਾ ਅਤੇ ਪ੍ਰਹਲਾਦ ਰਾਜਿੰਦਰ ਵਰਮਾ। ਇਹਨਾਂ ਸਾਰਿਆਂ ਦੀ ਰਲੀ ਫਿਲਮੀ ਫਰਮਾਇਸ਼ 'ਤੇ ਆਓ ਸੁਣਦਿਆਂ ਪ੍ਰੋਗਰਾਮ ਦਾ ਅਗਲਾ ਗੀਤ, ਸੁਰਜੀਤ ਬਿੰਦਰਖੇ ਦੀ ਆਵਾਜ਼ 'ਚ।

ਇਸ ਦੇ ਨਾਲ ਹੀ ਮੈਨੂੰ ਤੇਜਿੰਦਰ ਸਿੰਘ ਨੂੰ ਪ੍ਰੋਗਰਾਮ ਪੰਜਾਬੀ ਤੜਕਾ ਖਤਮ ਕਰਨ ਦੀ ਦਿਓ ਇਜਾਜ਼ਤ। ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਰਾਤ ਦੇ ਠੀਕ 10:30 ਹੋ ਚੁੱਕੇ ਹਨ ਅਤੇ ਹੁਣ ਵਿਹਲਾ ਹੋ ਗਿਆ ਹੈ ਹਿੰਦੀ ਗੀਤਾਂ ਨਾਲ, ਪੁਰਾਣੇ ਹਿੰਦੀ ਗੀਤਾਂ ਨਾਲ ਸਜੇ ਹੋਏ ਪ੍ਰੋਗਰਾਮ ਰਜਨੀਗੰਧਾ ਦਾ। ਪ੍ਰੋਗਰਾਮ ਰਜਨੀਗੰਧਾ ਵਿੱਚ ਆਓ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਪਹਿਲਾ ਗੀਤ।

ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ, ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਮੁਹੰਮਦ ਰਫੀ ਨੇ, ਅਤੇ ਇਹ ਗੀਤ ਹੈ ਫਿਲਮ ਬ੍ਰਹਮਚਾਰੀ ਤੋਂ। ਇਸ ਗੀਤ ਦੇ ਬੋਲ ਲਿਖੇ ਨੇ ਹਸਰਤ ਜੈਪੁਰੀ ਨੇ, ਅਤੇ ਮਿਊਜ਼ਿਕ ਦਿੱਤਾ ਹੈ ਸ਼ੰਕਰ ਜੈਕਿਸ਼ਨ ਨੇ।

ਤੁਸੀਂ ਆਨੰਦ ਮਾਣ ਰਹੇ ਹੋ ਪੁਰਾਣੇ ਹਿੰਦੀ ਗੀਤਾਂ ਨਾਲ ਸਜੇ ਪ੍ਰੋਗਰਾਮ ਰਜਨੀਗੰਧਾ ਦਾ। ਅਤੇ ਆਓ ਪ੍ਰੋਗਰਾਮ ਰਜਨੀਗੰਧਾ ਵਿੱਚ ਸੁਣਦੇ ਹਾਂ ਅਗਲਾ ਗੀਤ ਫਿਲਮ ਦਿਲਵਾਲੇ ਤੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਕੁਮਾਰ ਸਾਨੂੰ ਨੇ ਅਤੇ ਸੰਗੀਤ ਦਿੱਤਾ।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਰਜਨੀਗੰਧਾ ਦਾ। ਪ੍ਰੋਗਰਾਮ ਰਜਨੀਗੰਧਾ ਵਿੱਚ ਆਓ ਸੁਣਦੇ ਹਾਂ ਅਗਲਾ ਗੀਤ ਫਿਲਮ ਮੇਰੇ ਜੀਵਨ ਸਾਥੀ ਤੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਕਿਸ਼ੋਰ ਕੁਮਾਰ ਨੇ, ਬੋਲ ਲਿਖੇ ਨੇ ਮਜਰੂ ਨੇ ਅਤੇ ਸੰਗੀਤ ਦਿੱਤਾ ਰਾਹੁਲ ਦੇਵ ਬਰਮਨ ਨੇ।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਰਜਨੀਗੰਧਾ ਦਾ। ਤੁਸੀਂ ਟਿਊਨ ਇਨ ਕੀਤਾ ਹੈ FM ਨਿਊਜ਼ ਔਨ AIR ਐਪ 'ਤੇ ਅਤੇ FM ਬੈਂਡ 100.2 MHz 'ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਆਓ ਪ੍ਰੋਗਰਾਮ ਰਜਨੀਗੰਧਾ ਵਿੱਚ ਸੁਣਦੇ ਹਾਂ ਅਗਲਾ ਗੀਤ ਫਿਲਮ ਦੀਵਾਨਾ ਤੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਅਲਕਾ ਯਾਗਨਿਕ ਅਤੇ ਵਿਨੋਦ ਰਾਠੌਰ ਨੇ। ਇਸ ਗੀਤ ਵਿੱਚ ਮਿਊਜ਼ਿਕ ਦਿੱਤਾ ਹੈ ਨਾਦੀਮ ਸ਼ਰਵਨ ਨੇ ਅਤੇ ਬੋਲ ਲਿਖੇ ਨੇ ਸਮੀਰ ਨੇ।

ਪ੍ਰੋਗਰਾਮ ਰਜਨੀਗੰਧਾ ਵਿੱਚ ਆਓ ਸੁਣਦੇ ਹਾਂ ਅਗਲਾ ਗੀਤ ਫਿਲਮ ਬਾਜੀਗਰ ਤੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਕੁਮਾਰ ਸਾਨੂੰ ਅਤੇ ਅਲਕਾ ਯਾਗਨਿਕ ਨੇ, ਅਤੇ ਸੰਗੀਤ ਦਿੱਤਾ ਅਨੂਪ ਮਲਿਕ ਨੇ।